ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਅੱਜ ਦਿਨ ਐਤਵਾਰ, ਸ਼ੱਕ ਸੰਵਤ 1948 ਦੇ ਹਾੜ੍ਹ ਮਹੀਨੇ ਦੀ 20 ਤਰੀਕ ਹੈ। ਈਸਵੀ ਸੰਨ 2026 ਦੇ ਜੁਲਾਈ ਮਹੀਨੇ ਦੀ 12 ਤਰੀਕ ਹੈ। ਸਾਡੀ ਅੱਜ ਦੀ ਪਹਿਲੀ ਪ੍ਰਸਾਰਣ ਸਭਾ ਦੇ ਵਿੱਚ ਆਪ ਸਭ ਸਰੋਤਿਆਂ ਦਾ ਸਵਾਗਤ ਹੈ।

0: ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਵੇਰ ਦੇ 5:59 ਅਤੇ 50 ਸਕਿੰਟ ਹੋ ਰਹੇ ਨੇ। ਹੁਣ ਤੋਂ ਕੁਝ ਪਲਾਂ ਬਾਅਦ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, 6:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ।
1: नमस्कार, आकाशवाणी समाचार के साथ मैं जया भारती।

ਸ਼ਬਦ ਗੁਰਬਾਣੀ ਭਜਨ ਭੇਟਾਂ 'ਤੇ ਆਧਾਰਿਤ ਪ੍ਰੋਗਰਾਮ ਅੰਮ੍ਰਿਤ ਵੇਲਾ ਤੁਸੀਂ ਸਰਵਣ ਕਰੋਗੇ ਸਵੇਰੇ 6:15 'ਤੇ। ਸਵੇਰੇ 7 ਵਜੇ ਹੋਏਗਾ ਪ੍ਰੋਗਰਾਮ ਸਜਰੀ ਸਵੇਰ, ਸਿਲਸਿਲਾ ਰਹੇਗਾ ਪੈਗਾਮ ਅਤੇ ਪ੍ਰੋਗਰਾਮ ਪੇਸ਼ ਕਰਨਗੇ ਵਿਜੇ ਲਕਸ਼ਮੀ। ਸਵੇਰੇ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼, ਅਤੇ ਸਵੇਰੇ 8:30 ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ ਪੰਜਾਬੀ ਵਿੱਚ ਖਬਰਾਂ। ਅੱਠ ਵੱਜ ਕੇ 40 ਮਿੰਟ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸਦਾਬਹਾਰ ਨਗਮੇ। 9 ਵਜੇ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਨਾਂ ਤਹਿਤ ਪ੍ਰੋਗਰਾਮ ਚਿੱਤਰਲੋਕ। 9:30 ਵਜੇ ਹੋਏਗਾ ਪ੍ਰੋਗਰਾਮ ਅੱਜ ਕੇ ਫਨਕਾਰ। 10 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਨਿੱਕੇ ਨਿੱਕੇ ਅੰਬਰ, ਜਿਸ ਨੂੰ ਪੇਸ਼ ਕਰਨਗੇ ਨਿਤੀਸ਼ ਕੁਮਾਰ। ਅਤੇ ਅੱਜ ਤੁਸੀਂ ਸੁਣੋਗੇ ਸ਼ਤਰੰਜ ਦੇ ਜੂਨੀਅਰ ਸੀਨੀਅਰ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਨਾਲ ਮੁਲਾਕਾਤ। 10:30 ਵਜੇ ਪ੍ਰੋਗਰਾਮ ਰਹੇਗਾ ਸਾਂਝਾ ਸੰਗੀਤ ਅਤੇ ਸਿਲਸਿਲਾ ਹੋਏਗਾ ਸਾਡੇ ਲੋਕ ਗੀਤ। 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 11:05 'ਤੇ ਤੁਸੀਂ ਸੁਣੋਗੇ ਆਕਾਸ਼ਵਾਣੀ FM ਰੇਨਬੋ ਦਿੱਲੀ ਦੇ ਪ੍ਰਸਾਰਨਾਂ ਤਹਿਤ ਪ੍ਰੋਗਰਾਮ ਬਾਲੀਵੁੱਡ ਟ੍ਰੇਲਸ। ਦੁਪਹਿਰ 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 'ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਦੁਪਹਿਰ 12:10 'ਤੇ ਆਕਾਸ਼ਵਾਣੀ FM ਬਠਿੰਡਾ ਤੁਹਾਡੀ ਸੇਵਾ 'ਚ ਫਿਰ ਹਾਜ਼ਰ ਹੋਏਗਾ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਲੈ ਕੇ। 12:30 ਵਜੇ ਹੋਏਗਾ ਪ੍ਰੋਗਰਾਮ ਘਰ ਪਰਿਵਾਰ, ਜਿਸ ਤਹਿਤ ਲਾਈਵ ਫੋਨ ਇਨ ਪ੍ਰੋਗਰਾਮ ਹੋਏਗਾ ਸਿਲਸਿਲਾ ਭੈਣਾਂ ਦੀ ਪਸੰਦ। 1:10 'ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ ਪ੍ਰਦੇਸ਼ਿਕ ਖਬਰਾਂ।

ਇੱਕ ਵੱਜ ਕੇ 15 ਮਿੰਟ 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਹੈਲੋ ਫਰਮਾਇਸ਼, ਜਿਸ ਤਹਿਤ ਸਿਲਸਿਲਾ ਹੋਏਗਾ ਟੈਲੀਫੋਨ ਮਿਲਾਓ ਜੀ। ਦੁਪਹਿਰ 2 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 2:15 'ਤੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਅਤੇ ਦੁਪਹਿਰ 2:30 ਹੋਏਗਾ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰਸਾਰਿਤ ਪ੍ਰੋਗਰਾਮ ਸੁਰੀਲੀ ਦੁਪਹਿਰ, ਜਿਸ ਦਾ ਸਿਲਸਿਲਾ ਹੋਏਗਾ ਮੇਰਾ ਪਿੰਡ। ਅਤੇ ਅੱਜ ਪਿੰਡ ਸੰਘੂਧੌਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਭਾਗ 2 ਤੁਸੀਂ ਸੁਣੋਗੇ। ਮੇਜ਼ਬਾਨ ਹੋਣਗੇ ਕੁਲਵਿੰਦਰ ਸਿੰਘ ਔਲਖ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ। 3:00 ਤੁਸੀਂ ਸੁਣੋਗੇ ਵਿਵਿਧ ਭਾਰਤੀ ਦੇ ਪ੍ਰਸਾਰਣ, ਜਿਸ ਤਹਿਤ 3:30 ਪ੍ਰੋਗਰਾਮ ਹੋਏਗਾ ਮਨ ਚਾਹੇ ਗੀਤ, 4:00 ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੇ, 5:00 ਆਕਾਸ਼ਵਾਣੀ ਬਠਿੰਡਾ ਫਿਰ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਏਗਾ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਲੈ ਕੇ। ਇਸ ਦਾ ਵਿਸ਼ਾ ਹੋਏਗਾ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆਂ ਕੇਸ਼ੂ, ਸਭ ਦੇ ਮਨਾਂ ਨੂੰ ਮੋਹਣ ਵਾਲਾ। ਡਾਕਟਰ ਦੀਪਕ ਮਨਮੋਹਨ ਸਿੰਘ ਭਾਗ 2, ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਸੰਪਾਦਨ ਸਤਪਾਲ ਬਰਾੜ ਅਤੇ ਮਮਤਾ ਅਰੋੜਾ। 6:20 'ਤੇ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ ਪ੍ਰਦੇਸ਼ਕ ਖਬਰਾਂ ਅਤੇ 6:30 ਆਕਾਸ਼ਵਾਣੀ ਦਾ ਬਠਿੰਡਾ ਕੇਂਦਰ ਪ੍ਰੋਗਰਾਮ ਯੁਵਾਣੀ ਲੈ ਕੇ ਹਾਜ਼ਰ ਹੋਏਗਾ, ਜਿਸ ਵਿੱਚ ਸਿਲਸਿਲਾ ਰਹੇਗਾ ਰੁਜ਼ਗਾਰ ਸਮਾਚਾਰ। ਪ੍ਰੋਗਰਾਮ ਹੋਏਗਾ ਸ਼ਾਮ ਸੁਹਾਨੀ, ਜੋ ਕਿ ਆਧਾਰਿਤ ਹੁੰਦਾ ਸਰੋਤਿਆਂ ਦੀਆਂ ਫੋਨ ਕਾਲਸ 'ਤੇ। 7:30 ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਪ੍ਰਸਾਰਿਤ ਹੋਣਗੀਆਂ ਪੰਜਾਬੀ ਵਿੱਚ ਖਬਰਾਂ ਅਤੇ 7:40 'ਤੇ ਪ੍ਰੋਗਰਾਮ ਸ਼ਾਮ ਸੁਹਾਨੀ ਇਸੇ ਤਰ੍ਹਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਕੇਂਦਰ ਤੋਂ ਜਾਰੀ ਰਹੇਗਾ। 8:00 ਤੁਸੀਂ ਸੁਣੋਗੇ ਪ੍ਰੋਗਰਾਮ ਰੰਗੇ ਗਜ਼ਲ, ਜਿਹੜਾ ਕਿ ਆਧਾਰਿਤ ਹੋਏਗਾ ਹਿੰਦੀ ਫਿਲਮੀ ਅਤੇ ਨੌਨ ਫਿਲਮੀ ਗਜ਼ਲਾਂ 'ਤੇ। 9:15 ਤੁਸੀਂ ਸੁਣੋਗੇ ਸਮਾਚਾਰ ਸੰਧਿਆ, ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ।

ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ 9 ਵਜੇ ਤੁਸੀਂ ਸੁਣੋਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। 9:15 ਤੇ ਵਿਵਿਧ ਭਾਰਤੀ ਦੇ ਪ੍ਰੋਗਰਾਮ ਦੇ ਤਹਿਤ ਪ੍ਰੋਗਰਾਮ ਹੋਏਗਾ ਆਪ ਕੇ ਲੀਏ। 9:30 ਛਾਇਆ ਗੀਤ, 10 ਆਜ ਕੇ ਫਨਕਾਰ, 10:30 ਪ੍ਰੋਗਰਾਮ ਢਲਤੀ ਜਾਏ ਰਾਤ, ਅਤੇ ਰਾਤ 11 ਸਾਡੀ ਅੱਜ ਪੇਸ਼ੋਰੀ ਪ੍ਰਸਾਰਣ ਸਭਾ ਸਮਾਪਤ ਹੋਏਗੀ। ਇਹ ਸੀ ਜੀ ਸਾਡੇ ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ ਜਾਣਕਾਰੀ। ਆਓ ਸਰਵਣ ਕਰਦੇ ਹਾਂ ਪ੍ਰੋਗਰਾਮ ਅੰਮ੍ਰਿਤ ਵੇਲਾ ਤਹਿਤ ਭਾਈ ਦਵਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਦਵਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ। ਆਓ ਸਰਵਣ ਕਰਦੇ ਹਾਂ ਭਾਈ ਹਰਜਿੰਦਰ ਸਿੰਘ ਰਾਗੀ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਅਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਇਹ ਸ਼ਬਦ ਗਾਇਨ ਆਕਾਸ਼ਵਾਣੀ FM ਬਠਿੰਡਾ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਸਵੇਰ ਦੇ 6:42 ਤੇ 25 ਸਕਿੰਟ। ਆਓ ਸੁਣਦੇ ਹਾਂ ਭਗਤੀ ਰਚਨਾ ਫਿਲਮ ਯੋਧਾ ਅਕਬਰ ਤੋਂ। ਇਸ ਭਗਤੀ ਰਚਨਾ ਨੂੰ ਲਿਖਿਆ ਜਾਵੇਦ ਅਖਤਰ ਨੇ, ਸੰਗੀਤਬੱਧ ਕੀਤਾ AR ਰਹਿਮਾਨ ਨੇ।

ਇਹ ਭਗਤੀ ਰਚਨਾ ਸੀ ਫਿਲਮ ਜੋਧਾ ਅਕਬਰ ਤੋਂ। ਇਸ ਨੂੰ ਲਿਖਿਆ ਸੀ ਜਾਵੇਦ ਅਖਤਰ ਹੋਣਾ ਨੇ, ਸੰਗੀਤਬੱਧ ਕੀਤਾ ਸੀ ਏ.ਆਰ. ਰਹਿਮਾਨ ਨੇ। ਆਓ ਸੁਣਦੇ ਹਾਂ ਭਗਤੀ ਰਚਨਾ, ਜਿਸ ਨੂੰ ਆਵਾਜ਼ ਦਿੱਤੀ ਹੈ ਊਸ਼ਾ ਮੰਗੇਸ਼ਕਰ ਨੇ।

ਹੁਣੇ ਤੁਸੀਂ ਊਸ਼ਾ ਮੰਗੇਸ਼ਕਰ ਅਤੇ ਸਾਥੀਆਂ ਦੀ ਆਵਾਜ਼ 'ਚ ਭਗਤੀ ਰਚਨਾ ਸੁਣ ਰਹੇ ਸੀ। ਆਓ ਤੁਹਾਡੀ ਨਜ਼ਰ ਕਰਦੇ ਹਾਂ ਸਾਬਰ ਕੋਟੀ ਦੀ ਆਵਾਜ਼ 'ਚ ਇਹ ਭਗਤੀ ਰਚਨਾ, ਜਿਸ ਨੂੰ ਸੰਗੀਤਬੱਧ ਕੀਤਾ ਹੈ ਚਰਨਜੀਤ ਅਹੂਜਾ ਨੇ।

ਸਾਵਰਕੋਟੀ ਦੀ ਆਵਾਜ਼ 'ਚ ਗਾਈ ਅਤੇ ਚਰਨਜੀਤ ਅਹੂਜਾ ਦੀ ਸੰਗੀਤਬੱਧ ਕੀਤੀ ਇਸ ਪੱਕੀ ਰਚਨਾ ਦੇ ਨਾਲ ਹੀ ਦਲਬੀਰ ਚੌਂ ਦਾ ਅੱਜ ਦਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਇੱਥੇ ਹੀ ਖਤਮ ਕਰਨ ਦੀ ਆਗਿਆ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਮਾਂ ਹੋ ਰਿਹਾ ਜੀ ਸਵੇਰ ਦੇ 7:30 ਦਾ। ਆਓ ਸੁਣਦੇ ਹਾਂ ਪ੍ਰੋਗਰਾਮ ਸੱਜਰੀ ਸਵੇਰ।

ਪ੍ਰੋਗਰਾਮ ਸੱਜਰੀ ਸਵੇਰ ਸੁਣ ਰਹੇ ਸਾਰੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਸਰੋਤੇ, ਉਮੀਦ ਕਰਦੇ ਹਾਂ ਸੋਮਵਾਰ ਤੋਂ ਜਿਸ ਛੁੱਟੀ ਦੀ ਉਡੀਕ ਸੀ ਉਹਨਾਂ ਭਾਗਾਂ ਵਾਲੇ ਦੋਸਤਾਂ ਨੂੰ, ਮਿੱਤਰਾਂ ਨੂੰ, ਉਹ ਅੱਜ ਐਤਵਾਰ ਆ ਗਿਆ ਅਤੇ ਸੱਜਰੀ ਸਵੇਰ ਜਿਹੜੀ ਹੈ ਉਹ ਤੁਹਾਡੀਆਂ ਬਰੂਹਾਂ 'ਤੇ ਹੈ। ਸੋਮਵਾਰ ਤੋਂ ਆਪਾਂ ਲੱਗੇ ਹੋਏ ਸੀ

ਅਤੇ ਸੱਜਰੀ ਸਵੇਰ ਜਿਹੜੀ ਹੈ ਉਹ ਤੁਹਾਡੀਆਂ ਬਰੂਹਾਂ 'ਤੇ ਹੈ। ਸੋਮਵਾਰ ਤੋਂ ਆਪਾਂ ਲੱਗੇ ਹੋਏ ਸੀ ਅੱਗੇ ਪਾਉਣ 'ਤੇ ਕੰਮ, ਪੈਂਡਿੰਗ ਕੰਮ ਕਰਨ 'ਤੇ, ਛੁੱਟੀ ਆਊਗੀ ਤਾਂ ਕਰਾਂਗੇ, ਅਤੇ ਅੱਜ ਛੁੱਟੀ ਆ ਗਈ ਹੈ। ਅਤੇ ਫਿਰ ਅੱਜ ਦਾ ਦਿਨ ਸ਼ੁਰੂਆਤ ਦੇ ਵਿੱਚ ਹੀ ਤੁਹਾਡੇ ਟਾਈਮ ਟੇਬਲ ਨੂੰ ਪਰਮਾਤਮਾ ਕਰੇ ਇਹੋ ਜਿਹਾ ਸੈੱਟ ਕਰੇ ਕਿ ਤੁਸੀਂ ਅੱਜ ਖੁਸ਼ੀਆਂ ਨਾਲ ਭਰ ਜਾਓ, ਉਮੰਗਾਂ ਨਾਲ ਭਰ ਜਾਓ, ਆਪਣੇ ਦੋਸਤ ਮਿੱਤਰਾਂ ਨੂੰ ਮਿਲੋ ਜਿਨ੍ਹਾਂ ਨੂੰ ਉਡੀਕ ਸੀ ਕਿ ਐਤਵਾਰ ਨੂੰ ਮਿਲਣਾ, ਰਿਸ਼ਤੇਦਾਰਾਂ ਨੂੰ ਮਿਲੋ, ਸਾਕ ਸੰਬੰਧੀਆਂ ਨੂੰ ਮਿਲੋ, ਅਤੇ ਅੱਜ ਦਾ ਦਿਨ ਖੂਬ ਆਨੰਦ ਮਾਣੋ, ਅਤੇ ਫਿਰ ਅਗਲੇ ਹਫ਼ਤੇ ਲਈ ਐਨਰਜੀ ਨਾਲ ਭਰ ਕੇ ਕੰਮਾਂ ਕਾਰਾਂ 'ਤੇ ਜਾਣ ਲਈ ਸੋਮਵਾਰ ਨੂੰ ਤਿਆਰ ਹੋ ਜਾਈਏ। ਖੈਰ, ਸੱਜਰੀ ਸਵੇਰ ਦੇ ਵਿੱਚ ਅੱਜ ਸਿਲਸਿਲਾ ਹੈ ਜੀ ਤੁਹਾਡਾ ਮਨਪਸੰਦ ਪ੍ਰੋਗਰਾਮ ਪੈਗਾਮ ਦਾ, ਅਤੇ ਪ੍ਰੋਗਰਾਮ ਪੇਸ਼ ਕਰਨਗੇ ਵਿਜਿਆ ਲਕਸ਼ਮੀ। ਆਓ ਨਜ਼ਰ ਕਰਦੇ ਹਾਂ ਤੁਹਾਡੀ।

ਜੀ ਹਾਂ ਸ਼੍ਰੋਤਿਓ, ਜ਼ਿੰਦਗੀ ਦੇ ਵਿੱਚ ਵਾਕਈ ਜੋ ਸਾਥ ਸਾਡੇ ਨਾਲ ਹੁੰਦੇ ਨੇ, ਜੋ ਹੱਥ ਸਾਡੇ ਨਾਲ ਹੁੰਦੇ ਨੇ, ਉਹੀ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੁੰਦੇ ਨੇ ਤੇ ਉਹੀ ਮੁਹੱਬਤ ਦੀ ਅਸਲੀ ਪਹਿਚਾਣ ਹੁੰਦੇ ਨੇ। ਜੀ ਹਾਂ, ਮੁਹੱਬਤ ਦੀ ਅਸਲੀ ਪਹਿਚਾਣ ਕਰਾਉਣ ਦੇ ਲਈ ਔਰ ਅਸੀਂ ਆਪਣੇ ਸਰੋਤਿਆਂ ਦੇ ਨਾਲ ਕੀਤੇ ਹੋਏ ਵਾਅਦੇ ਨੂੰ ਨਿਭਾਉਣ ਦੇ ਲਈ ਪ੍ਰੋਗਰਾਮ ਪੈਗਾਮ ਲੈ ਕੇ ਹਾਜ਼ਰ ਹੋਏ ਹਾਂ ਜੀ। ਤੁਹਾਡੇ ਆਪਣੇ ਪਸੰਦੀਦਾ ਰੇਡੀਓ ਸਟੇਸ਼ਨ 101.1 ਮੈਗਾਹਰਟਜ਼ ਤੇ ਤੁਹਾਡੀ ਆਪਣੀ ਦੋਸਤ ਤੇ ਹੋਸਟ ਵਿਜੇ ਲਕਸ਼ਮੀ, ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਮਾਰਨਿੰਗ ਦੇ ਨਾਲ ਸਰੋਤਿਆਂ ਦੇ ਹੋਏ ਆ ਜੀ ਮੁਖਾਤਿਬ। ਔਰ ਪ੍ਰੋਗਰਾਮ ਪੈਗਾਮ ਦੇ ਵਿੱਚ 77, 173, 174 ਤੇ ਬਹੁਤ ਸਾਰੇ ਪੈਗਾਮ ਮੇਰੇ ਕੋਲੇ ਪਹੁੰਚ ਚੁੱਕੇ ਨੇ ਤੇ ਉਹਨਾਂ ਪੈਗਾਮਾਂ ਨੂੰ ਗੀਤ ਐਂਡ ਸੰਗੀਤ ਨੂੰ ਲੈ ਕੇ ਸਰੋਤਿਆਂ ਦੇ ਖਿਦਮਤ ਦੇ ਵਿੱਚ ਹਾਜ਼ਰ ਹੋ ਚੁੱਕੇ ਹਾਂ ਜੀ। ਔਰ ਪ੍ਰੋਗਰਾਮ ਪੈਗਾਮ ਦੇ ਆਗਾਜ਼ ਦੇ ਵਿੱਚ ਇੱਕ ਬਿਹਤਰੀਨ ਗੀਤ ਤੇ ਉਸ ਤੋਂ ਬਾਅਦ ਤੁਹਾਡੇ ਪੈਗਾਮ ਤੁਹਾਡੇ ਦੋਸਤਾਂ ਦੇ ਨਾਮ।

ਲਾਈਫ ਦੇ ਵਿੱਚੋਂ ਹੋ ਚੁੱਕਿਆ, ਦੂਰ ਹੋ ਚੁੱਕਿਆ। ਔਰ ਪ੍ਰੋਗਰਾਮ ਪੈਗਾਮ ਦੇ ਵਿੱਚ ਇੱਕ ਪੈਗਾਮ ਇਹਨਾਂ ਦਾ ਹੋ ਰਿਹਾ ਹੈ, ਕਹਿੰਦੇ ਅੱਛੇ ਲੋਗੋ ਕੀ ਸੰਗਤ ਮੇ ਰਹੋ ਕਿਉਂਕਿ ਸੁਨਾਰ ਕਾ ਕਚਰਾ ਵੀ ਬਾਦਾਮ ਸੇ ਮਹਿੰਗਾ ਹੋਤਾ ਹੈ। ਬਿਲਕੁਲ ਸਹੀ ਹੈ ਜੀ ਤੁਹਾਡੀ ਗੱਲ, ਬਿਲਕੁਲ ਜੀ। ਹਰਜਿੰਦਰ ਛਿੰਦਾ ਜੀ, ਬੜਾ ਹੀ ਪਿਆਰਾ ਖੂਬਸੂਰਤ ਜਿਹਾ ਪੈਗਾਮ ਕੀਤਾ ਤੁਸੀਂ ਪ੍ਰੋਗਰਾਮ ਪੈਗਾਮ ਦੇ ਵਿੱਚ, ਸ਼ੁਕਰੀਆ। ਅਮਰਜੀਤ ਸਿੰਘ ਸਿੱਧੂ ਕਰਨੀ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਔਖੇ ਤੋਂ ਵੀ ਔਖੇ ਰਾਵਾਂ ਨੂੰ ਨਾ ਛੱਡੀ, ਠੰਡੀਆਂ ਠਾਰ ਹਵਾਵਾਂ ਨੂੰ ਨਾ ਛੱਡੀ, ਸੱਜਣਾ ਤੂੰ ਲੱਗ ਕੇ ਮਗਰ ਸਰੀਕਾ ਦੇ ਆਪਣੇ ਭੈਣ ਭਰਾਵਾਂ ਨੂੰ ਨਾ ਛੱਡੀ, ਛੱਡ ਦੇਵੀ ਭਾਵੇਂ ਸਾਰੀ ਦੁਨੀਆਂ ਨੂੰ ਦੁੱਖਾਂ ਵਿੱਚ ਘਿਰੀਆਂ ਮਾਵਾਂ ਨੂੰ ਨਾ ਛੱਡੀ, ਜਿਸ ਥਾਂ ਤੇ ਬਚਪਨ ਕਦੇ ਬਿਤਾਇਆ ਸੀ ਉਸ ਵਰਗੋਂ ਸੋਹਣੀਆਂ ਥਾਵਾਂ ਨਾ ਛੱਡੀ, ਜਿਨ੍ਹਾਂ ਨੇ ਸਿੱਧੂ ਤੈਨੂੰ ਡਿੱਗਣੋਂ ਕਦੇ ਬਚਾਇਆ ਸੀ ਉਹਨਾਂ ਸੱਜੀਆਂ ਖੱਬੀਆਂ ਬਾਹਾਂ ਨੂੰ ਨਾ ਛੱਡੀ, ਜਿੰਨਾ ਕਰਕੇ ਮੀਤੇ ਤੈਨੂੰ ਮਿਲੀ ਤਰੱਕੀ, ਪੁਲਕੇ ਵੀ ਉਹਨਾਂ ਨਾਵਾਂ ਨੂੰ ਨਾ ਛੱਡੀ, ਔਖੇ ਤੋਂ ਵੀ ਔਖੇ ਰਾਵਾਂ ਨੂੰ ਨਾ ਛੱਡੀ, ਠੰਡੀਆਂ ਠਾਰ ਹਵਾਵਾਂ ਨੂੰ ਨਾ ਛੱਡੀ। ਬਿਲਕੁਲ ਜੀ ਸਿੱਧੂ ਸਾਹਿਬ, ਮੈਂ ਤੁਹਾਡਾ ਇਸ਼ਾਰਾ ਸਮਝ ਗਈ ਕਿ ਜਿਹਨਾਂ ਲੋਕਾਂ ਨੇ ਜ਼ਿੰਦਗੀ ਦੇ ਵਿੱਚ ਤੁਹਾਡੇ ਔਖੇ ਵੇਲੇ ਦੇ ਵਿੱਚ ਤੁਹਾਡਾ ਸਾਥ ਨਿਭਾਇਆ ਨਾ, ਉਹਨਾਂ ਨੂੰ ਕਦੇ ਵੀ ਨਹੀਂ ਛੱਡਣਾ, ਉਹਨਾਂ ਨੂੰ ਕਦੇ ਵੀ ਨਹੀਂ ਭੁੱਲਣਾ। ਬਿਲਕੁਲ ਜੀ ਬਿਲਕੁਲ, ਅਸੀਂ ਕਦੇ ਵੀ ਨਹੀਂ ਭੁੱਲਾਂਗੇ, ਅਸੀਂ ਹਮੇਸ਼ਾ ਹੀ ਸਾਡੇ ਸਰੋਤਿਆਂ ਦੇ ਨਾਲ ਹੀ ਰਵਾਂਗੇ। ਔਰ ਪ੍ਰੋਗਰਾਮ ਪੈਗਾਮ ਦੇ ਵਿੱਚ ਧੰਨਵਾਦ ਕਰਦੀ ਹਾਂ ਜੀ ਮੈਂ ਅਮਰਜੀਤ ਸਿੰਘ ਸਿੱਧੂ ਜੀ ਦਾ, ਜਿਨ੍ਹਾਂ ਨੇ ਪ੍ਰੋਗਰਾਮ ਪੈਗਾਮ ਦੇ ਵਿੱਚ ਬੜੀ ਪਿਆਰੀ ਖੂਬਸੂਰਤ ਜੀ ਰਚਨਾ ਸਾਂਝੀ ਕੀਤੀ। ਸਤਿ ਸ਼੍ਰੀ ਅਕਾਲ, ਪਿੰਡ ਸੰਦੋਹਾ ਨੇੜੇ ਮੌਨ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ, ਗੰਗਾਰਾਮ ਪੁੱਛੋ ਮੰਡੀ, ਗੁਰਤੇਜ ਸਿੰਘ ਕਮਾਲੂ, ਗੋਰਾ ਸਿੰਘ ਚਾਹਲ, ਲਾਲੀ ਸਿੰਘ ਚਾਹਲ ਕਰ ਰਹੇ ਨੇ ਪੈਗਾਮ। ਕਹਿੰਦੇ, ਪਿਆਰ ਮੁੱਕ ਗਿਆ ਰੂਹਾਂ ਚੋਂ ਜਿਵੇਂ ਪਾਣੀ ਸੁੱਕ ਗਿਆ ਖੂਹਾਂ ਚੋਂ, ਜਵਾਈਆਂ ਵਿੱਚੋਂ ਲੋਕੀ ਪੁੱਤ ਪਾਲਦੇ ਪਰ ਧੀ ਨਹੀਂ ਦਿਖਦੀ ਨੂਹਾਂ ਚੋਂ। ਜੀ ਇਹ ਵੀ ਅੱਜ ਕੱਲ ਦਾ ਜੋ ਇੱਕ ਵਾਰ ਵਿਵਹਾਰ ਬਦਲਿਆ ਨਾ ਰਿਸ਼ਤਿਆਂ ਦੇ ਵਿੱਚ, ਉਸ ਤੇ ਆਧਾਰਿਤ ਸੀ ਇਹ ਪ੍ਰੋਗਰਾਮ ਪੈਗਾਮ ਦੇ ਵਿੱਚ ਜੋ ਪੈਗਾਮ ਸੀ, ਪਿੰਡ ਸੰਦੋਹਾ ਨੇੜੇ ਮੌਣ ਮੰਡੀ ਤੋਂ ਜਗਰਾਜ ਸਿੰਘ ਕਣਕ ਵਾਲੀਆ ਦਾ। ਬਿਲਕੁਲ ਜੀ ਜਗਰਾਜ ਜੀ, ਸਹੀ ਗੱਲ ਕਰ ਦਿੱਤੀ ਤੁਸੀਂ ਵੀ ਪ੍ਰੋਗਰਾਮ ਪੈਗਾਮ ਦੇ ਵਿੱਚ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਬੀਂਗ ਵਿਦ ਅਸ। ਜਸਪ੍ਰੀਤ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ, ਨਾਮ ਤੇਰਾ ਲੱਭੋ ਪਰ ਆਏ ਤੋ ਸਕੂਨ ਮਿਲ ਜਾਤਾ ਹੈ, ਸੱਚੀ ਮੁਹੱਬਤ ਕਾ ਫੂਲ ਕਾਂਟੋ ਮੇ ਵੀ ਖਿਲ ਜਾਤਾ ਹੈ। ਹਾਓ ਸਵੀਟ ਜਸਪ੍ਰੀਤ, ਬੜੇ ਬਿਊਟੀਫੁਲ ਪੈਗਾਮ, ਸੱਚੀ ਮੁਹੱਬਤ ਕਾ ਫੂਲ ਕਾਂਟੋ ਮੇ ਵੀ ਖਿਲ ਜਾਤਾ ਹੈ। ਵਾਕਈ ਜੀ, ਜੋ ਸੱਚੀਆਂ ਮੁਹੱਬਤਾਂ ਹੁੰਦੀਆਂ ਨੇ ਨਾ, ਉਹਨਾਂ ਦੀ ਖੁਸ਼ਬੂ, ਉਹਨਾਂ ਦਾ ਅਹਿਸਾਸ ਸਾਨੂੰ ਦੂਰ ਤੋਂ ਹੀ ਹੋ ਜਾਂਦਾ ਹੈ। ਥੈਂਕ ਯੂ ਸੋ ਮਚ ਜਸਪ੍ਰੀਤ ਜੀ ਫੋਰ ਯੋਰ ਸੱਚੀ ਮੁਹੱਬਤ ਵਿਦ ਪ੍ਰੋਗਰਾਮ ਪੈਗਾਮ ਐਂਡ ਵਿਦ ਆਕਾਸ਼ਵਾਣੀ ਐਫ ਐਮ ਬਠਿੰਡਾ। ਥੈਂਕ ਯੂ ਸੋ ਮਚ। ਸੁਖਪਾਲ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ, ਮੇਰੇ ਵਿੱਚ ਕਮੀਆਂ ਤਾਂ ਬਹੁਤ ਹੋਣਗੀਆਂ ਪਰ ਇੱਕ ਖੂਬੀ ਵੀ ਹੈ ਕਿ ਮੈਂ ਕਿਸੇ ਨਾਲ ਰਿਸ਼ਤਾ ਕਦੇ ਮਤਲਬ ਲਈ ਨਹੀਂ ਰੱਖਿਆ। ਸੁਖਪਾਲ ਜੀ, ਦੈਟ ਆਈ ਨੋ ਵੈਰੀ ਵੈਲ ਕਿ ਤੁਸੀਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ ਰਿਸ਼ਤਾ ਜਿਹੜਾ ਹਮੇਸ਼ਾ ਹੀ ਮੁਹੱਬਤ ਦਾ ਰੱਖਦੇ ਹੋ ਤੇ ਉਹ ਰਿਸ਼ਤੇ ਦੇ ਵਿੱਚ ਕੋਈ ਸਵਾਰਥ ਦਾ ਰਿਸ਼ਤਾ ਨਹੀਂ ਹੁੰਦਾ। ਹਮੇਸ਼ਾ ਹੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਵੀ ਕਰਦੇ ਹੋ ਔਰ ਸਾਰੇ ਹੀ ਪ੍ਰੋਗਰਾਮਾਂ ਦੇ ਵਿੱਚ ਸ਼ਿਰਕਤ ਵੀ ਕਰਦੇ ਹੋ। ਬਹੁਤ ਬਹੁਤ ਸ਼ੁਕਰੀਆ ਸੁਖਪਾਲ ਜੀ ਫੋਰ ਯੋਰ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਪੈਗਾਮ ਐਂਡ ਫੋਰ ਯੋਰ ਸੱਚਾ ਰਿਸ਼ਤਾ। ਥੈਂਕ ਯੂ ਸੋ ਮਚ। ਪਵਨ ਸ਼ਰਮਾ ਪੋਤਰਾ ਪਰਵਰਿਸ਼ ਕੌਸ਼ਲ ਲਕਸ਼ ਰਾਮਾ ਮੰਡੀ ਤੋਂ ਕਰ ਰਹੇ ਪੈਗਾਮ ਤੇ ਪ੍ਰੋਗਰਾਮ ਪੈਗਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਭੇਜੀ ਹੈ ਜੀ ਇਹਨਾਂ ਨੇ। ਕਹਿੰਦੇ, ਤੇਰੀ ਯਾਦੋ ਕਾ ਸਿਲਸਿਲਾ ਯੂੰ ਹੀ ਚਲਤਾ ਰਹੇ, ਮੇਰੀ ਹਰ ਧੜਕਨ ਮੇ ਤੇਰਾ ਨਾਮ ਪਲਤਾ ਰਹੇ। ਹਾਓ ਸਵੀਟ ਜੀ, ਯਾਦੋ ਕਾ ਸਿਲਸਿਲਾ ਐਸੇ ਹੀ ਚਲਤਾ ਰਹੇਗਾ ਔਰ ਧੜਕਨ ਮੇ ਆਪਕਾ ਨਾਮ ਵੀ ਚਲਤਾ ਰਹੇਗਾ ਜਬ ਤੱਕ ਆਪਕਾ ਪੈਗਾਮ ਪ੍ਰੋਗਰਾਮ ਪੈਗਾਮ ਮੇ ਆਤਾ ਰਹੇਗਾ। ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ, ਥੈਂਕ ਯੂ ਸੋ ਮਚ ਜੀ। ਮਲਕੀਤ ਘੜੀ ਸਾਜ ਗੁਨਿਆਣਾ ਮੰਡੀ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ, ਗੱਡੀ ਤੇਜ਼ ਰਫਤਾਰ ਹੈ ਆਉਂਦੀ, ਬੈਠਿਆਂ ਤਿਆਰ ਸਭ ਸਵਾਰੀ ਏ, ਇਹ ਦੁਨੀਆਂ ਮੁਸਾਫਿਰ ਖਾਨਾ ਹੈ ਸੱਜਣਾ, ਰਾਤ ਕੱਟੀ ਤੇ ਤੜਕੇ ਦੀ ਤਿਆਰੀ ਏ, ਕਿਸੇ ਨੇ ਵੀ ਨਾਲ ਨਹੀਂ ਜਾਣਾ ਤੇਰੇ ਬੇਲੀਆ, ਝੂਠੀ ਸਭ ਰਿਸ਼ਤੇਦਾਰੀ ਏ, ਇੱਕ ਵੀ ਘੜੀ ਮਲਕੀਤ ਤੇਰੇ ਨਾਲ ਨਹੀਂ ਜਾਣੀ, ਤੂੰ ਭਾਵੇਂ ਲੱਖਾਂ ਘੜੀ ਤੋਂ ਸਵਾਰੀ ਏ, ਛੱਡ ਕੇ ਗੁਨਿਆਣਾ ਮੰਡੀ ਚੱਲ ਚੱਲੀਏ, ਰੇਡੀਓ ਐਫ ਐਮ ਤੇ ਯਾਰੀ ਉੱਥੇ ਆਪਾਂ ਲਾ ਲਈਏ, ਇਹ ਦੁਨੀਆਂ ਮੁਸਾਫਿਰ ਖਾਨਾ ਹੈ ਸੱਜਣਾ, ਰਾਤ ਕੱਟੀ ਤੇ ਤੜਕੇ ਦੀ ਤਿਆਰੀ ਹੈ। ਜੀ ਸਤਿ ਸ਼੍ਰੀ ਅਕਾਲ, ਰਾਤ ਕੱਟੀ ਤੇ ਤੜਕੇ ਦੀ ਤਿਆਰੀ ਹੈ ਜੀ। ਅਸੀਂ ਰਾਤ ਕੱਟਣੀ ਕਿਉਂ, ਅਸੀਂ ਰਾਤ ਬਿਤਾਈਏ ਨਾ, ਅਸੀਂ ਜ਼ਿੰਦਗੀ ਨੂੰ ਬਿਤਾਈਏ ਨਾ, ਅਸੀਂ ਹਰ ਇੱਕ ਪਲ ਹਰ ਇੱਕ ਅਹਿਸਾਸ ਨੂੰ ਜੀਏ ਨਾ, ਫਿਰ ਉਹ ਕੱਟਣਾ ਨਹੀਂ, ਫਿਰ ਉਹ ਜਿਉਣਾ ਹੁੰਦਾ ਤੇ ਉਸ ਅਹਿਸਾਸ ਨੂੰ ਮਾਨਣਾ ਹੁੰਦਾ। ਮਲਕੀਤ ਜੀ, ਪ੍ਰੋਗਰਾਮ ਪੈਗਾਮ ਦੇ ਵਿੱਚ ਤੁਸੀਂ

ਹਰਜਿੰਦਰ ਛਿੰਦਾਪੱਤੀ ਸੁਖੂਪਿੰਨ ਥਾਣਾ ਜ਼ਿਲ੍ਹਾ ਬਠਿੰਡਾ ਤੋਂ ਕਰ ਰਹੇ ਨੇ ਜੀ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਤੇ ਨਾਲ ਇਹਨਾਂ ਦੇ ਨੇ ਜੀ ਸੀਤਾ ਔਰ ਗੀਤਾ ਕਹਿੰਦੇ ਕਭੀ ਪੜੋਸੀ ਭੀ ਘਰ ਕਾ ਹਿੱਸਾ ਹੋਤੇ ਥੇ ਅਬ ਨਾ ਜਾਣੇ ਏਕ ਹੀ ਘਰ ਮੇ ਕਿਤਨੇ ਪੜੋਸੀ ਹੋ ਰਹਤੇ ਹੈ ਜੀ ਇਹਨਾਂ ਨੇ ਗੱਲ ਕੀਤੀ ਹੈ ਜੀ ਮੋਬਾਈਲ ਦੀ ਵਜ੍ਹਾ ਸੇ ਬਿਲਕੁਲ ਜੀ ਬਿਲਕੁਲ ਮੋਬਾਈਲ ਦੀ ਵਜ੍ਹਾ ਦੇ ਨਾਲ ਬਹੁਤ ਕੁਛ ਸਾਡੀ

ਤੇ ਹਰ ਇੱਕ ਅਹਿਸਾਸ ਨੂੰ ਮਾਣਦੇ ਹੋ, ਇਸ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਜੋਤੀ ਭਾਰਤ ਨਗਰ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਪੈਗਾਮ ਦੇ ਵਿੱਚ ਕਹਿੰਦੇ, ਲੋਕ ਕਹੇਂਗੇ ਲੋਗੋ ਕਾ ਕਾਮ ਹੈ ਕਹਿਣਾ, ਤੁਝੇ ਬਸ ਆਪਣੀ ਹੀ ਧੁਨ ਮੇ ਹੈ ਬਹਿਣਾ, ਤੇਰੀ ਖਾਮੋਸ਼ੀ ਇੱਕ ਦਿਨ ਸ਼ੋਰ ਮਚਾਏਗੀ, ਤੇਰੀ ਕਾਮਯਾਬੀ ਹੀ ਤੇਰੀ ਪਹਿਚਾਨ ਬਣ ਜਾਏਗੀ। ਹਾਓ ਸਵੀਟ ਜੋਤੀ ਜੀ, ਸੱਚ ਬਿਊਟੀਫੁਲ ਪੈਗਾਮ ਫਰੋਮ ਭਾਰਤ ਨਗਰ ਬਠਿੰਡਾ ਤੋਂ, ਤੇਰੀ ਕਾਮਯਾਬੀ ਹੀ ਤੇਰੀ ਪਹਿਚਾਨ ਬਣ ਜਾਏਗੀ। ਬਿਲਕੁਲ ਜੀ, ਜੋ ਆਪਣੀ ਰਫਤਾਰ ਆਪਣੀ ਲੈ ਦੇ ਵਿੱਚ ਚੱਲਦੇ ਜਾਂਦੇ ਨੇ, ਉਹਨਾਂ ਦੀ ਕਾਮਯਾਬੀਆਂ ਹੀ ਉਹਨਾਂ ਦੀ ਅਸਲੀ ਉਡਾਨ ਤੇ ਅਸਲੀ ਪਹਿਚਾਨ ਹੁੰਦੀ ਹੈ। ਥੈਂਕ ਯੂ ਸੋ ਮਚ ਜੋਤੀ ਜੀ, ਇਫ ਆਈ ਐਮ ਨੋਟ ਰੋਂਗ, ਦਿਸ ਇਜ਼ ਯੋਰ ਫਸਟ ਪੈਗਾਮ ਇਨ ਪ੍ਰੋਗਰਾਮ ਪੈਗਾਮ, ਐਂਡ ਥੈਂਕ ਯੂ ਸੋ ਮਚ ਫੋਰ ਬੀਂਗ ਵਿਦ ਅਸ ਜੋਤੀ ਜੀ, ਐਂਡ ਵੈਲਕਮ ਇਨ ਆਕਾਸ਼ਵਾਣੀ ਐਫ ਐਮ ਬਠਿੰਡਾ ਫੈਮਿਲੀ ਇਨ ਪ੍ਰੋਗਰਾਮ ਪੈਗਾਮ। ਸਤਿ ਸ਼੍ਰੀ ਅਕਾਲ, ਸਾਨੂੰ ਭੇਜੀਏ ਜੀ ਪ੍ਰੋਗਰਾਮ ਪੈਗਾਮ ਨੂੰ ਪੇਸ਼ ਕਰਨ ਵਾਲੇ ਗੁਰਮੇਲ ਸਿੰਘ ਜ਼ਿਲ੍ਹਾ ਸੰਗਰੂਰ ਤੋਂ। ਕਹਿੰਦੇ, ਕੁਝ ਯਾਰਾਂ ਨੂੰ ਸੀ ਪਰਖਿਆ ਮੈਂ, ਕੁਝ ਮੇਰੀ ਯਾਰੀ ਪਰਖ ਗਏ, ਲੱਖ ਬੁਰਾ ਕਿਆ ਕੁਝ ਰੁੱਸੇ ਨਾ, ਕੁਝ ਬਿਨਾਂ ਕਹੇ ਹੀ ਹਰਕ ਗਏ, ਕੁਝ ਵਾਰਦੇ ਸੀ ਜਾਨ ਮੇਰੇ ਤੋਂ, ਕੁਝ ਆਈ ਮੁਸੀਬਤ ਸਰਕ ਗਏ, ਕੁਝ ਮੇਰੇ ਤੋਂ ਵੀ ਵਿਛੜ ਕੇ ਖੁਸ਼ ਹੋਏ, ਤੇ ਕੁਝ ਮੈਨੂੰ ਵੇਖਣ ਲਈ ਤਰਸ ਗਏ। ਹਾਓ ਸਵੀਟ, ਵੇਖਣ ਲਈ ਤਰਸ ਗਏ ਨਾ, ਤੇ ਫਿਰ ਉਹ ਲੋਕ ਤੁਹਾਡੇ ਆਪਣੇ ਸੀ ਹੀ ਨਹੀਂ, ਜਿਹਨਾਂ ਨਾਲ ਰਿਸ਼ਤੇ ਤੁਸੀਂ ਨਿਭਾ ਹੀ ਨਹੀਂ ਸਕੇ, ਤੇ ਜਿਹੜੇ ਤੁਹਾਡੇ ਨਾਲ ਰਿਸ਼ਤੇ ਨਿਭਾ ਨਹੀਂ ਸਕੇ, ਤਾਂ ਫਿਰ ਕਿਤੇ ਨਾ ਕਿਤੇ ਉਹਨਾਂ ਰਿਸ਼ਤਿਆਂ ਨੂੰ ਛੱਡ ਦੇਣਾ ਹੀ ਜ਼ਿੰਦਗੀ ਦੇ ਵਿੱਚ ਜ਼ਰੂਰੀ ਹੁੰਦਾ। ਲੇਕਿਨ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਰਿਸ਼ਤਾ ਹਮੇਸ਼ਾ ਹੀ ਤੁਹਾਡੇ ਨਾਲ ਹੈ, ਸੀ ਤੇ ਰਹੇਗਾ। ਇਹ ਰਿਸ਼ਤਾ ਹਮੇਸ਼ਾ ਹੀ ਤੁਹਾਡੇ ਨਾਲ ਰਹੇਗਾ ਜੀ। ਇਸ ਰਿਸ਼ਤੇ ਨੂੰ ਨਿਭਾਉਣ ਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਬਹੁਤ ਬਹੁਤ ਸ਼ੁਕਰੀਆ ਕਰਦੇ ਹਾਂ ਜੀ ਗੁਰਮੇਲ ਸਿੰਘ, ਪਿੰਡ ਸ਼ੇਰਪੁਰ ਸੋਡੀਆਂ ਨੇੜੇ ਧੂਰੀ ਜ਼ਿਲ੍ਹਾ ਸੰਗਰੂਰ ਤੋਂ। ਪ੍ਰੋਗਰਾਮ ਪੈਗਾਮ ਦੇ ਵਿੱਚ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਿਜੇ ਲਕਸ਼ਮੀ ਜੀ, ਕਹਿੰਦੇ ਵੈਲਕਮ ਬੈਕ ਟੂ ਪ੍ਰੋਗਰਾਮ ਪੈਗਾਮ, ਥੈਂਕ ਯੂ ਸੋ ਮਚ। ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕੀ ਖਾਮੋਸ਼ੀ, ਕਹਿੰਦੇ ਕਹਿ ਰਹਾ ਹੈ ਸ਼ੋਰੇ ਦਰਿਆ ਸੇ ਸਮੁੰਦਰ ਕੀ ਖਾਮੋਸ਼ੀ, ਜਿਸ ਕਾ ਜਿਤਨਾ ਜ਼ਫਰ ਹੈ ਉਤਨਾ ਹੀ ਵੋ ਖਾਮੋਸ਼ ਹੈ। ਚੰਦਨ ਗਰੋਵਰ ਰਿੰਕੂ ਪਟੇਲ ਨਗਰ ਬਠਿੰਡਾ ਤੋਂ। ਚੰਦਨ ਜੀ, ਆਫਟਰ ਸੋ ਲੋਂਗ ਟਾਈਮ ਯੋਰ ਪੈਗਾਮ ਇਨ ਪ੍ਰੋਗਰਾਮ ਪੈਗਾਮ, ਐਂਡ ਵੈਲਕਮ ਬੈਕ ਟੂ ਯੂ ਆਲਸੋ, ਥੈਂਕ ਯੂ ਸੋ ਮਚ ਫਾਰ ਬੀਂਗ ਵਿਦ ਅਸ। ਕਹਿੰਦੇ, ਜਿਸਕਾ ਜਿਤਨਾ ਜ਼ਫਰ ਹੈ ਵੋ ਉਤਨਾ ਹੀ ਖਾਮੋਸ਼ ਹੋਗਾ। ਬਿਲਕੁਲ ਜੀ, ਖਾਮੋਸ਼ੀਆਂ ਬਹੁਤ ਕੁਛ ਕਹਿ ਜਾਂਦੀਆਂ ਨੇ। ਕਈ ਵਾਰੀ ਖਾਮੋਸ਼ੀਆਂ ਦੀ ਵੀ ਆਪਣੀ ਇੱਕ ਕਹਾਣੀ ਹੁੰਦੀ ਹੈ, ਆਪਣੀ ਇੱਕ ਜ਼ੁਬਾਨ ਹੁੰਦੀ ਹੈ, ਤੇ ਉਹਨਾਂ ਖਾਮੋਸ਼ੀਆਂ ਦੇ ਵਿੱਚ ਆਪਣੀ ਹੀ ਇੱਕ ਰੂਹਾਨੀ ਹੁੰਦੀ ਹੈ। ਸੋ ਥੈਂਕ ਯੂ, ਥੈਂਕ ਯੂ ਸੋ ਮਚ ਫੋਰ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ, ਚੰਦਨ ਗਰੋਵਰ ਰਿੰਕੂ ਪਟੇਲ ਨਗਰ ਬਠਿੰਡਾ, ਥੈਂਕ ਯੂ। ਨਾਓ ਇਟਸ ਟਾਈਮ ਟੂ ਪਲੇ ਬਿਊਟੀਫੁਲ ਸੌਂਗ ਔਨ ਖਾਮੋਸ਼ੀਆਂ।

ਪਿੰਡ ਲਾਲ ਬਾਈ ਤੋਂ ਨਛੱਤਰ ਸਿੰਘ ਢਿੱਲੋਂ ਜਿਹੜੇ ਬੱਚੇ ਮਾਪਿਆਂ ਨੂੰ ਬੁਰੇ ਬੁਰੇ ਸ਼ਬਦ ਬੋਲਦੇ ਨੇ ਉਹ ਸਵਰਗਾਂ ਦਾ ਬੂਹਾ ਬੰਦ ਕਰਕੇ ਤੇ ਨਰਕਾਂ ਦੇ ਬੂਹਾ ਖੋਲਦੇ ਨੇ। ਜਿਉਂਦੇ ਮਾਪਿਆਂ ਨੂੰ ਤਾਂ ਕਦੇ ਕੋਲੇ ਬਹਿ ਕੇ ਰੋਟੀ ਨਹੀਂ ਖਵਾਈ। ਜਦੋਂ ਉਹੀ ਮਾਪੇ ਦੁਨੀਆਂ ਤੋਂ ਤੁਰ ਜਾਂਦੇ ਨੇ ਫਿਰ ਜਲੇਬੀਆਂ ਤੇ ਪਕੌੜਿਆਂ ਦਾ ਲੰਗਰ ਲਗਾਉਂਦੇ ਨੇ। ਜੀ ਇਹ ਪ੍ਰੋਗਰਾਮ ਪੈਗਾਮ ਦੇ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਸੀ ਨਛੱਤਰ ਸਿੰਘ ਢਿੱਲੋਂ ਨੇ। ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ ਸ਼ੁਕਰੀਆ ਜੀ। ਔਰ ਮੈਂ ਤਾਂ ਇਹੀ ਕਹੂੰਗੀ ਹਰ ਇੱਕ ਰਿਸ਼ਤਾ ਜੋ ਤੁਹਾਡੇ ਕੋਲ ਹੈ ਜੇ ਜਿਉਂਦੇ ਜੀ ਉਸ ਨੂੰ ਸੰਭਾਲ ਸਕਦੇ ਹੋ ਤੇ ਜ਼ਰੂਰ ਸੰਭਾਲਿਓ, ਕਿਉਂਕਿ ਬਾਅਦ ਦੇ ਵਿੱਚ ਤਾਂ ਫਿਰ ਉਹਨਾਂ ਨੇ ਤੁਹਾਡਾ ਪ੍ਰਸ਼ਾਦ ਖਾਉਣ ਨਹੀਂ ਆਉਣਾ। ਪੁਸ਼ਪਿੰਦਰ ਪਾਲ ਸਿੰਘ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ ਬੋਲ ਪੁਗਾਉਣਾ, ਗੱਲ ਪਹੁੰਚਾਉਣਾ ਤੇ ਦੋਸਤੀ ਨਿਭਾਉਣਾ ਜਣੇ ਖੜੇ ਦੇ ਬਸ ਨਹੀਂ। ਹਾਓ ਸਵੀਟ ਪੁਸ਼ਪਿੰਦਰ ਪਾਲ ਸਿੰਘ ਜੀ, ਵਾਕਈ ਜੀ ਜਣੇ ਖੜੇ ਦੇ ਬਸ ਦੀ ਗੱਲ ਤੇ ਬਿਲਕੁਲ ਵੀ ਨਹੀਂ ਹੈਗੀ ਜੀ। ਬੋਲ ਪੁਗਾਉਣਾ, ਦੋਸਤੀ ਨਿਭਾਉਣਾ ਤੇ ਗੱਲ ਪਹੁੰਚਾਉਣਾ, ਪਰ ਤੁਸੀਂ ਦੋਸਤੀ ਨਿਭਾ ਦਿੱਤੀ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਕੇ, ਸ਼ੁਕਰੀਆ। ਪ੍ਰੋਗਰਾਮ ਪੈਗਾਮ ਚ ਪੈਗਾਮ ਕੀਤਾ ਜੀ ਬੰਸੀ ਲਾਲ ਸੰਧੂ ਪਿੰਡ ਤੇਜਾ ਮੋਹਾਰੀ ਤੋਂ। ਨਦੀ ਕਿਨਾਰੇ ਬੁਲਬੁਲ ਬੈਠੀ ਦਾਣਾ ਮੰਗਦੀ ਛੱਲੀ ਦਾ, ਮਾਹੀ ਛੇਤੀ ਆ ਕੇ ਮਿਲ ਜਾ ਦਿਲ ਨਹੀਂ ਲੱਗਦਾ ਕੱਲੀ ਦਾ। ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਮਿੱਠੀ ਮਿੱਠੀ ਆਵਾਜ਼ ਤੇ ਪਿਆਰੀ ਜੀ ਮਲਿਕਾ ਵਿਜੇ ਲਕਸ਼ਮੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਔਰ ਬੰਸੀ ਲਾਲ ਸੰਧੂ ਜੀ ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਬੁਲਬੁਲ ਛੱਲੀ ਦਾ ਦਾਣਾ ਮੰਗਦੀ ਹੈ ਤੇ ਦਿਲ ਨਹੀਂ ਲੱਗਦਾ ਕੱਲੀ ਦਾ, ਇੱਕ ਗੁਹਾਰ ਲਗਾ ਰਹੀ ਹੈ ਤੇ ਮੈਨੂੰ ਲੱਗਦਾ ਲੱਗਣਾ ਵੀ ਨਹੀਂ ਚਾਹੀਦਾ ਜੀ ਦਿਲ, ਕਿਉਂਕਿ ਕੱਲਿਆਂ ਦਾ ਫਿਰ ਦਿਲ ਕਿੱਥੋਂ ਲੱਗਣਾ। ਰਾਮਧਾਰੀ ਅਵਾਨਾ ਕਰ ਰਹੇ ਨੇ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਕਹਿੰਦੇ ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰੀ ਨਮਸਕਾਰ ਸਤਿ ਸ੍ਰੀ ਅਕਾਲ ਜੀ। ਰਾਮਧਾਰੀ ਜੀ ਤੁਹਾਨੂੰ ਵੀ ਪਿਆਰ ਤੇ ਸਤਿਕਾਰ ਭਰੀ ਨਮਸਕਾਰ। ਜ਼ਿੰਦਗੀ ਮੇ ਕਿਸੀ ਵੀ ਅਸਫਲਤਾ ਸੇ ਹਾਰਨੇ ਕੀ ਬਜਾਏ ਸਿੱਖਣਾ ਚਾਹੀਏ। ਜੀਵਨ ਮੇ ਸੰਘਰਸ਼ ਔਰ ਧੈਰਯ ਕੇ ਬਲ ਪਰ ਕਿਸੀ ਵੀ ਮੰਜ਼ਿਲ ਕੋ ਆਸਾਨੀ ਸੇ ਪਾਇਆ ਜਾ ਸਕਤਾ ਹੈ। ਕਹਿੰਦੇ ਰਖ ਹੌਸਲਾ ਵੋ ਮੰਜ਼ਰ ਭੀ ਆਏਗਾ, ਪਿਆਸੇ ਕੇ ਪਾਸ ਚਲ ਕਰ ਸਮੰਦਰ ਭੀ ਆਏਗਾ, ਥੱਕ ਕਰ ਨਾ ਬੈਠੇ ਯਾ ਮੰਜ਼ਿਲ ਕੇ ਮੁਸਾਫਿਰ, ਮੁਸਾਫਿਰ ਵੀ ਮਿਲੇਗੀ ਔਰ ਮਿਲਨੇ ਕਾ ਮਜ਼ਾ ਭੀ ਆਏਗਾ। ਜੀਵਨ ਕੀ ਕਠਿਨਾਈਓ ਮੇ ਉਪਰੋਕਤ ਪੰਕਤੀਆਂ ਹਮੇ ਹਾਰ ਨਾ ਮਾਨਨੇ ਔਰ ਨਿਰੰਤਰ ਪ੍ਰਯਾਸ ਕਰਨੇ ਕੀ ਊਰਜਾ ਦੇਤੀ ਹੈ। ਗਾਓ ਢਾਣੀ ਕੁਤਬਪੁਰ ਤਹਿਸੀਲ ਵ ਜ਼ਿਲ੍ਹਾ ਹਾਂਸੀ ਹਰਿਆਣਾ ਤੋਂ ਰਾਮਧਾਰੀ ਅਵਾਨਾ। ਰਾਮਧਾਰੀ ਅਵਾਨਾ ਜੀ ਵਾਕਿਆ ਹੀ ਤੁਹਾਡਾ ਪੈਗਾਮ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਐਂਡ ਥੈਂਕ ਯੂ ਸੋ ਮਚ। ਇਫ ਆਈ ਐਮ ਨੋਟ ਰੋਂਗ ਦਿਸ ਇਜ਼ ਯੂਅਰ ਫਸਟ ਪੈਗਾਮ ਇਨ ਪ੍ਰੋਗਰਾਮ ਪੈਗਾਮ, ਆਲਦੋ ਤੁਸੀਂ ਸਾਰੇ ਪ੍ਰੋਗਰਾਮਾਂ ਦੇ ਵਿੱਚ ਪਾਰਟੀਸਪੇਟ ਕਰਦੇ ਹੋ, ਬਟ ਆਈ ਥਿੰਕ ਪੈਗਾਮ ਦੇ ਵਿੱਚ ਤੁਸੀਂ ਫਸਟ ਟਾਈਮ ਪੈਗਾਮ ਕੀਤਾ। ਸੋ ਵੈਲਕਮ ਕਰਦੀ ਹਾਂ ਜੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਪ੍ਰੋਗਰਾਮ ਪੈਗਾਮ ਦੇ ਵਿੱਚ ਤੁਹਾਡਾ ਖਾਸ ਤੌਰ ਤੇ, ਔਰ ਬੜਾ ਹੀ ਖੂਬਸੂਰਤ ਜਿਹਾ ਪੈਗਾਮ ਤੁਸੀਂ ਕੀਤਾ। ਹੌਸਲਾ ਵੋ ਮੰਜ਼ਰ ਵੀ ਆਏਗਾ, ਪਿਆਸੇ ਕੇ ਪਾਸ ਚੱਲ ਕਰ ਸਮੁੰਦਰ ਵੀ ਆਏਗਾ। ਜੀ ਬਿਲਕੁਲ ਜੀ ਬਿਲਕੁਲ, ਹੌਸਲਾ ਰੱਖਣ ਦੇ ਨਾਲ ਜ਼ਿੰਦਗੀ ਦੇ ਵਿੱਚ ਸਭ ਕੁਝ ਹਾਸਿਲ ਕੀਤਾ ਜਾ ਸਕਦਾ ਹੈ। ਪਿੰਡ ਮਿੱਡੂਕੜਾ ਬਲਾਕ ਲੰਬੀ ਕ੍ਰਿਸ਼ਨ ਕੁਮਾਰ, ਕਮਲਾ ਦੇਵੀ, ਰਾਮ ਪ੍ਰਤਾਪ, ਚੋਤੀ, ਸੁਮਨ ਤੇ ਮਨੀਸ਼ਾ। ਉਹ ਬਾਗ ਸੁੱਕਦੇ ਸੁੱਕਦੇ ਸੁੱਕ ਜਾਂਦੇ, ਤਜਰਬਾ ਨਹੀਂ ਜਿਨ੍ਹਾਂ ਦੇ ਮਾਲੀਆਂ ਨੂੰ, ਥੱਲੇ ਬੋਰੀ ਦੇ ਬੈਠ ਸੀ ਜਦੋਂ ਰੋਇਆ, ਪਤਾ ਲੱਗ ਗਿਆ ਸੀ ਬੋੜਾ ਤੇ ਟਾਲੀਆਂ ਨੂੰ, ਭਰੇ ਭਾਂਡਿਆਂ ਨੂੰ ਯਾਰੋ ਲੋਕ ਚੁੱਕਦੇ, ਪਰ ਸੁੱਟ ਦਿੰਦੇ ਨੇ ਵੇਖ ਕੇ ਖਾਲੀਆਂ ਨੂੰ, ਜਲਾਲ ਵਾਲਿਓ ਉਹਨਾਂ ਤੋਂ ਰਹੀ ਬਚ ਕੇ, ਛੇਕ ਕਰਨ ਵਿੱਚ ਖਾ ਕੇ ਥਾਲੀਆਂ ਨੂੰ। ਜੀ ਮਿੱਡੂਕੜਾ ਬਲਾਕ ਲੰਬੀ ਤੋਂ ਇੱਕ ਤਜਰਬਾ ਜਿਹਾ ਮੈਨੂੰ ਲੱਗਦਾ ਇਹਨਾਂ ਨਾਲ ਕਾਫੀ ਬਿਟਰ ਜਿਹਾ ਹੋਇਆ ਜਿਸ ਤੇ ਇਹਨਾਂ ਨੇ ਪੈਗਾਮ ਕੀਤਾ ਪ੍ਰੋਗਰਾਮ ਪੈਗਾਮ ਦੇ ਵਿੱਚ। ਲੇਕਿਨ ਅਸੀਂ ਤੇ ਇਹੀ ਕਵਾਂਗੇ ਜੀ, ਅਸੀਂ ਤੇ ਦੋਸਤਾਂ ਤੇ ਦੋਸਤ ਹਾਂ ਜੀ, ਤੇ ਤੁਹਾਡੇ ਨਾਲ ਦੋਸਤੀ ਦਾ ਰਿਸ਼ਤਾ ਹਮੇਸ਼ਾ ਨਿਭਾਉਂਦੇ ਹਾਂ ਤੇ ਨਿਭਾਉਂਦੇ ਵੀ ਰਹਾਂਗੇ। ਸ਼ੁਕਰੀਆ। ਪ੍ਰੋਗਰਾਮ ਪੈਗਾਮ ਪੇਸ਼ ਕਰਨ ਵਾਲਿਆਂ ਤੇ ਐਫਐਮ ਬਠਿੰਡਾ ਦੀ ਟੀਮ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਕਹਿਣਾ ਜੀ। ਮੈਂ ਗੁਰਭਜਨ ਸਿੰਘ ਜੱਸੀ, ਬਲਜੀਤ ਕੌਰ, ਰੂਪ ਅਤੇ ਬਸੰਤ ਸਿੰਘ ਤੇ ਜਸਪ੍ਰੀਤ ਕੌਰ ਇਹਨਾਂ ਦੇ ਬੇਟੇ ਤੇ ਬੇਟੀਆਂ ਨੇ, ਨੁਰਾਲੀ, ਦਿਲਜੋਤ ਅਤੇ ਭਾਗੂ ਰੋਡ ਬਠਿੰਡਾ ਤੋਂ। ਕਹਿੰਦੇ ਅਨਮੋਲ ਬਚਨ ਲਿਖ ਕੇ ਭੇਜ ਰਹੇ ਹਾਂ ਜੀ। ਲੋ ਜੀ ਤੁਹਾਡੇ ਅਨਮੋਲ ਬਚਨ ਜੀ ਆਇਆਂ ਨੂੰ ਤੇ ਸਿਰ ਮੱਥੇ ਤੇ। ਕਹਿੰਦੇ ਫਰੀਦਾ ਤੇਰੀ ਝੋਪੜੀ ਗਲ ਕਟੀਆਂ ਕੇ ਪਾਸ, ਜੋ ਕਰੇਂਗੇ ਸੋ ਭਰੇਂਗੇ, ਕਿਉਂ ਪਿਆ ਉਦਾਸ, ਛਾਵਾਂ

ਡੰਡੀਆਂ ਨੇ ਬੋੜ ਦੀਆਂ। ਕੈਂਚੀ ਦਾ ਕੱਟਿਆ ਸੀਤਾ ਜਾ ਸਕਦਾ, ਪਰ ਜ਼ੁਬਾਨ ਦਾ ਕੱਟਿਆ ਸੀਤਾ ਨਹੀਂ ਜਾ ਸਕਦਾ। ਬੱਚਿਆਂ ਨਾਲ ਪਿਆਰ ਕਰੋ, ਵੱਡਿਆਂ ਦਾ ਸਤਿਕਾਰ ਕਰੋ। ਜੇ ਹੋਵੇ ਨਾ ਬੰਦਾ, ਬੰਦੇ ਨੂੰ ਪਛਾਣ ਦਾ ਕੀ ਫਾਇਦਾ? ਮੰਦਰੀ ਮਸੀਹ ਜਾਣ ਦਾ ਕੀ ਫਾਇਦਾ? ਗੁੱਸਾ ਅਕਲ ਖਾ ਜਾਂਦਾ। ਗੁੱਸੇ ਤੋਂ ਬਚੋ, ਇੱਜ਼ਤ ਉਸਦੀ ਕਰੋ ਜੋ ਇੱਜ਼ਤ ਕਮਾਉਣ ਦੇ ਲਾਇਕ ਹੋਏ, ਤੇ ਪਾਣੀ ਦੀ ਸੰਭਾਲ ਕਰੋ। ਰੁੱਖ ਲਗਾਓ, ਸੁੱਖ ਬਚਾਓ। ਅਕਲ ਬਦਾਮ ਨਾਲ ਨਹੀਂ ਆਉਂਦੀ, ਅਕਲ ਧੱਕੇ ਖਾਣ ਦੇ ਨਾਲ ਆਉਂਦੀ ਹੈ। ਤੇ ਪ੍ਰੋਗਰਾਮ ਪੈਗਾਮ ਵਿੱਚ ਮੇਰਾ ਪਹਿਲਾ ਖੱਤ ਹੈ ਜੀ, ਮੇਰਾ ਪਹਿਲਾ ਪੈਗਾਮ ਹੈ ਜੀ। ਪੈਗਾਮ ਜ਼ਰੂਰ ਸ਼ਾਮਿਲ ਕਰਨਾ ਲੋ ਜੀ, ਤੁਹਾਡਾ ਪਹਿਲਾ ਖੱਤ, ਪਹਿਲਾ ਪਿਆਰ, ਪਹਿਲਾ ਮੁਹੱਬਤ ਦਾ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ। ਜੀ ਆਇਆਂ ਆਖਦੇ ਹਾਂ, ਵੈਲਕਮ ਆਖਦੇ ਹਾਂ, ਬਹੁਤ ਬਹੁਤ ਸ਼ੁਕਰੀਆ। ਅੱਗੇ ਕਹਿੰਦੇ ਜੀ, ਇਹ ਪੈਗਾਮ ਲਿਖਣ ਦੇ ਲਈ ਮੈਨੂੰ ਪ੍ਰੇਰਿਤ ਕੀਤਾ ਬਾਬਾ ਪਿਆਰਾ ਸਿੰਘ ਕੋਟਸ਼ਮੀਰ ਤੇ ਪ੍ਰਗਟ ਸਿੰਘ ਢਿੱਲੋਂ ਪਿੰਡ ਢਿਲਵਾਂ ਜ਼ਿਲ੍ਹਾ ਬਰਨਾਲਾ ਤੋਂ। ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ। ਸਤਿਕਾਰਿਤ ਨੇ ਸਾਡੇ ਜਥੇਦਾਰ ਪਿਆਰਾ ਸਿੰਘ ਜੀ ਤੇ ਪ੍ਰਗਟ ਸਿੰਘ ਢਿੱਲੋਂ ਵੀ, ਤੇ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਹਨਾਂ ਦੀ ਪ੍ਰੇਰਣਾ ਸਦਕਾ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਲਿਖਿਆ, ਬਹੁਤ ਬਹੁਤ ਸ਼ੁਕਰੀਆ। ਚੁਮੰਡੀ ਵਾਰਡ ਨੰਬਰ 11 ਤੋਂ ਡਾਕਟਰ ਰਾਮ ਕੁਮਾਰ ਦੋਸ਼ੀ, ਰਾਜ ਰਾਣੀ, ਨਿਹਾਰਕਾ ਦਿਵਾਸ਼, ਸੁਹਾਨੀ ਗੁਲਸ਼ਨ ਤੇ ਹਿਮਾਂਸ਼ੀ ਕਰੇ ਨੇ ਪੈਗਾਮ। ਪ੍ਰੋਗਰਾਮ ਪੇਸ਼ਕਰਤਾ ਨੂੰ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ। ਕਹਿੰਦੇ ਕਸਰ ਕਿਸੇ ਨੇ ਨਾ ਛੋੜੀ, ਬਸ ਤੇਰਾ ਕੁਰੇਦਨਾ ਬਾਕੀ ਹੈ। ਤੇਰੇ ਬਾਅਦ ਮੇਰਾ ਬਿਖਰਾ ਹੁਆ ਘਰ ਸਮੇਟਣਾ ਬਾਕੀ ਹੈ। ਮੈਨੇ ਸੋਚਾ ਇਸਸੇ ਜ਼ਿਆਦਾ ਬਰਬਾਦ ਕਿਆ ਹੋ ਜਾਊਂਗਾ, ਮੈਨੇ ਸੋਚਾ ਇਸਸੇ ਜ਼ਿਆਦਾ ਬਰਬਾਦ ਕਿਆ ਹੋ ਜਾਊਂਗਾ, ਫਿਰ ਯਾਦ ਆਇਆ ਕਿ ਅਭੀ ਉਸੇ ਕਿਸੀ ਔਰ ਕੇ ਸਾਥ ਦੇਖਣਾ ਬਾਕੀ ਹੈ। ਹਾਓ ਸਵੀਟ, ਹਾਓ ਇਮੋਸ਼ਨਲ, ਬੜੀ ਬਿਊਟੀਫੁਲ ਪੈਗਾਮ, ਐਂਡ ਆਈ ਮਸਟ ਰੀਡ ਦਿਸ ਪੈਗਾਮ ਵੰਸ ਅਗੇਨ। ਬਸ ਤੇਰਾ ਕੁਰੇਦਨਾ ਬਾਕੀ ਹੈ, ਤੇਰੇ ਬਾਅਦ ਮੇਰਾ ਬਿਖਰਾ ਹੁਆ ਘਰ ਸਮੇਟਣਾ ਬਾਕੀ ਹੈ। ਮੈਨੇ ਸੋਚਾ ਇਸਸੇ ਜ਼ਿਆਦਾ ਬਰਬਾਦ ਕਿਆ ਹੋ ਜਾਊਂਗਾ, ਫਿਰ ਯਾਦ ਆਇਆ ਕਿ ਅਭੀ ਉਸੇ ਕਿਸੀ ਔਰ ਕੇ ਸਾਥ ਦੇਖਣਾ ਬਾਕੀ ਹੈ। ਆਈ ਥਿੰਕ ਆਈ ਡੋਂਟ ਹੈਵ ਵਰਡਸ ਆਫਟਰ ਦਿਸ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ। ਇਟਸ ਟਾਈਮ ਟੂ ਪਲੇ ਬਿਊਟੀਫੁਲ ਸੌਂਗ, ਬਿਊਟੀਫੁਲ ਐਂਡ ਇਮੋਸ਼ਨਲ ਸੌਂਗ ਆਫਟਰ ਦਿਸ ਪੈਗਾਮ। ਥੈਂਕ ਯੂ ਸੋ ਮਚ ਡਾਕਟਰ ਰਾਮ ਕੁਮਾਰ ਦੋਸ਼ੀ ਜੀ, ਰਾਜ ਰਾਣੀ, ਨਿਹਾਰਕਾ ਦਿਵਾਂਸ਼, ਸੁਹਾਨੀ ਗੁਲਸ਼ਨ ਰਾਣੀ ਮਾਨਸ਼ੀ ਫਾਰ ਸਾਡੇ ਇਮੋਸ਼ਨਲ ਪੈਗਾਮ। ਥੈਂਕ ਯੂ ਸੋ ਮਚ।

ਦੁੱਖਾਂ ਤੋਂ ਬਾਅਦ ਸੁੱਖ ਮਿਲਦੇ ਨੇ ਪਰ ਥੋੜੀ ਦੇਰ ਹੁੰਦੀ ਹੈ। ਕੀ ਹੋਇਆ, ਦੁੱਖਾਂ ਦੀ ਰਾਤ ਲੰਬੀ ਹੈ, ਹਨੇਰ ਤੋਂ ਬਾਅਦ ਸਵੇਰ ਹੁੰਦੀ ਹੈ। ਕਰ ਅਰਦਾਸ ਉਸ ਰੱਬ ਅੱਗੇ, ਇਹ ਨਹੀਂ ਕਿ ਉਹ ਸੁਣਦਾ ਨਹੀਂ, ਰੱਬ ਕਰ ਹਨੇਰ ਦੀ ਦੇਰ ਹੁੰਦੀ ਹੈ, ਹਨੇਰ ਤੋਂ ਬਾਅਦ ਸਵੇਰ ਜ਼ਰੂਰ ਹੁੰਦੀ ਹੈ। ਡਰਨਾ ਬੰਦੇ ਤਕਦੀਰ ਦੇ ਲਿਖੇ ਤੋਂ ਹਰ ਬੱਦਲ ਦੇ ਪਿੱਛੇ ਚਾਨਣ ਹੁੰਦਾ ਹੈ, ਰੱਬ ਦੀ ਨਜ਼ਰ 'ਚ ਮਿਹਰ ਹੁੰਦੀ ਹੈ, ਹਨੇਰ ਤੋਂ ਬਾਅਦ ਵੀ ਸਵੇਰ ਹੁੰਦੀ ਹੈ। ਕੀ ਹੋਇਆ ਜੇ ਦੁੱਖਾਂ ਨੂੰ ਘੇਰ ਲਿਆ, ਸਮਾਂ ਮਾੜਾ ਹੋ ਸਕਦਾ, ਜ਼ਿੰਦਗੀ ਨੇ ਰਾਜ ਕੋਈ ਸਮੇਂ ਦੀ ਦੇਰ ਫੇਰ ਹੁੰਦੀ ਹੈ, ਹਨੇਰੇ ਤੋਂ ਬਾਅਦ ਵੀ ਸਵੇਰ ਹੁੰਦੀ ਹੈ। ਬਿਲਕੁਲ ਜੀ, ਬਿਲਕੁਲ, ਰਾਜ ਬੁਰਜ ਨੇ ਕੀਤਾ ਜੀ ਪੈਗਾਮ। ਵਾਕਈ ਜੀ, ਹਨੇਰ ਤੋਂ ਬਾਅਦ ਵੀ ਸਵੇਰ ਹੁੰਦੀ ਹੈ। ਤਾਂ ਬਹੁਤ ਬਹੁਤ ਸ਼ੁਕਰੀਆ ਜੀ। ਇਸ ਸਵੇਰ ਦਾ ਇੰਤਜ਼ਾਰ ਹਰ ਇੱਕ ਇਨਸਾਨ ਨੂੰ ਹੁੰਦਾ ਹੈ, ਅਤੇ ਉਸ ਸਵੇਰ ਦੇ ਵਿੱਚ ਬਹੁਤ ਸਾਰੀਆਂ ਖੁਸ਼ੀਆਂ ਹੋਣ, ਇਹੀ ਬਸ ਮੇਰੀ ਨੇਕ ਦੁਆ ਪ੍ਰਗਟ ਹਨ। ਜਥੇਦਾਰ ਪਿਆਰਾ ਸਿੰਘ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਸੋ ਮਚ ਫੋਰ ਬੀਇੰਗ ਵਿਦ ਅਸ। ਪਾਲਮਪੁਰ, ਜ਼ਿਲ੍ਹਾ ਕਾਂਗਰਾ, ਹਿਮਾਚਲ ਪ੍ਰਦੇਸ਼ ਤੋਂ ਡਾਕਟਰ ਰਵੀ ਗਰਗ, ਡਾਕਟਰ ਸ਼ਿਲਪਾ ਗਰਗ ਕਹਿੰਦੇ, ਜਿਸਨੇ ਵੀ ਦੇਖਾ ਰੋਤਾ ਹੁਆ ਪਾਇਆ, ਮੁਝੇ ਤੋ ਯੇ ਮੁਹੱਬਤ ਸਾਬਿਤ ਕਿਸੀ ਫਕੀਰ ਕੀ ਬਦਦੁਆ ਲਗਤੀ ਹੈ। ਜ਼ਿੰਦਗੀ ਮੇਂ ਇਨਸਾਨ ਕਿਸੀ ਚੀਜ਼ ਕੀ ਸੱਚੀ ਕੀਮਤ ਕੇਵਲ ਦੋ ਹੀ ਹਾਲਾਤੋਂ ਮੇਂ ਸਮਝ ਪਾਤਾ ਹੈ, ਉਸਕੋ ਪਾਨੇ ਸੇ ਪਹਿਲੇ ਔਰ ਉਸਕੋ ਖੋਨੇ ਕੇ ਬਾਅਦ। ਹਾਊ ਸਵੀਟ। ਇਮੋਸ਼ਨਲ ਪੈਗਾਮ ਕੀਤਾ ਪ੍ਰੋਗਰਾਮ। ਪੈਗਾਮ ਦੇ ਵਿੱਚ ਪਾਲਮਪੁਰ, ਜ਼ਿਲ੍ਹਾ ਕਾਂਗੜਾ, ਹਿਮਾਚਲ ਪ੍ਰਦੇਸ਼ ਤੋਂ ਡਾਕਟਰ ਰਵੀ ਗਰਗ ਐਂਡ ਡਾਕਟਰ ਸ਼ਿਲਪਾ ਗਰਗ। ਸੋ ਡਾਕਟਰ ਸਾਹਿਬ, ਤੁਸੀਂ ਤੇ ਵੈਸੇ ਲੋਕਾਂ ਦਾ ਇਲਾਜ ਕਰਦੇ ਹੋ, ਤੇ ਤੁਹਾਡਾ ਪੈਗਾਮ ਤੇ ਬੜਾ ਇਮੋਸ਼ਨਲ ਹੈ ਜੀ। ਵਨ ਵੇ ਟ੍ਰੈਫਿਕ ਰੋਡ, ਜਗਦੀਸ਼ ਰਾਏ ਗਰਗ ਕਰਨੇ ਪੈਗਾਮ। ਕਭੀ ਹਮ ਵੀ ਰੁਟ ਗਏ ਤੋ ਹਮੇ ਮਨਾਏਗਾ ਕੌਣ। ਬਸ ਇਸੀ ਫਿਕਰ ਮੇਂ ਹਮ ਖੁਸ਼ ਰਹਿ ਲੇਤੇ ਹੈ, ਜਾਗਤਾ ਰਹਾ ਮੈਂ ਰਾਤ ਭਰ ਤੇਰੀ ਯਾਦੋ ਕੇ ਸਾਥ। ਹਾਊ ਸਵੀਟ। ਕਹਿੰਦੇ, ਜਾਗਤਾ ਰਹਾ ਮੈਂ ਰਾਤ ਭਰ ਤੇਰੀ ਯਾਦੋ ਕੇ ਸਾਥ, ਤੇਰੇ ਅਹਿਸਾਸੋ ਮੇਂ ਜੋ ਸਕੂਨ ਹੈ ਵੋ ਨੀਂਦ ਮੇਂ ਕਹਾ। ਹਾਊ ਸਵੀਟ। ਆਈ ਥਿੰਕ ਦਿਸ ਇਜ਼ ਬਿਊਟੀਫੁਲ ਬਿਊਟੀਫੁਲ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ ਫਰੋਮ ਜਗਦੀਸ਼ ਰਾਏ ਗਰਗ। ਵਨ ਵੇ ਟ੍ਰੈਫਿਕ ਰੋਡ ਨੀਅਰ ਬੱਸ ਸਟੈਂਡ ਮਾਨਸਾ। ਥੈਂਕ ਯੂ ਸੋ ਮਚ ਜਗਦੀਸ਼ ਜੀ ਫੋਰ ਇਮੋਸ਼ਨਲ ਐਂਡ ਬਿਊਟੀਫੁਲ ਪੈਗਾਮ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਘੜਿਆਣਾ ਤੋਂ ਮਲਕੀਤ ਸਿੰਘ ਘੜਿਆਣਾ, ਦੀਪਿੰਦਰ ਸਿੰਘ ਬਰਾੜ, ਗੁਰਸ਼ਬਦ ਸਿੰਘ ਬਰਾੜ ਕਹਿੰਦੇ, ਜ਼ਿੰਦਗੀ ਤੈਨੂੰ ਰੱਬ ਨੇ ਦਿੱਤੀ ਬੰਦਿਆ, ਹੱਸ ਕੇ ਲੈ ਗੁਜ਼ਾਰ। ਅੰਗ ਸਰੀਰ ਜੇ ਪੂਰੇ ਦਿੱਤੇ, ਸੋਹਣਾ ਦਿੱਤਾ ਪਰਿਵਾਰ, ਸਿਰ ਤੇ ਤੈਨੂੰ ਛੱਤ ਵੀ ਦਿੱਤੀ, ਦਿੱਤਾ ਪਹਿਨਣ ਖਾਣ, ਸੱਚੀ ਕਿਰਤ ਕਮਾ ਲੈ ਬੰਦਿਆ, ਐਬਾ ਤੋਂ ਬਚਾ ਲੈ ਬੰਦਿਆ, ਨਾ ਕਰ ਮੇਰੀ ਮੇਰੀ ਬੰਦਿਆ, ਨਾ ਮੇਰੀ ਨਾ ਤੇਰੀ, ਇੱਕ ਦਿਨ ਸਭ ਨੇ ਤੁਰ ਜਾਣਾ, ਫਿਰ ਅੰਤ ਮਿੱਟੀ ਦੀ ਢੇਰੀ, ਰੱਬ ਨੂੰ ਧਿਆ ਲੈ ਬੰਦਿਆ, ਅੰਤ ਸੁਹਾਣੀ ਹੋਣਾ ਹੈ, ਕਿਸੇ ਨੇ ਤੇਰੇ ਨਾਲ ਨਹੀਂ ਜਾਣਾ, ਦਾਤੇ ਪਾਰ ਲੰਘਾਉਣਾ ਹੈ ਬੰਦਿਆ। ਮਨਜੀਤ ਕੌਰ ਇਹਨਾਂ ਦੇ ਨਾਲ ਨੇ ਜੀ, ਬਹੁਤ ਬਹੁਤ ਸ਼ੁਕਰੀਆ। ਬਿਲਕੁਲ ਜੀ, ਬਿਲਕੁਲ, ਬੜਾ ਹੀ ਖੂਬਸੂਰਤ ਜਿਹਾ ਪੈਗਾਮ ਕੀਤਾ। ਕਿਸੇ ਨੇ ਨਾਲ ਨਹੀਂ ਜਾਣਾ, ਕਿਸੇ ਨੇ ਨਾਲ ਨਹੀਂ ਨਿਭਾਉਣਾ, ਇੱਕ ਰੱਬ ਈਸ਼ਵਰ ਅੱਲਾ ਵਾਹਿਗੁਰੂ ਦਾ ਨਾਮ ਹੀ ਧਿਆਉਣ ਦੇ ਨਾਲ ਜ਼ਿੰਦਗੀ ਸੁਖਾਲੀ ਤੇ ਖੂਬਸੂਰਤ ਬਣਦੀ ਹੈ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ, ਥੈਂਕ ਯੂ ਸੋ ਮਚ। ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ ਕਰ ਰਹੇ ਨੇ ਪੈਗਾਮ। ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ, ਦਰਦ ਵੀ ਆਪਣਾ ਲੱਗਤਾ ਹੈ ਜਬ ਯਾਦ ਕਿਸੀ ਆਪਣੇ ਕੀ ਆਤੀ ਹੈ, ਵਰਨਾ ਆਸੂ ਤੋਂ ਬੇਵਜ੍ਹਾ ਹੀ ਆਂਖੋਂ ਸੇ ਬਹਿ ਜਾਤੇ ਹੈ। ਜੀ, ਦਰਦ ਦੇ ਨਾਲ ਆਂਸੂ ਐਵੇਂ ਤਾਂ ਨਹੀਂ ਹੁੰਦੇ, ਕੁਛ ਨਾ ਕੁਛ ਵਜ੍ਹਾ ਤੋਂ ਜ਼ਰੂਰ ਰਹੀ ਹੋਗੀ, ਯੂੰ ਹੀ ਕੋਈ ਬੇਵਫਾ ਨਹੀਂ ਹੁੰਦਾ, ਹੈ ਨਾ। ਕਹਿੰਦੇ ਨੇ, ਕੁਛ ਤੋਂ ਮਜ਼ਬੂਰੀਆਂ ਜ਼ਰੂਰ ਰਹੀ ਹੋਗੀ, ਯੂੰ ਹੀ ਕੋਈ ਬੇਵਫਾ ਨਹੀਂ ਹੁੰਦਾ, ਅਗਰ ਆਂਖੋਂ ਮੇਂ ਸੇ ਆਂਸੂ ਆ ਰਹੇ ਹੈ ਤਾਂ ਕੁਛ ਨਾ ਕੁਛ ਵਜ੍ਹਾ ਜ਼ਰੂਰ ਹੋਗੀ। ਜੀ, ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਪੈਗਾਮ ਨੂੰ ਜੇਕਰ ਆਪਣਾ ਸਮਝਦੇ ਹੋ, ਆਪਣੇ ਦਿਲ ਦੀਆਂ ਗਹਿਰਾਈਆਂ ਤੋਂ ਹੀ ਇਸ ਨੂੰ ਪਿਆਰ ਕਰਦੇ ਹੋ ਅਤੇ ਆਪਣੇ ਅਹਿਸਾਸ ਇਸ ਦੇ ਨਾਲ ਸਾਂਝੇ ਕਰ ਸਕਦੇ ਹੋ 77173 143 'ਤੇ ਤੁਸੀਂ ਦੱਸ ਸਕਦੇ ਹੋ ਜੀ ਕੀ ਹੈ ਵਜ੍ਹਾ ਤੁਹਾਡੇ ਆਂਸੂਆਂ ਦੀ। ਹਰਜਿੰਦਰ ਸਿੰਘ ਬਰਾੜ, VPO ਜੀ ਦਾ, ਡਿਸਟ੍ਰਿਕਟ ਬਠਿੰਡਾ ਤੋਂ ਕਰ ਰਹੇ ਨੇ ਪੈਗਾਮ। ਕਹਿੰਦੇ, ਜਿਸੇ ਟੂਟ ਕਰ ਚਾਹਾ ਉਸੀ ਨੇ ਦਰਦ ਦਿਆ, ਜਿਸੇ ਟੂਟ ਕਰ ਚਾਹਾ ਉਸੀ ਨੇ ਦਰਦ ਦਿਆ, ਫਿਰ ਵੀ ਉਸੀ ਕਾ ਇੰਤਜ਼ਾਰ ਕੀਆ। ਜੇ ਇੰਤਜ਼ਾਰ ਤਾਂ ਵੈਸੇ ਉਹਨਾਂ ਦਾ ਹੀ ਹੁੰਦਾ ਹੈ ਜਿਹੜੇ ਸਾਡੇ ਆਪਣੇ ਹੁੰਦੇ ਨੇ, ਅਤੇ ਫਿਰ ਜਿਹੜੇ ਸਾਡੇ ਆਪਣੇ ਹੁੰਦੇ ਨੇ ਉਹਨਾਂ ਦਾ ਇੰਤਜ਼ਾਰ ਕਰਨ 'ਚ ਬੁਰਾਈ ਵੀ ਕੀ ਹੈ ਜੀ, ਉਹ ਆਉਣਗੇ ਜ਼ਰੂਰ ਲੇਕਿਨ ਦੇਰ ਜ਼ਰੂਰ ਲੱਗ ਸਕਦੀ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਪੈਗਾਮ ਦੇ ਵਿੱਚ ਪੈਗਾਮ ਕਰਨ ਦੇ ਲਈ, ਥੈਂਕ ਯੂ ਸੋ ਮਚ। ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ ਜਿੰਦਲ, ਹਸਮੁਖ ਲਾਲ ਜਿੰਦਲ, ਸੰਜੀਵ ਸੁਨੀਤਾ ਬੰਟੀ ਜਿੰਦਲ, ਆਰਜ਼ੂ ਮਹਿਕ, ਖੁਸ਼ਦਿਲ ਤੇ ਇਹਨਾਂ ਦਾ ਪੂਰਾ ਖੁਸ਼ਦਿਲ

ਵਾਰ ਕਰ ਰਿਹਾ ਜੀ ਪੈਗਾਮ ਪ੍ਰੋਗਰਾਮ ਪੈਗਾਮ ਦੇ ਵਿੱਚ ਕਹਿੰਦੇ ਯਾਦੇ ਕਭੀ ਪੁਰਾਨੀ ਨਹੀਂ ਹੋਤੀ ਕੁਛ ਰਿਸ਼ਤੋਂ ਕੀ ਕਹਾਨੀ ਨਹੀਂ ਹੋਤੀ ਜੋ ਦਿਲ ਮੇਂ ਬਸ ਜਾਏ ਏਕ ਬਾਰ ਉਨਕੀ ਕੋਈ ਨਿਸ਼ਾਨੀ ਨਹੀਂ ਹੋਤੀ ਔਰ ਤੇਰੀ ਯਾਦੋਂ ਕਾ ਕਾਰਵਾਂ ਹਰ ਰੋਜ਼ ਗੁਜ਼ਰਤਾ ਹੈ ਮੇਰਾ ਦਿਲ ਆਜ ਵੀ ਤੇਰਾ ਇੰਤਜ਼ਾਰ ਕਰਦਾ ਹੈ ਅਗੇਨ ਅ ਬਿਊਟੀਫੁਲ ਪੈਗਾਮ ਫੋਰ ਯਾਦ ਐਂਡ ਇੰਤਜ਼ਾਰ ਆਈ ਥਿੰਕ ਆਈ ਸ਼ੁਡ ਪਲੇ ਸੌਂਗ ਫਰੋਮ ਲਵ ਸਟੋਰੀ ਯਾਦ ਆ ਰਹੀ ਹੈ

ਜਸਪਾਲ ਗੈਰੀ, ਸਿਕੰਦਰ ਸੰਦੋਹਾ, ਬੂਟਾ ਤਗੜ ਜੋਗਿੰਦਰ ਸਿੰਘ ਤੇ ਸਾਈਕਲਾਂ ਵਾਲੇ ਪਰੀਆਂ ਕਾਂਤਾ ਮਾਨਸ ਮੌਂਡ ਮੰਡੀ ਤੋਂ ਪੈਗਾਮ ਪੇਸ਼ਕਰਤਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਕਹਿੰਦੇ ਰੇਡੀਓ ਤੁਹਾਡਾ ਸਦਾ ਵਧੀਆ ਚੱਲਦੇ ਰਹੇ। ਕਹਿੰਦੇ ਭੈਣ ਜੀ, ਇਹ ਪੈਗਾਮ ਸੋਨੂੰ ਡੈਡੀਕੇਟ ਹੈ। ਓਏ ਹੋਏ, ਇਹ ਪੈਗਾਮ ਤੇ ਇਹਨਾਂ ਨੇ ਮੈਨੂੰ ਡੈਡੀਕੇਟ ਕਰ ਦਿੱਤਾ। ਰੇਡੀਓ ਤੁਹਾਡਾ ਸਦਾ ਵਧੀਆ ਚੱਲੇ, ਦੁਨੀਆਂ ਤੇ ਰਹੇ ਸੋਡੀ ਬੱਲੇ ਬੱਲੇ ਖੁਸ਼ੀਆਂ ਦੇ ਦਿਨ ਜੋ ਹਮੇਸ਼ਾ ਰਹਿਣ ਜੀ। ਸਤਿ ਸ੍ਰੀ ਅਕਾਲ ਵਿਜੇ ਲਕਸ਼ਮੀ ਭੈਣ ਜੀ, ਹਰ ਵੇਲੇ ਰੱਖੇ ਗੁਰੂ ਚੜ੍ਹਦੀ ਕਲਾ ਚ, ਦੂਰ ਰਹੇ ਭੈਣ ਕੋਲੋਂ ਬੁਰੀ ਜੋ ਬਲਾ। ਜ਼ਿੰਦਾਬਾਦ ਵਿਜੇ ਲਕਸ਼ਮੀ ਭੈਣ ਸਰੋਤੇ ਕਹਿਣ ਜੀ, ਸਤਿ ਸ੍ਰੀ ਅਕਾਲ ਵਿਜੇ ਲਕਸ਼ਮੀ ਭੈਣ ਜੀ, ਘਰ ਵਿੱਚ ਸਦਾ ਮੌਜਾਂ ਬਣਾਈ ਰੱਖੇ, ਦੁੱਖਾਂ ਤੇ ਕਲੇਸ਼ ਨਾ ਕੋਈ ਦੇਖਣਾ ਪਵੇ, ਘਰ ਵਿੱਚ ਆਪਣੇ ਨਜ਼ਾਰੇ ਲੈਣ ਜੀ, ਸਤਿ ਸ੍ਰੀ ਅਕਾਲ ਵਿਜੇ ਲਕਸ਼ਮੀ ਭੈਣ ਜੀ। ਗੈਰੀ ਸੰਦੋਏ ਨੇ ਤਾਂ ਸਦਾ ਸੁਖ ਮੰਗੀ, ਰੱਬ ਕੱਟ ਦੇਵੇ ਜੇ ਆਵੇ ਕੋਈ ਤੰਗੀ, ਹਰ ਵੇਲੇ ਮਾਣੇ ਭੈਣ ਸੁਖ ਚੈਨ ਜੀ। ਵਿਜੇ ਲਕਸ਼ਮੀ ਜੀ, ਸਤਿ ਸ੍ਰੀ ਅਕਾਲ ਜੀ। ਹਾਉ ਸਵੀਟ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਨੂੰ ਵੀ ਇੰਨੀਆਂ ਪਿਆਰੀਆਂ ਜੀਆਂ ਬਲੈਸਿੰਗਸ ਮੈਨੂੰ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਵਾਕਈ ਜੀ, ਆਈ ਐਮ ਵੈਰੀ ਲੱਕੀ, ਮੈਂ ਬਹੁਤ ਕਿਸਮਤ ਵਾਲੀ ਹਾਂ। ਮੇਰੇ ਇੰਨੇ ਪਿਆਰੇ ਪਿਆਰੇ, ਇੰਨੇ ਖੂਬਸੂਰਤ ਜੀ, ਇੰਨੇ ਸੋਹਣੇ ਸੋਹਣੇ ਸਰੋਤਾ ਮੈਨੂੰ ਇੰਨੀਆਂ ਪਿਆਰੀਆਂ ਜੀਆਂ ਬਲੈਸਿੰਗਸ ਦੇ ਰਹੇ ਨੇ, ਇੰਨਾ ਮਾਣ ਬਖਸ਼ਦੇ ਨੇ, ਇੰਨਾ ਉਹ ਸਤਿਕਾਰ ਦਿੰਦੇ ਨੇ। ਤੁਹਾਡਾ ਮਾਣ ਤੇ ਪਿਆਰ ਤੇ ਸਤਿਕਾਰ ਦੇ ਲਈ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ। ਐਂਡ ਆਈ ਬੋ ਮਾਈ ਹੈਡ ਇਨ ਫਰੰਟ ਆਲ ਆਫ ਮਾਈ ਲਿਸਨਰਸ, ਥੈਂਕ ਯੂ ਸੋ ਮਚ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਇੰਨਾ ਮਾਣ ਤੇ ਸਤਿਕਾਰ ਤੇ ਇੰਨਾ ਪਿਆਰ ਦੇਣ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ ਜਸਪਾਲ ਜੀ, ਥੈਂਕ ਯੂ। ਗੁਲਾਲ ਮਾਹੀ ਨੰਗਲ ਪਿਆਰ ਭਰੀ ਸਤਿ ਸ੍ਰੀ ਅਕਾਲ ਭੇਜ ਰਹੇ ਨੇ, ਤੇ ਇਹਨਾਂ ਦਾ ਭਤੀਜਾ ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ ਮਾਨ ਦੇਵ ਮਾਹੀ ਨੰਗਲ, ਬੱਬੂ ਜਸਵੀਰ ਮਾਹੀ ਨੰਗਲ ਕਰ ਰਹੇ ਨੇ ਪੈਗਾਮ। ਕੁਛ ਲੋਕ ਦੂਰ ਹੋਕਰ ਵੀ ਦਿਲ ਕੇ ਸਭ ਸੇ

ਆਮ ਦੇ ਵਿੱਚ ਸਾਡੇ ਇੱਕ ਸਰੋਤਾ ਕੋਟ ਬਖਤੀ ਤੋਂ ਬੂਟਾ ਬੋਰਡ ਵਾਲਾ ਜੀ, ਬੂਟਾ ਜੀ ਗੱਲਾਂ ਤੁਹਾਡੀਆਂ ਬਿਲਕੁਲ ਵੀ ਸਹੀ ਨੇ। ਨਿਤਿਸ਼ ਦਾ ਪੈਗਾਮ ਆਇਆ ਪ੍ਰੋਗਰਾਮ ਪੈਗਾਮ ਦੇ ਵਿੱਚ ਰਾਮਾ ਮੰਡੀ ਤੋਂ, ਕਹਿੰਦੇ ਹਰ ਲਮਹਾ ਤੇਰੇ ਨਾਮ ਕਾ ਗੁਲਦਸਤਾ ਹੈ, ਹਰ ਸਾਸ ਮੇ ਬਸ ਤੇਰਾ ਹੀ ਜ਼ਿਕਰ ਹੈ, ਤੂੰ ਹੀ ਵੋ ਖਵਾਬ ਹੈ ਜੋ ਹਰ ਰੋਜ਼ ਦੇਖੂੰ, ਤੂੰ ਹੀ ਮੇਰੀ ਦੁਨੀਆ ਕਾ ਸਬਸੇ ਹਸੀਨ ਹਿੱਸਾ ਹੈ। ਜੀ ਪ੍ਰੋਗਰਾਮ ਪੈਗਾਮ ਦੇ ਵਿੱਚ ਬਿਊਟੀਫੁਲ ਜਿਹਾ ਪੈਗਾਮ ਫਰੋਮ ਨਿਤਿਸ਼ ਦਾ। ਨਿਤਿਸ਼ ਜੀ ਥੈਂਕ ਯੂ ਸੋ ਮਚ, ਔਰ ਤੂੰ ਹੀ ਮੇਰੀ ਦੁਨੀਆ ਕਾ ਸਬਸੇ ਹਸੀਨ ਹਿੱਸਾ ਹੈ। ਥੈਂਕ ਯੂ ਨਿਤਿਸ਼ ਜੀ ਫਾਰ ਬਿਊਟੀਫੁਲ ਐਂਡ ਇਮੋਸ਼ਨਲ ਪੈਗਾਮ।

ਜੀ ਸ੍ਰੋਤਿਓ, ਇਸ ਬਿਊਟੀਫੁਲ ਜੇ ਗੀਤ ਤੋਂ ਬਾਅਦ ਆਪਣੀ ਦੋਸਤ ਤੇ ਹੋਸਟ ਵਿਜੇ ਲਕਸ਼ਮੀ ਨੂੰ ਅੱਜ ਦੇ ਪ੍ਰੋਗਰਾਮ ਪੈਗਾਮ ਇੱਥੇ ਖਤਮ ਕਰਨ ਦੀ ਇਜਾਜ਼ਤ ਦਿਓ। 70-173-73-140 ਤੇ ਤੁਸੀਂ ਬਹੁਤ ਸਾਰੇ ਪੈਗਾਮ ਕਰੋ ਔਰ ਉਹਨਾਂ ਪੈਗਾਮਾਂ ਨੂੰ ਔਰ ਗੀਤ ਔਰ ਸੰਗੀਤ ਨੂੰ ਸ੍ਰੋਤਾਂ ਦੀ ਮੁਖਾਤਿਬ ਕਰਾਂਗੇ ਅਸੀਂ ਹਰ ਐਤਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ ਤੋਂ ਦੌਰਾਨ ਤੇ ਇਸੇ ਗੀਤ ਦੇ ਨਾਲ ਅੱਜ ਦਾ ਪ੍ਰੋਗਰਾਮ ਪੈਗਾਮ ਇੱਥੇ ਖਤਮ ਹੁੰਦਾ ਹੈ। ਪ੍ਰੋਗਰਾਮ ਪੈਗਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ ਜੀ, ਅਗਲੇ ਹਫ਼ਤੇ ਨਵੇਂ ਪੈਗਾਮਾਂ ਦੇ ਨਾਲ ਕਿ ਨਵੇਂ ਗੀਤ ਔਰ ਸੰਗੀਤ ਦੇ ਨਾਲ ਤੇ ਪਰ ਸ੍ਰੋਤੇ ਮੈਨੂੰ ਹੋਰ ਜ਼ਿਆਦਾ ਪੈਗਾਮ ਦੇ ਵਿੱਚ ਚਾਹੀਦੇ ਨੇ ਜੀ। ਪ੍ਰੋਗਰਾਮ ਪੈਗਾਮ ਦੇ ਵਿੱਚ ਬਹੁਤ ਬਹੁਤ ਬਹੁਤ ਸਾਰੇ ਪੈਗਾਮ ਕਰੋ ਔਰ 70-173-73-140 ਤੇ ਤੁਹਾਡੇ ਪੈਗਾਮਾਂ ਦੇ ਇੰਤਜ਼ਾਰ ਦੇ ਵਿੱਚ। ਹੁਣ ਬਸ ਇਹੀ ਕਹੂੰਗੀ ਜੀ, ਅੱਛਾ ਤੋ ਹਮ ਚਲਤੇ ਹੈ। ਦੁਬਾਰਾ ਆਉਣ ਦੇ ਲਈ ਇੱਕ ਵਾਰੀ ਜਾਣਾ ਤਾਂ ਪੈਣਾ ਹੀ ਹੈ ਨਾ, ਕਿਉਂਕਿ ਘੜੀ ਦੀਆਂ ਸੂਈਆਂ ਇਸ਼ਾਰਾ ਕਰ ਰਹੀਆਂ ਨੇ ਕਿ ਹੁਣ ਪ੍ਰੋਗਰਾਮ ਪੈਗਾਮ ਨੂੰ ਇੱਥੇ ਵਿਰਾਮ ਲਗਾਈਏ ਤੇ ਅਗਲੇ ਹਫ਼ਤੇ ਮਿਲਣ ਦੇ ਵਾਅਦੇ ਦੇ ਨਾਲ ਸਰੋਤਿਆਂ ਤੋਂ ਲੈ ਲਈਏ ਜੀ ਆਗਿਆ। ਔਰ ਤੁਸੀਂ ਆਪਣਾ ਖਿਆਲ ਰੱਖਣਾ, ਤੰਦਰੁਸਤ ਰਹਿਣਾ, ਮਸਤ ਰਹਿਣਾ, ਵਿਅਸਤ ਰਹਿਣਾ, ਸਵਸਥ ਰਹਿਣਾ ਐਂਡ ਯੂ ਡੂ ਗੁੱਡ ਕੇਅਰ ਆਫ ਯੋਰ ਸੈਲਫ। ਥੈਂਕ ਯੂ ਸੋ ਮਚ ਐਂਡ ਬਾਏ।

0: ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ ਪ੍ਰਸਾਰਿਤ ਹੋ ਰਿਹਾ ਪ੍ਰੋਗਰਾਮ ਸੱਜਰੀ ਸਵੇਰ ਦੇ ਤਹਿਤ ਸਿਲਸਿਲਾ ਪੈਗਾਮ। ਪੇਸ਼ ਕਰ ਰਹੇ ਸਨ ਵਿਜੇ ਲਕਸ਼ਮੀ। ਆਓ ਸੁਣਦੇ ਹਾਂ ਕੁਝ ਸੰਦੇਸ਼।
1: ਕਿਵੇਂ ਭੋਲੇ, ਚੁੱਪ ਕਰਕੇ ਬੈਠਾ ਬਾਈ।
2: ਉਹ ਕੀ ਦੱਸਾਂ ਬਾਈ, ਨਵੀਂ ਦੁਕਾਨ ਵੀ ਖੋਲ ਲਈ ਤੇ ਨਵਾਂ ਸਮਾਨ ਵੀ ਪਾ ਲਿਆ, ਸਕੀਮਾਂ ਵੀ ਕਈ ਦੇ ਤੀਆਂ ਤੇ ਭਾਰੀ ਛੂਟ ਵੀ ਦੇ ਤੀ। ਕਾਰੋਬਾਰ ਜਮਾ ਹੀ ਠੰਡਾ ਪਿਆ। ਇਹ ਸਮਝ ਨਹੀਂ ਆ ਰਿਹਾ ਵੀ ਲੋਕਾਂ ਤੱਕ ਕਿਵੇਂ ਪਹੁੰਚ ਕੀਤੀ ਜਾਵੇ।

0: ਕੀ ਗੱਲ, ਸਾਰੀ ਉਮਰ ਭੋਲਾ ਹੀ ਬਣ ਕੇ ਕੱਟ ਦੇਣੀ ਹੈ? ਨਵਾਂ ਜ਼ਮਾਨਾ ਯਾਰ, ਨਵੀਆਂ ਤਕਨੀਕਾਂ ਦੀ ਵਰਤੋਂ ਕਰੋ। ਤੇ ਅੱਜ ਕੱਲ ਤਾਂ ਆਕਾਸ਼ਵਾਣੀ ਬਠਿੰਡਾ ਤੋਂ ਵੀ ਲੋਕ ਆਪਣੇ ਕਾਰੋਬਾਰ ਦੀ ਮਸ਼ਹੂਰੀ ਦੇ ਕੇ ਬੜੀ ਕਮਾਈ ਕਰ ਰਹੇ ਆ।
1: ਰੇਡੀਓ ਤੇ ਮਸ਼ਹੂਰੀ ਕਰਕੇ? ਉਹ ਬਾਈ ਉਹ ਕਿਵੇਂ ਭਲਾ?
0: ਰੇਡੀਓ ਤੇ ਯਾਨੀ ਕਿ ਆਕਾਸ਼ਵਾਣੀ FM ਬਠਿੰਡਾ ਤੇ ਜੇਕਰ ਤੁਸੀਂ ਮਸ਼ਹੂਰੀ ਦਿੰਦੇ ਹੋ ਆਪਣੇ ਕਾਰੋਬਾਰ ਜਾਂ ਸੇਵਾਵਾਂ ਦੀ, ਤਾਂ ਤੁਹਾਡਾ ਸੁਨੇਹਾ ਨੇੜੇ ਤੇੜੇ 70 ਕਿਲੋਮੀਟਰ ਦੇ ਦਾਇਰੇ ਤੱਕ ਪਹੁੰਚਦਾ।
1: ਬਾਈ ਪਰ ਇਹਦੇ ਲਈ ਕਰਨਾ ਕੀ ਪਊਗਾ?
0: ਉਹ ਜਮਾ ਹੀ ਸੌਖਾ ਹੈ ਤਾਂ। ਆਕਾਸ਼ਵਾਣੀ ਬਠਿੰਡਾ ਦੇ ਕਮਰਸ਼ਲ ਵਿਭਾਗ ਦਾ ਨੰਬਰ ਹੈ 78-379-63-306। ਇਹ ਨੰਬਰ ਡਾਇਲ ਕਰੋ ਤੇ ਦਿਓ ਇਸ਼ਤਿਹਾਰ ਆਪਣੀ ਕੰਪਨੀ ਦਾ ਜਾਂ ਆਪਣੇ ਬਿਜ਼ਨਸ ਦਾ।
1: ਉਹ ਖੜਜਾ ਬਾਈ, ਮੈਂ ਕਾਪੀ ਤੇ ਲਿਖ ਲਾ ਨੰਬਰ, ਤੂੰ ਇੱਕ ਵਾਰੀ ਦੁਬਾਰਾ ਬੋਲ ਦੇ।
0: ਨੰਬਰ ਹੈ 78-379-63-306। ਨੰਬਰ ਦੇ ਨਾਲ ਨਾਲ ਵਧੇਰੇ ਜਾਣਕਾਰੀ ਲਈ ਤੁਸੀਂ ਈਮੇਲ ਵੀ ਕਰ ਸਕਦੇ ਹੋ AIRFM.BTI@gmail.com ਦੇ ਉੱਤੇ।
2: ਹੈਲੋ
3: ਰਾਜੇਸ਼ ਜੀ, ਮੈਂ ਪੁਲਿਸ ਥਾਣੇ ਤੋਂ ਬੋਲ ਰਿਹਾ।
2: ਫਿਰ ਤੋਂ?
3: ਤੁਸੀਂ ਡਿਜੀਟਲ ਅਰੈਸਟ ਵਿੱਚੋਂ ਦੂਜੇ ਕਮਰੇ ਵਿੱਚ ਜਾਓ, ਇਕੱਲੇ। ਤੁਹਾਡੇ ਪਾਰਸਲ ਵਿੱਚ ਡਰੱਗਸ ਮਿਲੇ ਹਨ, ਲੰਮੇ ਅੰਦਰ ਜਾਓਗੇ।
4: 10 ਲੱਖ ਦਿਓ, ਬਚ ਜਾਓਗੇ।
2: ਸਰ ਇਹਨਾਂ ਕਿੱਥੋਂ ਲਿਆਵਾ?
4: ਇੱਕ ਲਿੰਕ ਭੇਜਿਆ, ਹੁਣੇ ਪ੍ਰੋਸੈਸਿੰਗ ਲਈ
3: 2 ਲੱਖ ਭੇਜੋ, ਬਾਕੀ ਬਾਅਦ ਵਿੱਚ।
2: ਸਰ 2 ਲੱਖ
5: ਕੀ ਹੋਇਆ ਪਾਪਾ?
2: ਬੇਟਾ ਇਹ ਕਹਿ ਰਹੇ ਹਨ ਮੇਰੇ ਪਾਰਸਲ ਚੋਂ ਡਰੱਗਸ ਮਿਲੇ ਹਨ। ਕੱਟ ਦਿੱਤਾ।
5: ਘਬਰਾਉਣ ਦੀ ਲੋੜ ਨਹੀਂ ਪਾਪਾ, ਡਿਜੀਟਲ ਅਰੈਸਟ ਜਿਹਾ ਕੁਝ ਨਹੀਂ ਹੁੰਦਾ, ਇਹ ਸਭ ਫਰੌਡ ਹੈ।
2: ਫਰੌਡ?
5: ਪੁਲਿਸ, ਬੈਂਕ, RBI ਆਦਿ ਦੇ ਨਾਮ ਤੋਂ ਆਉਣ ਵਾਲੇ ਸਾਈਬਰ ਅਪਰਾਧੀਆਂ ਦੇ ਫੋਨ ਕਾਲ ਜਾਂ ਵੀਡੀਓ ਕਾਲ ਤੋਂ ਸਾਵਧਾਨ ਰਹੋ। ਉਹਨਾਂ ਨੂੰ ਕੋਈ ਪੈਸਾ ਨਾ ਭੇਜੋ ਅਤੇ ਤੁਰੰਤ ਪੁਲਿਸ ਨੂੰ ਰਿਪੋਰਟ ਕਰੋ। ਜੇ ਤੁਸੀਂ ਸਿਆਣਪ ਨਹੀਂ ਵਿਖਾਓਗੇ
4: ਤਾਂ ਪੈਸੇ ਗਵਾਓਗੇ। RBI ਕਹਿੰਦਾ ਹੈ,
6: ਜਾਣਕਾਰ ਬਣੋ, ਸੁਚੇਤ ਰਹੋ।
7: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 13 ਜੁਲਾਈ ਦਿਨ ਸੋਮਵਾਰ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਪ੍ਰਸਿੱਧ ਕਾਵਿ ਰਚਨਾ ਕਿੱਸਾ ਮਿਰਜ਼ਾ ਸਾਹਿਬਾ।

ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸ ਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ ਮਿਤੀ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ

0: ਪੰਜਾਬ ਦੀਆਂ। ਦਿਨ ਐਤਵਾਰ ਸ਼ਾਮ 5 ਵਜੇ, ਮਿਤੀ ਨੋਟ ਕਰੋ ਜੀ 12 ਜੁਲਾਈ 2026।
1: ਦੋਸਤੋ, ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਰਜਰੀ ਸਵੇਰ ਦਲਬੀਰ ਦੇ ਨਾਲ, ਤੇ ਅੱਜ 12 ਜੁਲਾਈ ਹੈ ਜਿਹੜਾ ਕਿ ਵਿਸ਼ਵ ਪੱਧਰ ਤੇ ਵਰਲਡ ਪੇਪਰ ਬੈਗ ਡੇ ਦੇ ਰੂਪ ਦੇ ਵਿੱਚ ਮਨਾਇਆ ਜਾਂਦਾ। ਜਦੋਂ ਅਸੀਂ ਗੱਲ ਕਰਦੇ ਹਾਂ ਵਿਸ਼ਵ ਪੇਪਰ ਬੈਗ ਦਿਵਸ ਦੀ, ਤਾਂ ਦੋਸਤੋ ਕਾਗਜ਼ ਦੇ ਥੈਲੇ ਆ ਜਿਹੜੇ ਉਹਨਾਂ ਦੀ ਗੱਲ ਕਰਦੇ ਹਾਂ। ਹਰ ਸਾਲ ਜਦੋਂ 12 ਜੁਲਾਈ ਆਉਂਦੀ ਹੈ ਤਾਂ ਵਿਸ਼ੇਸ਼ ਦਿਨ ਜਿਹੜਾ ਹੈਗਾ ਉਹ ਇਸ ਲਈ ਮਨਾਇਆ ਜਾਂਦਾ ਕਿਉਂਕਿ ਪਲਾਸਟਿਕ ਦੇ ਥੈਲਿਆਂ ਦੀ ਥਾਂ ਕਾਗਜ਼ ਦੇ ਥੈਲੇ ਵਰਤਣ ਲਈ ਪ੍ਰੇਰਿਤ ਕਰਨਾ ਹੀ ਆਕਾਸ਼ਵਾਣੀ FM ਬਠਿੰਡਾ ਦਾ ਇਸ ਪ੍ਰੋਗਰਾਮ ਸਜਰੀ ਸਵੇਰ 'ਚ ਤੁਹਾਨੂੰ ਸੁਨੇਹਾ ਅਤੇ ਮਕਸਦ ਆ, ਤਾਂ ਜੋ ਆਪਾਂ ਵਾਤਾਵਰਣ ਨੂੰ ਹੋ ਰਹੇ ਨੁਕਸਾਨ ਨੂੰ ਘਟਾ ਸਕੀਏ। ਕਿਉਂਕਿ ਕਾਗਜ਼ ਦੇ ਥੈਲੇ ਜਿਹੜੇ ਆ ਉਹ ਵਰਤਣ ਲਈ ਜ਼ਿਆਦਾ ਅਨੁਕੂਲ ਹੁੰਦੇ ਨੇ, ਆਪਾਂ ਸਾਰੇ ਜਾਣਦੇ ਹਾਂ, ਦੁਬਾਰਾ ਜਿਹੜੇ ਆ ਵਰਤੋਂ 'ਚ ਲਿਆਂਦੇ ਜਾ ਸਕਦੇ ਆ, ਰੀਸਾਈਕਲ ਹੋ ਜਾਂਦੇ ਆ। ਇਸ ਦੇ ਉਲਟ ਜਦੋਂ ਪਲਾਸਟਿਕ ਦੇ ਜਿਹੜੇ ਥੈਲੇ ਆ ਬੈਗ ਆ ਉਹ ਅਸੀਂ ਵਰਤਦੇ ਹਾਂ ਬਾਜ਼ਾਰ ਤੋਂ, ਕੋਈ ਸਮਾਨ ਲੈ ਕੇ ਆਉਣਾ, ਰਾਸ਼ਨ ਲੈ ਕੇ ਆਉਣਾ, ਕੋਈ ਕੱਪੜੇ ਲੈ ਕੇ ਆਉਣੇ ਆ, ਕੋਈ ਹੋਰ ਸਮਾਨ ਲੈ ਕੇ ਆਉਣਾ, ਤਾਂ ਉਹ ਸਮਾਨ ਰੱਖ ਲੈਂਦੇ ਹਾਂ ਅਤੇ ਪੇਪਰ ਜਿਹੜਾ ਹੈਗਾ ਇਹ ਤਾਂ ਹੋ ਜਾਂਦਾ ਰੀਸਾਈਕਲ, ਇਹ ਦੁਬਾਰਾ ਵਰਤੋਂ 'ਚ ਆ ਜਾਂਦਾ। ਪਰ ਪਲਾਸਟਿਕ ਜਿਹੜਾ ਹੈਗਾ ਉਹ ਜੋ ਅਸੀਂ ਕੂੜੇ ਦੇ ਵਿੱਚ ਵੀ ਸਿੱਟਦੇ ਹਾਂ ਤਾਂ ਉੱਥੇ ਵੀ ਇਹ ਜਿਹੜਾ ਹੈਗਾ ਜੇ ਅੱਗ ਲਾਉਂਦੇ ਹਾਂ ਤਾਂ ਵੀ ਇਹ ਪ੍ਰਦੂਸ਼ਣ ਕਰਦਾ ਅਤੇ ਸਾਡੇ ਵਾਤਾਵਰਣ ਨੂੰ ਪ੍ਰਦੂਸ਼ਿਤ ਸਭ ਤੋਂ ਵੱਧ ਪਲਾਸਟਿਕ ਹੀ ਕਰਦਾ। ਅਤੇ ਜੇਕਰ ਅਸੀਂ ਉਸ ਕੂੜੇ ਨੂੰ ਆਲੇ ਦੁਆਲੇ ਸੁੱਟ ਵੀ ਦਿੰਦੇ ਹਾਂ ਜਿੱਥੇ ਵੀ ਇਹ ਜਾਂਦਾ, ਤਾਂ ਤੁਸੀਂ ਦੇਖੋ ਸਾਡੀਆਂ ਜਿਹੜਾ ਪਸ਼ੂ ਧਨ ਆ, ਖਾਸ ਤੌਰ 'ਤੇ ਜਿਹੜੇ ਅਵਾਰਾ ਪਸ਼ੂ ਹੋਣੇ ਤਾਂ ਨਹੀਂ ਚਾਹੀਦੇ ਸੜਕਾਂ 'ਤੇ, ਪਰ ਹੈਗੇ ਆ, ਕੀ ਕਰੀਏ, ਉਹ ਵਿਚਾਰੇ ਜਦੋਂ ਇਸੇ ਕੂੜੇ 'ਚ ਮੂੰਹ ਮਾਰਦੇ ਆ ਭੁੱਖੇ ਪਿਆਸੇ, ਤਾਂ ਇਹ ਪਲਾਸਟਿਕ ਜਿਹੜਾ ਹੈਗਾ ਉਹਨਾਂ ਜ਼ਿਆਦਾਤਰ ਗਾਈਆਂ ਦੇ ਪੇਟ 'ਚ ਚਲਾ ਜਾਂਦਾ, ਬਿਮਾਰੀਆਂ ਦਾ ਘਰ ਬਣਦਾ, ਅਤੇ ਕਈ ਵਾਰ ਇਹ ਵਿਚਾਰੇ ਪਸ਼ੂ ਜਿਹੜੇ ਆ ਮਰ ਵੀ ਜਾਂਦੇ ਆ। ਤਾਂ ਇਸ ਲਈ ਸਾਡਾ ਫਰਜ਼ ਬਣਦਾ ਕਿ ਧਰਤੀ ਨੂੰ ਬਚਾਉਣ ਲਈ ਛੋਟੇ ਛੋਟੇ ਬਦਲਾਅ ਸਾਨੂੰ ਖੁਦ ਨੂੰ ਹੀ ਕਰਨੇ ਪੈਣਗੇ। ਅਤੇ ਆਓ ਫਿਰ ਅਹਿਦ ਲਈਏ ਕਿ ਪਲਾਸਟਿਕ ਛੱਡੀਏ ਅਤੇ ਕਾਗਜ਼ ਦੇ ਥੈਲੇ ਅਪਣਾਈਏ। ਕੋਸ਼ਿਸ਼ ਕਰੀਏ ਕਿ ਪਲਾਸਟਿਕ ਦੇ ਥੈਲੇ ਜੇ ਵਰਤੋਂ 'ਚ ਆਉਂਦੇ ਨੇ ਤਾਂ ਉਹਨਾਂ ਨੂੰ ਅੱਗ ਨਾ ਲਾਈਏ, ਨਾ ਹੀ ਉਹਨਾਂ ਨੂੰ ਅਸੀਂ ਲਵਾਰਸ ਤਰੀਕੇ ਨਾਲ ਆਪਦਾ ਕੂੜਾ ਬੰਨ੍ਹ ਕੇ ਸੁੱਟੀਏ, ਤਾਂ ਕਿ ਕਿਸੇ ਨਾ ਕਿਸੇ ਪਸ਼ੂ ਧਨ ਦਾ ਕਿਤੇ ਜਾਨ ਨੂੰ ਖੌ ਨਾ ਬਣਾ ਦੇਣ ਇਹ ਪਲਾਸਟਿਕ ਦੇ ਥੈਲੇ। ਤਾਂ ਆਓ ਸੁਣਦੇ ਹਾਂ ਪ੍ਰੋਗਰਾਮ ਸਰਜਰੀ ਸਵੈਦ ਤਹਿਤ ਯੁੱਧਵੀਰ ਮਾਨਕ ਹੋਰਾਂ ਦੀ ਆਵਾਜ਼ ਦੇ ਵਿੱਚ ਇਹ ਗੀਤ।

ਜਨਤਕ ਖੇਤਰ ਦੇ ਅਦਾਰਿਆਂ, ਸਮਾਜਿਕ ਨੁਮਾਇੰਦਿਆਂ ਅਤੇ ਮੀਡੀਆ ਨਾਲ ਵਿਚਾਰ ਵਟਾਂਦਰਾ ਕੀਤਾ। ਇਸ ਤੋਂ ਪਹਿਲਾਂ ਦੌਰੇ ਦੌਰਾਨ ਕਮੇਟੀ ਦੇ ਚੇਅਰਮੈਨ ਅਤੇ ਸੰਸਦ ਮੈਂਬਰ ਪੀਪੀ ਚੌਧਰੀ ਨੇ ਕਿਹਾ ਕਿ ਇੱਕੋ ਸਮੇਂ ਚੋਣਾਂ ਸ਼ਾਸਨ ਨੂੰ ਮਜ਼ਬੂਤ ਕਰਨਗੀਆਂ, ਖਰਚੇ ਘਟਾਉਣਗੀਆਂ ਅਤੇ ਵਾਰ ਵਾਰ ਚੋਣਾਂ ਕਾਰਨ ਹੋਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨਗੀਆਂ। ਪ੍ਰਸਿੱਧ ਗਾਇਕਾ ਐਸ ਜਾਨਕੀ ਦਾ ਕੱਲ੍ਹ ਕਰਨਾਟਕਾ ਦੇ ਮੈਸੂਰ ਵਿੱਚ ਦੇਹਾਂਤ ਹੋ ਗਿਆ। ਉਹ 88 ਸਾਲਾਂ ਦੇ ਸਨ। ਉਹ ਉਮਰ ਨਾਲ ਸੰਬੰਧਿਤ ਸਿਹਤ ਸਮੱਸਿਆਵਾਂ ਨਾਲ ਜੂਝ ਰਹੇ ਸਨ। 6 ਦਹਾਕਿਆਂ ਤੋਂ ਵੱਧ ਦੇ ਆਪਣੇ ਕੈਰੀਅਰ ਵਿੱਚ ਉਹਨਾਂ ਨੇ ਕੰਨੜ, ਤਮਿਲ, ਤੇਲਗੂ, ਮਲਿਆਲਮ ਅਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿੱਚ ਲਗਭਗ 48,000 ਗੀਤ ਗਾਏ। ਉਹ ਕਈ ਪੀੜ੍ਹੀਆਂ ਦੇ ਫਿਲਮੀ ਸਿਤਾਰਿਆਂ ਦੀ ਆਵਾਜ਼ ਸਨ। ਉਹਨਾਂ ਨੂੰ 4 ਰਾਸ਼ਟਰੀ ਫਿਲਮ ਪੁਰਸਕਾਰ, 33 ਰਾਜ ਪੁਰਸਕਾਰ ਅਤੇ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਸੀ। ਉਪ ਰਾਸ਼ਟਰਪਤੀ ਸੀ ਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਸਿੱਧ ਗਾਇਕਾ ਐਸ ਜਾਨਕੀ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਉਪ ਰਾਸ਼ਟਰਪਤੀ ਨੇ ਕਿਹਾ ਕਿ ਉਹਨਾਂ ਦੀ ਆਵਾਜ਼ ਨੇ ਭਾਰਤੀ ਸੰਗੀਤ ਨੂੰ ਅਮੀਰ ਬਣਾਇਆ ਅਤੇ ਪੀੜ੍ਹੀਆਂ ਤੋਂ ਅਣਗਿਣਤ ਲੋਕਾਂ ਦੇ ਦਿਲਾਂ ਨੂੰ ਛੂਹਿਆ ਹੈ। ਸ੍ਰੀ ਰਾਧਾ ਕ੍ਰਿਸ਼ਨਨ ਨੇ ਕਿਹਾ ਕਿ ਐਸ ਜਾਨਕੀ ਦਾ ਦੇਹਾਂਤ ਸੰਗੀਤ ਦੀ ਦੁਨੀਆ ਅਤੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਲਈ ਇੱਕ ਨਾ ਪੂਰਾ ਹੋਣ ਵਾਲਾ ਘੱਟ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਐਸ ਜਾਨਕੀ ਅੰਮਾ ਦਾ ਦੇਹਾਂਤ ਸੰਗੀਤ ਅਤੇ ਸੱਭਿਆਚਾਰ ਦੀ ਦੁਨੀਆ ਲਈ ਇੱਕ ਪੂਰਾ ਨਾ ਪੂਰਾ ਹੋਣ ਵਾਲਾ ਘੱਟ ਹੈ। ਉਹਨਾਂ ਕਿਹਾ ਕਿ ਜਾਨਕੀ ਅੰਮਾ ਦੀਆਂ ਸੁਰੀਲੀਆਂ ਧੁਨਾਂ ਆਉਣ ਵਾਲੇ ਸਾਲਾਂ ਤੱਕ ਸਰੋਤਿਆਂ ਨੂੰ ਮੋਹਿਤ ਕਰਦੀਆਂ ਰਹਿਣਗੀਆਂ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਇੱਕ ਹੈਂਡਲ ਹੈ @AIRRNU ਜਲੰਧਰ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਭਾਰਤ ਦੇ ਵਿਕਾਸ ਦਾ ਅਗਲਾ ਪੜਾਅ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀ ਕੰਡਕਟਰ, ਇਲੈਕਟ੍ਰੋਨਿਕਸ ਨਿਰਮਾਣ ਅਤੇ ਉੱਨਤ ਬੁਨਿਆਦੀ ਢਾਂਚੇ 'ਤੇ ਆਧਾਰਿਤ ਹੋਏਗਾ, ਜੋ ਕਿ ਵਿਕਸਿਤ ਭਾਰਤ 2047 ਦੇ ਟੀਚੇ ਅਨੁਸਾਰ ਹੈ। ਉਹਨਾਂ ਦੱਸਿਆ ਕਿ ਉਦਯੋਗ ਅਤੇ ਵਿੱਦਿਅਕ ਸੰਸਥਾਵਾਂ ਵਿਚਕਾਰ ਸਹਿਯੋਗ ਰਾਹੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਨੂੰ ਉਤਸ਼ਾਹਿਤ ਕੀਤਾ ਜਾਏਗਾ। ਭਵਿੱਖ ਲਈ ਹੁਨਰਮੰਦ ਮਨੁੱਖੀ ਸਰੋਤ ਤਿਆਰ ਕਰਨ ਲਈ ਨੈਸਕੋਮ ਦੇ ਸਹਿਯੋਗ ਨਾਲ ਇੱਕ ਵਿਆਪਕ ਆਰਟੀਫਿਸ਼ੀਅਲ ਇੰਟੈਲੀਜੈਂਸ ਪਾਠਕ੍ਰਮ ਵਿਕਸਿਤ ਕੀਤਾ ਗਿਆ ਹੈ। ਹੈਦਰਾਬਾਦ ਵਿੱਚ ਇੱਕ ਪ੍ਰੋਗਰਾਮ ਵਿੱਚ ਬੋਲਦਿਆਂ ਸ੍ਰੀ ਵੈਸ਼ਨਵ ਨੇ ਭਾਰਤੀ ਆਈਟੀ ਉਦਯੋਗ ਨੂੰ ਰਵਾਇਤੀ ਸੌਫਟਵੇਅਰ ਸੇਵਾਵਾਂ ਵਾਲੇ ਮਾਡਲ ਤੋਂ ਅੱਗੇ ਵਧਣ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਮਾਡਲ ਅਪਣਾਉਣ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦ੍ਰਿਸ਼ਟੀਕੋਣ ਤਹਿਤ ਹੈਦਰਾਬਾਦ ਭਾਰਤ ਦੇ ਆਰਟੀਫਿਸ਼ੀਅਲ ਇੰਟੈਲੀਜੈਂਸ, ਸੈਮੀ ਕੰਡਕਟਰ ਅਤੇ ਇਲੈਕਟ੍ਰੋਨਿਕਸ ਖੇਤਰਾਂ ਦੇ ਵਿਕਾਸ ਵਿੱਚ ਮੁੱਖ ਭੂਮਿਕਾ ਨਿਭਾਏਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਹਿਮਦਾਬਾਦ ਵਿੱਚ ਨਗਰ ਨਿਗਮ ਦੀਆਂ 405 ਕਰੋੜ ਰੁਪਏ ਦੇ ਵੱਖ ਵੱਖ ਲੋਕ ਕੇਂਦਰਿਤ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ। ਇਸ ਸਮਾਗਮ ਦੌਰਾਨ ਗ੍ਰਹਿ ਮੰਤਰੀ ਆਪਣੇ ਲੋਕ ਸਭਾ ਹਲਕੇ ਗਾਂਧੀ ਨਗਰ ਵਿੱਚ ਰੁੱਖ ਲਾਉਣ ਦੀ ਵੱਡੀ ਮੁਹਿੰਮ ਦੀ ਵੀ ਸ਼ੁਰੂਆਤ ਕਰਨਗੇ। ਉੱਤਰ ਪ੍ਰਦੇਸ਼ ਸਰਕਾਰ ਇੱਕ ਵਿਸ਼ਾਲ ਮੁਹਿੰਮ ਤਹਿਤ ਅੱਜ 35 ਕਰੋੜ ਪੌਦੇ ਲਾਏਗੀ। ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਅੱਜ ਸਵੇਰੇ ਗੋਰਖਪੁਰ ਤੋਂ ਪੌਦੇ ਲਗਾਉਣ ਦੇ ਰਾਜ ਵਿਆਪੀ ਪ੍ਰੋਗਰਾਮ ਦੀ ਸ਼ੁਰੂਆਤ ਕਰਨਗੇ। ਇਰਾਨੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਹੋਰਮੂਜ਼ ਜਲ ਮਾਰਗ ਵਿੱਚ ਸਾਈਪ੍ਰਸ ਦੇ ਝੰਡੇ ਵਾਲੇ ਜਹਾਜ਼ 'ਤੇ ਹਮਲਾ ਕਰਨ ਤੋਂ ਬਾਅਦ ਅਮਰੀਕਾ ਨੇ ਇਰਾਨ 'ਤੇ ਨਵੇਂ ਹਮਲੇ ਸ਼ੁਰੂ ਕਰ ਦਿੱਤੇ ਨੇ। ਅਮਰੀਕੀ ਫੌਜ ਨੇ ਕਿਹਾ ਕਿ ਇਹ ਹਮਲੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਿਰਦੇਸ਼ਾਂ 'ਤੇ ਕੀਤੇ ਗਏ ਨੇ। ਇਸ ਦੌਰਾਨ ਇਰਾਨ ਨੇ ਹੋਰਮੂਜ਼ ਸਟੇਟ ਨੂੰ ਅਗਲੇ ਨੋਟਿਸ ਤੱਕ ਬੰਦ ਕਰ ਦਿੱਤਾ ਹੈ। ਇਰਾਨੀ ਸਮੁੰਦਰੀ ਫੌਜ ਨੇ ਕਿਹਾ ਹੈ ਕਿ ਇੱਕ ਜਹਾਜ਼ ਵੱਲੋਂ ਅਣਅਧਿਕ੍ਰਿਤ ਰਸਤੇ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰਨ ਤੋਂ ਬਾਅਦ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ ਵਿੱਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਇਹਨਾਂ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ, ਜੰਮੂ ਕਸ਼ਮੀਰ, ਲੱਦਾਖ, ਦਿੱਲੀ, ਪੂਰਬੀ ਉੱਤਰ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਮਿਜ਼ੋਰਮ, ਤ੍ਰਿਪੁਰਾ ਅਤੇ ਉੜੀਸਾ ਸ਼ਾਮਲ ਨੇ। ਮੌਸਮ ਵਿਭਾਗ ਦੇ ਵਿਗਿਆਨੀ ਡਾਕਟਰ ਨਰੇਸ਼ ਨੇ ਕਿਹਾ ਕਿ ਅਲ ਨੀਨੋ ਦੀ ਸਥਿਤੀ ਕਾਰਨ ਦੇਸ਼ ਵਿੱਚ ਕੁੱਲ ਮਾਨਸੂਨ ਬਾਰਿਸ਼ ਆਮ ਨਾਲੋਂ ਘੱਟ ਰਹੀ ਹੈ। ਖੇਡ ਜਗਤ ਦੀਆਂ ਕੁਝ ਖਬਰਾਂ। ਫੀਫਾ ਫੁੱਟਬਾਲ ਵਿਸ਼ਵ ਕੱਪ ਵਿੱਚ ਅੱਜ ਤੜਕੇ ਫਲੋਰੀਡਾ ਦੇ ਮਿਆਮੀ ਸਟੇਡੀਅਮ ਵਿੱਚ ਇੰਗਲੈਂਡ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇੰਗਲੈਂਡ ਦੇ ਜੂਡ ਬੈਲਿੰਗਮ ਨੇ ਵਾਧੂ ਸਮੇਂ ਵਿੱਚ 2 ਗੋਲ ਕਰਕੇ ਇੰਗਲੈਂਡ ਨੂੰ ਜਿੱਤ ਦਵਾਈ। ਇੰਗਲੈਂਡ 3ਵੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚਿਆ ਹੈ। ਸਪੇਨ ਅਤੇ ਫਰਾਂਸ ਪਹਿਲਾਂ ਹੀ ਸੈਮੀਫਾਈਨਲ ਵਿੱਚ ਜਗ੍ਹਾ ਬਣਾ ਚੁੱਕੇ ਨੇ। ਵਿੰਬਲਡਨ ਟੈਨਿਸ ਟੂਰਨਾਮੈਂਟ ਵਿੱਚ ਬੀਤੀ ਰਾਤ ਲੰਡਨ ਵਿੱਚ ਚੈੱਕ ਗਣਰਾਜ ਦੀ 21 ਸਾਲਾ ਲਿੰਡਾ ਨੋਸਕੋਵਾ ਨੇ ਮਹਿਲਾ ਸਿੰਗਲਸ ਦਾ ਖਿਤਾਬ ਜਿੱਤ ਲਿਆ ਹੈ। ਲਿੰਡਾ ਨੇ ਆਪਣੇ ਹੀ ਦੇਸ਼ ਦੀ ਕੈਰੋਲੀਨਾ ਮੁਕੋਵਾ ਨੂੰ 6-2, 5-7, 6-3 ਨਾਲ ਹਰਾ ਕੇ ਇਹ ਖਿਤਾਬ ਆਪਣੇ ਨਾਂ ਕੀਤਾ। ਇਸ ਦੌਰਾਨ ਪੁਰਸ਼ ਸਿੰਗਲਸ ਦੇ ਫਾਈਨਲ ਵਿੱਚ ਅੱਜ ਦੁਨੀਆ ਦੇ ਨੰਬਰ 1 ਖਿਡਾਰੀ ਯਾਨਿਕ ਸਿਨਰ ਦਾ ਮੁਕਾਬਲਾ ਜਰਮਨੀ ਦੇ ਅਲੈਕਸੈਂਡਰ ਜ਼ਵਰੇਵ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤੀ 8:30 ਵਜੇ ਸ਼ੁਰੂ ਹੋਏਗਾ। ਇੰਗਲੈਂਡ ਨੇ ਬੀਤੀ ਰਾਤ ਸਾਊਥਹੈਂਪਟਨ ਵਿੱਚ 5ਵੇਂ ਅਤੇ ਆਖਰੀ 2020 ਅੰਤਰਰਾਸ਼ਟਰੀ ਕ੍ਰਿਕਟ ਮੈਚ ਵਿੱਚ ਭਾਰਤ ਨੂੰ 56

0: ਭਾਰਤ ਦੌੜ ਨਾਲ ਹਰਾ ਕੇ ਲੜੀ 4-0 ਨਾਲ ਜਿੱਤ ਲਈ ਹੈ। ਇੰਗਲੈਂਡ ਨੇ ਭਾਰਤ ਨੂੰ ਜਿੱਤ ਲਈ 258 ਦੌੜਾਂ ਦਾ ਟੀਚਾ ਦਿੱਤਾ ਸੀ, ਪਰ ਭਾਰਤੀ ਟੀਮ ਨਿਰਧਾਰਤ 20 ਓਵਰਾਂ ਵਿੱਚ 8 ਵਿਕਟਾਂ ਅਤੇ 201 ਦੌੜਾਂ ਹੀ ਬਣਾ ਸਕੀ। ਇਸ ਤੋਂ ਪਹਿਲਾਂ ਇੰਗਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 3 ਵਿਕਟਾਂ ਅਤੇ 257 ਦੌੜਾਂ ਬਣਾਈਆਂ। ਜੌਸ ਬਟਲਰ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ। ਲੰਡਨ ਦੇ ਇਤਿਹਾਸਕ ਲਾਰਡਸ ਮੈਦਾਨ 'ਚ ਖੇਡੇ ਜਾ ਰਹੇ ਇੱਕੋ ਇੱਕ ਮਹਿਲਾ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਆਪਣੀ ਦੂਜੀ ਪਾਰੀ ਵਿੱਚ 1 ਵਿਕਟ ਦੇ ਨੁਕਸਾਨ 'ਤੇ 154 ਦੌੜਾਂ ਬਣਾ ਲਈਆਂ ਨੇ। ਅੰਤ ਵਿੱਚ ਚੋਣਵੀਆਂ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇੰਡੋਨੇਸ਼ੀਆ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਦਾ ਸਫਲ ਦੌਰਾ ਮੁਕੰਮਲ ਹੋ ਗਿਆ। ਸ੍ਰੀ ਮੋਦੀ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ ਨਾਲ ਵਿਆਪਕ ਗੱਲਬਾਤ ਤੋਂ ਬਾਅਦ ਭਾਰਤ ਲਈ ਰਵਾਨਾ ਹੋ ਗਏ ਨੇ। ਵੀਅਤਨਾਮ ਸਰਕਾਰ ਨੇ ਕਿਸ਼ਤੀ ਹਾਦਸੇ ਦੀ ਜਾਂਚ ਦੇ ਹੁਕਮ ਦਿੱਤੇ ਨੇ, ਜਿਸ ਵਿੱਚ 15 ਭਾਰਤੀ ਸੈਲਾਨੀਆਂ ਦੀ ਮੌਤ ਹੋ ਗਈ ਸੀ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਅਤੇ ਪੂਰਬੀ ਹਿੱਸਿਆਂ 'ਚ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਹੈ। ਅਤੇ ਇੰਗਲੈਂਡ ਨਾਰਵੇ ਨੂੰ 2-1 ਨਾਲ ਹਰਾ ਕੇ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਵਿੱਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣੇ ਤੋਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਜ਼ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 8:40 ਅਤੇ 17 ਸੈਕਿੰਡ ਦਾ। ਪੇਸ਼ ਹੈ ਪ੍ਰੋਗਰਾਮ ਸਦਾਬਹਾਰ ਨਗਮੇ।

ਹੁਣੇ ਤੁਸੀਂ ਸੁਣਿਆ ਮੁਕੱਦਰ ਕਾ ਸਿਕੰਦਰ ਫਿਲਮ ਦਾ ਇਹ ਗੀਤ ਕਿਸ਼ੋਰ ਕੁਮਾਰ ਦੀ ਆਵਾਜ਼ 'ਚ। ਇਸ ਗੀਤ ਨੂੰ ਸੰਗੀਤ ਦਿੱਤਾ ਸੀ ਕਲਿਆਣ ਜੀ ਆਨੰਦ ਜੀ ਨੇ, ਗੀਤਕਾਰ ਸਨ ਅਨਜਾਨ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ, ਪ੍ਰੋਗਰਾਮ ਚੱਲ ਰਿਹਾ ਸਦਾ ਬਹਾਰ ਨਗਮੇ ਅਤੇ ਮੈਂ ਪ੍ਰੋਗਰਾਮ ਦਾ ਮੇਜ਼ਬਾਨ ਦਲਬੀਰ। ਆਓ ਫਿਰ ਸੁਣਦੇ ਹਾਂ ਅਗਲੀ ਪੇਸ਼ਕਸ਼ ਫਿਲਮ ਆਖਿਰ ਕਿਉਂ 'ਚੋਂ। ਗੀਤ ਨੂੰ ਆਵਾਜ਼ ਦਿੱਤੀ ਹੈ ਲਤਾ ਮੰਗੇਸ਼ਕਰ ਅਤੇ ਅਮਿਤ ਕੁਮਾਰ ਨੇ ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਜੀ ਰਜੇਸ਼ ਰੋਸ਼ਨ ਨੇ।

ਹੁਣੇ ਤੁਸੀਂ ਸੁਣਿਆ ਆਖਿਰ ਕਿਉਂ ਫਿਲਮ ਦਾ ਇਹ ਗੀਤ, ਲਤਾ ਮੰਗੇਸ਼ਕਰ ਅਤੇ ਅਮਿਤ ਕੁਮਾਰ ਹੋਰਾਂ ਦੀ ਆਵਾਜ਼ ਦੇ ਵਿੱਚ। ਇਸ ਗੀਤ ਨੂੰ ਸੰਗੀਤ ਦਿੱਤਾ ਸੀ ਰਾਜੇਸ਼ ਰੌਸ਼ਨ ਹੋਰਾਂ ਨੇ। ਤੁਹਾਡੀ ਨਜ਼ਰ ਕਰਦੇ ਹਾਂ ਨੌਕਰ ਫਿਲਮ ਦਾ ਇਹ ਗੀਤ। ਗੀਤਕਾਰ ਨੇ ਮਜ਼ਰੂ, ਸੰਗੀਤਕਾਰ ਰਾਹੁਲ ਦੇਵ ਅਤੇ ਆਵਾਜ਼ਾਂ ਨੇ ਆਸ਼ਾ ਭੋਂਸਲੇ ਅਤੇ ਕਿਸ਼ੋਰ ਕੁਮਾਰ ਦੀਆਂ।

ਹੁਣੇ ਤੋਂ ਸੁਣਿਆ ਨੌਕਰ ਫਿਲਮ ਦਾ ਇੱਕ ਗੀਤ। ਗੀਤਕਾਰ ਸਨ ਮਜਰੂ, ਸੰਗੀਤਕਾਰ ਰਾਹੁਲ ਦੇਵ ਅਤੇ ਆਵਾਜ਼ਾਂ ਸਨ ਆਸ਼ਾ ਭੋਂਸਲੇ ਅਤੇ ਕਿਸ਼ੋਰ ਕੁਮਾਰ ਦੀਆਂ। ਜਾਂਦੇ ਜਾਂਦੇ ਤੁਹਾਨੂੰ ਸੁਣਾਉਂਦੇ ਹਾਂ ਮਹਿੰਦਰ ਕਪੂਰ ਦੀ ਆਵਾਜ਼ ਦੇ ਵਿੱਚ ਇਹ ਗੀਤ। ਗੀਤਕਾਰ ਨੇ ਹਸਨ ਕਮਾਲ, ਫਿਲਮ ਆ ਆਜ ਕੀ ਆਵਾਜ਼।

0: ਮਹਿੰਦਰ ਕਪੂਰ ਦੀ ਆਵਾਜ਼ ਸੀ ਜੀ। ਫਿਲਮ ਸੀ ਆਜ ਕੀ ਆਵਾਜ਼ ਅਤੇ ਗੀਤਕਾਰ ਸਨ ਹਸਨ ਕਮਾਲ। ਇਸ ਗੀਤ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਸਦਾ ਬਹਾਰ ਨਗਮੇ ਮੈਨੂੰ ਯਾਨੀ ਕਿ ਦਲਬੀਰ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 8:58 ਅਤੇ 40 ਸਕਿੰਟ ਦਾ। ਹੁਣ ਤੋਂ ਕੁਝ ਪਲਾਂ ਬਾਅਦ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ।
1: भारतीय राष्ट्रीय सेवा देश की सुरीली धड़कन से अभी आप सुन रहे हैं कार्यक्रम चित्रलोक। चित्रलोक कार्यक्रम में वक्त हो गया है एक छोटे से अंतराल का, तुरंत हाजिर होते हैं।

0: ਨਾ ਐਵੇਂ ਕਿਉਂ ਨਫ਼ਰਤ ਕਰਦੀ ਪਈ ਹੈ? ਬੇਬੇ ਤੁਸੀਂ ਵੀ ਚੱਲੋ, ਪਾਪਾ ਜੀ ਨੂੰ ਹੁਣੇ ਬੁਲਾਨੀ ਆ ਮੈਂ।
1: ਲੈ ਤੁਹਾਨੂੰ ਇਨਵੀਟੇਸ਼ਨ ਕਾਰਡ ਭੇਜਾਂ, ਛੱਡੋ ਜੀ।
2: ਬ੍ਰੇਕਿੰਗ ਨਿਊਜ਼ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਦੇ ਪ੍ਰਸਾਰਣ ਤਹਿਤ ਪ੍ਰੋਗਰਾਮ ਆਜ ਕੇ ਫਨਕਾਰ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ 'ਤੇ। ਸਟੂਡੀਓ ਦੀ ਘੜੀ ਮੁਤਾਬਕ ਇਸ ਵਕਤ ਸਮਾਂ ਹੋ ਰਿਹਾ ਜੀ ਸਵੇਰ ਦੇ 10:32 ਦਾ, ਅਤੇ ਵੇਲਾ ਹੁੰਦਾ ਜੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦਾ।

ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਸੁਣ ਰਹੇ ਸਾਰੇ ਨਿੱਕੇ ਨਿੱਕੇ ਨੰਨੇ ਮੁੰਨੇ ਬੱਚਿਆਂ ਨੂੰ, ਉਹਨਾਂ ਦੇ ਪਰਿਵਾਰ ਨੂੰ, ਉਸਤਾਦਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਦਾ ਇਹ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਲੈ ਕੇ ਹਾਜ਼ਰ ਨੇ ਨਿਤਿਸ਼ ਕੁਮਾਰ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਅੱਜ ਦੇ ਇਸ ਪ੍ਰੋਗਰਾਮ ਵਿੱਚ ਤੁਸੀਂ ਸੁਣੋਗੇ ਸ਼ਤਰੰਜ ਦੇ ਜੂਨੀਅਰ ਸੀਨੀਅਰ ਖਿਡਾਰੀਆਂ ਅਤੇ ਕੋਚ ਸਾਹਿਬ ਨਾਲ ਮੁਲਾਕਾਤ।

ਇਹ ਨਹੀਂ ਕਰ ਸਕਦਾ। ਇਸ ਕਰਕੇ ਉਹ ਨਵੀਆਂ ਚੀਜ਼ਾਂ ਸਿੱਖਣ ਤੋਂ ਡਰਦਾ ਸੀ। ਇੱਕ ਦਿਨ ਉਸਦੀ ਦਾਦੀ ਨੇ ਉਸਨੂੰ ਇੱਕ ਛੋਟਾ ਜਿਹਾ ਦੀਵਾ ਦਿੱਤਾ ਅਤੇ ਕਿਹਾ, ਪੁੱਤਰ ਅੱਜ ਰਾਤ ਇਸ ਦੀਵੇ ਨੂੰ ਜਗਾ ਕੇ ਵੇਖੀ। ਰਾਤ ਹੋਈ ਤਾਂ ਚਾਰੋ ਪਾਸੇ ਹਨੇਰਾ ਸੀ। ਅਮਨ ਨੇ ਦੀਵਾ ਜਗਾਇਆ। ਛੋਟਾ ਜਿਹਾ ਦੀਵਾ ਸਾਰੇ ਕਮਰੇ ਵਿੱਚ ਰੋਸ਼ਨੀ ਫੈਲਾਉਣ ਲੱਗ ਪਿਆ। ਦਾਦੀ ਮੁਸਕੁਰਾਈ ਅਤੇ ਕਹਿਣ ਲੱਗੀ, ਵੇਖਿਆ ਪੁੱਤਰ, ਇਹ ਦੀਵਾ

ਅਤੇ ਕਹਿਣ ਲੱਗੀ, ਵੇਖਿਆ ਪੁੱਤਰ, ਇਹ ਦੀਵਾ ਸੂਰਜ ਜਿੰਨਾ ਵੱਡਾ ਨਹੀਂ ਪਰ ਫਿਰ ਵੀ ਹਨੇਰਾ ਦੂਰ ਕਰ ਦਿੰਦਾ ਹੈ। ਇਨਸਾਨ ਵੀ ਇਸੇ ਤਰ੍ਹਾਂ ਹੁੰਦਾ ਹੈ, ਜੇ ਉਹ ਆਪਣੇ ਉੱਤੇ ਭਰੋਸਾ ਰੱਖੇ ਅਤੇ ਹਰ ਰੋਜ਼ ਥੋੜੀ ਥੋੜੀ ਮਿਹਨਤ ਕਰੇ ਤਾਂ ਵੱਡੀ ਤੋਂ ਵੱਡੀ ਮੰਜ਼ਿਲ ਵੀ ਹਾਸਲ ਕਰ ਸਕਦਾ ਹੈ। ਉਸ ਦਿਨ ਤੋਂ ਅਮਨ ਨੇ ਮੈਂ ਨਹੀਂ ਕਰ ਸਕਦਾ ਦੀ ਥਾਂ ਤੇ ਮੈਂ ਕੋਸ਼ਿਸ਼ ਕਰਾਂਗਾ ਕਹਿਣਾ ਸ਼ੁਰੂ ਕਰ ਦਿੱਤਾ। ਹੌਲੀ ਹੌਲੀ ਉਹ ਪੜ੍ਹਾਈ, ਖੇਡਾਂ ਅਤੇ ਹੋਰ ਗਤੀਵਿਧੀਆਂ ਦੇ ਵਿੱਚ ਅੱਗੇ ਵਧਣ ਲੱਗ ਪਿਆ। ਕੁਝ ਸਾਲਾਂ ਬਾਅਦ ਉਹ ਆਪਣੇ ਸਕੂਲ ਦਾ ਸਭ ਤੋਂ ਹੋਣਹਾਰ ਵਿਦਿਆਰਥੀ ਬਣ ਗਿਆ। ਤੇ ਬੱਚਿਓ, ਜੇਕਰ ਮੈਂ ਤੁਹਾਨੂੰ ਇਸ ਕਹਾਣੀ ਦਾ ਸਿੱਖਿਆ ਦੱਸਾਂ, ਯਾਨੀ ਕਿ ਮੋਰਲ ਦੱਸਾਂ, ਤਾਂ ਇਸ ਦਾ ਮੋਰਲ ਇਹ ਹੈ ਕਿ ਆਪਣੇ ਉੱਤੇ ਵਿਸ਼ਵਾਸ ਅਤੇ ਲਗਾਤਾਰ ਮਿਹਨਤ ਹੀ ਸਫਲਤਾ ਦੀ ਅਸਲੀ ਕੁੰਜੀ ਹੈ। ਛੋਟੀ ਜਿਹੀ ਕੋਸ਼ਿਸ਼ ਵੀ ਇੱਕ ਦਿਨ ਵੱਡੀ ਕਾਮਯਾਬੀ ਬਣ ਸਕਦੀ ਹੈ। ਬੱਚਿਓ, ਮੈਂ ਵੀ ਤੁਹਾਨੂੰ ਇਸ ਪ੍ਰੋਗਰਾਮ ਦੇ ਵਿੱਚ ਆਹੀ ਦੱਸਣਾ ਚਾਹੂੰਗਾ ਕਿ ਸਾਡੇ ਕੋਲੇ ਭਾਵੇਂ ਕਿੰਨੀ ਮਰਜ਼ੀ ਮੁਸ਼ਕਿਲਾਂ ਆਵੇ, ਔਂਕੜਾਂ ਆਵੇ, ਸਾਨੂੰ ਕਦੇ ਵੀ ਹਾਰ ਨਹੀਂ ਮੰਨਣਾ ਚਾਹੀਦਾ। ਹਮੇਸ਼ਾ ਮੁਸ਼ਕਿਲਾਂ ਅਤੇ ਔਂਕੜਾਂ ਦਾ ਸਾਹਮਣਾ ਕਰਨਾ ਚਾਹੀਦਾ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਅੱਗੇ ਵਧਣਾ ਚਾਹੀਦਾ ਹੈ। ਜੀ, ਤੇ ਸਾਥੀਓ, ਅੱਜ ਦੇ ਦਿਨ ਅਸੀਂ ਇੱਕ ਖਾਸ ਦਿਨ ਦੇ ਬਾਰੇ ਵੀ ਗੱਲ ਕਰਾਂਗੇ। ਅੱਜ ਅਸੀਂ ਇੰਟਰਨੈਸ਼ਨਲ ਮਲਾਲਾ ਦਿਵਸ, ਜੋ ਹਰ ਸਾਲ 12 ਜੁਲਾਈ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਉਦੇਸ਼ ਮਲਾਲਾ ਯੂਸੁਫਜ਼ਾਈ ਦੀ ਹਿੰਮਤ ਅਤੇ ਉਹਨਾਂ ਦੀ ਲੜਾਈ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਲੜਕੀਆਂ ਦੀਆਂ ਸਿੱਖਿਆ ਦੇ ਲਈ ਆਵਾਜ਼ ਉਠਾਈਆਂ। ਮਲਾਲਾ ਨੇ ਆਪਣੇ ਜੀਵਨ ਵਿੱਚ ਬਹੁਤ ਸਾਰੇ ਔਂਕੜਾਂ ਦਾ ਸਾਹਮਣਾ ਕੀਤਾ, ਪਰ ਉਹ ਆਖਰੀ ਸਾਹ ਤੱਕ ਲੜਦੀ ਰਹੀ। ਅੱਜ ਦੇ ਦਿਨ ਅਸੀਂ ਸਾਰੇ ਸਕੂਲਾਂ ਵਿੱਚ ਅਤੇ ਕਾਲਜਾਂ ਵਿੱਚ ਵਿਸ਼ੇਸ਼ ਪ੍ਰੋਗਰਾਮ ਕਰਦੇ ਹਾਂ ਤਾਂ ਕਿ ਅਸੀਂ ਮਲਾਲਾ ਦੇ ਯੋਗਦਾਨ ਨੂੰ ਯਾਦ ਰੱਖ ਸਕੀਏ ਅਤੇ ਹਰ ਲੜਕੀ ਨੂੰ ਉਸਦਾ ਅਧਿਕਾਰ ਮਿਲ ਸਕੇ ਅਤੇ ਨਾਲ ਹੀ ਉਹ ਆਪਣਾ ਵੇਖਿਆ ਹੋਇਆ ਸੁਪਨੇ ਨੂੰ ਸਾਕਾਰ ਕਰ ਸਕੇ। ਇਸ ਲਈ ਮਲਾਲਾ ਨੇ ਲੜਕੀਆਂ ਦੀਆਂ ਸਿੱਖਿਆ ਨੂੰ ਲੈ ਕੇ ਆਵਾਜ਼ ਉਠਾਈ ਅਤੇ ਉਹਨਾਂ ਦੇ ਲਈ ਪੜ੍ਹਨ ਲਿਖਣ ਦਾ ਰਾਹ ਖੋਲਿਆ। ਅਤੇ ਇਸ ਦੇ ਨਾਲ ਹੀ ਅੱਜ ਦੇ ਦਿਨ ਹੀ ਅਸੀਂ ਇੰਟਰਨੈਸ਼ਨਲ ਹੋਪ ਦਿਵਸ ਵੀ ਮਨਾਉਂਦੇ ਹਾਂ। ਸਾਥੀਓ, ਸਾਨੂੰ ਹੋਪ, ਉਮੀਦ ਜਿਹੜਾ ਨਾ, ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਲਈ ਪ੍ਰੇਰਿਤ ਕਰਦਾ ਹੈ। ਅਸੀਂ ਕਈ ਵਾਰ ਨਿਰਾਸ਼ ਹੋ ਜਾਂਦੇ ਹਾਂ ਆਪਣੀ ਜ਼ਿੰਦਗੀ ਤੋਂ, ਅਸੀਂ ਇੱਕ ਵਾਰ ਹਾਰ ਮੰਨ ਲੈਂਦੇ ਹਾਂ, ਦੋ ਵਾਰ ਹਾਰ ਮੰਨ ਲੈਂਦੇ ਹਾਂ, ਸਾਨੂੰ ਐਂ ਲੱਗਦਾ ਹੈ ਕਿ ਅਸੀਂ ਜ਼ਿੰਦਗੀ ਦੇ ਵਿੱਚ ਆ ਕੇ ਨਹੀਂ ਵੱਧ ਸਕਦੇ। ਸਾਥੀਓ, ਇਸੇ ਲਈ ਕਹਿੰਦੇ ਹਾਂ, ਜ਼ਿੰਦਗੀ ਦੇ ਵਿੱਚ ਕਦੇ ਵੀ ਨੈਗੇਟਿਵ ਨਾ ਸੋਚੋ, ਹਮੇਸ਼ਾ ਪੋਜ਼ਿਟਿਵ ਸੋਚੋ ਅਤੇ ਉਮੀਦ ਆਪਣੇ ਅੰਦਰ ਜਗਾ ਕੇ ਰੱਖੋ। ਉਮੀਦ ਦੇ ਨਾਲ ਹੀ ਦੁਨੀਆ ਦੇ ਉੱਤੇ ਤੁਸੀਂ ਜਿੱਤ ਪ੍ਰਾਪਤ ਕਰ ਸਕਦੇ ਹੋ। ਤੇ ਨਾਲ ਹੀ ਸਾਥੀਓ, ਅੱਜ ਦੇ ਦਿਨ ਅਸੀਂ ਇੱਕ ਹੋਰ ਦਿਵਸ ਮਨਾਉਂਦੇ ਹਾਂ, ਜੋ ਕਿ ਇੰਟਰਨੈਸ਼ਨਲ ਸਿੰਪਲ ਸਿਟੀ ਦਿਵਸ ਵਜੋਂ ਵੀ ਮਨਾਉਂਦੇ ਹਾਂ, ਜੋ ਹਰ ਸਾਲ 12 ਜੁਲਾਈ ਨੂੰ ਹੀ ਮਨਾਇਆ ਜਾਂਦਾ ਹੈ। ਕਿਵੇਂ ਸਾਦਗੀ ਨਾਲ ਸਾਡੀ ਜ਼ਿੰਦਗੀ ਬਿਹਤਰੀਨ ਬਣ ਸਕਦੀ ਹੈ। ਅਕਸਰ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਵਿੱਚ ਜ਼ਿਆਦਾ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ, ਪਰ ਅਸਲੀ ਖੁਸ਼ੀ ਤਾਂ ਸਾਦਗੀ ਵਿੱਚ ਹੀ ਹੁੰਦੀ ਹੈ। ਅਸੀਂ ਘੱਟ ਸਮਾਨ ਰੱਖ ਕੇ ਘੱਟ ਭਰਮ ਨਾਲ ਵੀ ਜ਼ਿਆਦਾ ਖੁਸ਼ ਰਹਿ ਸਕਦੇ ਹਾਂ। ਤਾਂ ਅਸੀਂ ਅੱਜ ਵਿਚਾਰ ਕਰੀਏ ਕਿ ਅਸੀਂ ਆਪਣੇ ਦਿਨਚਰੀਏ ਵਿੱਚ ਥੋੜੀ ਸਾਦਗੀ ਕਿਵੇਂ ਲਿਆਈਏ, ਜਿੱਥੇ ਅਸੀਂ ਆਪਣੇ ਸਮੇਂ ਦੀ ਕਦਰ ਕਰਾਂਗੇ, ਘੱਟ ਚੀਜ਼ਾਂ ਨਾਲ ਖੁਸ਼ ਰਹਾਂਗੇ, ਸਿੱਖਾਂਗੇ ਅਤੇ ਆਪਣੀ ਜ਼ਿੰਦਗੀ ਨੂੰ ਸਧਾਰਨ ਪਰ ਖੁਸ਼ਹਾਲ ਬਣਾਵਾਂਗੇ।

0: ਬਸ ਐਗਜ਼ਾਮ ਵਿਖੇ ਪੜ੍ਹ ਕੇ ਵਧੀਆ ਨੰਬਰ ਆ ਜਾਂਦੇ ਆ ਤੇ ਥੋੜਾ ਬਹੁਤ ਪਹਿਲਾਂ ਵੀ ਪੜ੍ਹ ਲੈਣਾ
1: ਜੀ। ਅੱਗੇ ਦੇ ਲਈ ਤੁਹਾਨੂੰ ਬੈਸਟ ਆਫ ਲੱਕ।
0: ਥੈਂਕ ਯੂ
1: ਜੀ। ਤੇ ਸਾਥੀਓ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਦੋ ਹੋਰ ਵਿਦਿਆਰਥਣ ਜੁੜ ਚੁੱਕੇ ਨੇ। ਹਾਂਜੀ, ਤੁਹਾਡਾ ਕੀ ਨਾਮ ਹੈ?
2: ਰਮਨਦੀਪ ਕੌਰ। ਮੈਕਦੀਪ ਕੌਰ।
1: ਤੇ ਕਿਹੜੀ ਜਮਾਤ ਦੇ ਵਿਦਿਆਰਥੀ ਹੋ?
2: +1 ਹੀ।
1: ਤੇ ਫਿਰ ਤੁਸੀਂ ਵੱਡੇ ਹੋ ਕੇ ਕੀ ਬਣਨਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇਹੀ ਪੁੱਛਣਾ ਚਾਹੂੰਗਾ।
2: ਮੈਂ ਪੁਲਿਸ।
1: ਤੇ ਤੁਸੀਂ?
2: ਮੈਂ ਵੀ ਪੁਲਿਸ ਹੀ।
1: ਤੇ ਫਿਰ ਇਹ ਤੁਹਾਡਾ ਸੁਪਨਾ ਖੁਦ ਦਾ ਹੈ ਕਿ ਕਿੰਨਾ ਦਾ ਹੈ?
2: ਸਾਡਾ ਖੁਦ ਦਾ ਹੀ ਹੈ।
1: ਖੁਦ ਦਾ ਹੀ ਸੁਪਨਾ ਹੈ ਜੀ। ਤੇ ਫਿਰ ਅੱਜ ਪ੍ਰੋਗਰਾਮ ਦੇ ਵਿੱਚ ਕੀ ਲੈ ਕੇ ਆਈ ਹੋ?
2: ਅਸੀਂ ਸੌਂਗ ਪੇਸ਼ ਕਰਨ ਜਾ ਰਹੇ ਹਾਂ ਸੁਰਿੰਦਰ ਕੌਰ ਦਾ
1: ਜੀ।
2: ਮਾਮਾ

0: ਬੱਚਿਆਂ ਦੀ, ਬਟ ਉਹ ਸਟੇਟ ਲੈਵਲ ਤੇ ਜਿੱਤਣ ਦੀ। ਅੱਜ ਸਾਰੇ ਬੱਚਿਆਂ ਨੂੰ ਸ਼ੁਭਕਾਮਨਾਵਾਂ ਕਿ ਬੈਸਟ ਬਠਿੰਡੇ ਦੇ ਬੱਚੇ ਜਿੱਤਣ ਅਤੇ ਦੁਬਾਰਾ ਬਠਿੰਡੇ ਦਾ ਨਾਮ ਫਿਰ ਤੋਂ ਰੋਸ਼ਨ ਕਰਨ ਸਟੇਟ ਲੈਵਲ
1: ਜੀ। ਤੇ ਸਰ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਥੈਂਕ ਯੂ ਵੈਰੀ ਮਚ ਜੀ।
2: ਜੀ ਤੇ ਸਾਥੀਓ, ਹੁਣ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਪੰਕਜ ਸ਼ਰਮਾ ਜੀ। ਜੇਕਰ ਮੈਂ ਇਹਨਾਂ ਦੇ ਬਾਰੇ ਦੱਸਾਂ ਤੇ ਇਹਨਾਂ ਨੇ ਸ਼ਤਰੰਜ ਗੇਮ ਖੇਡ ਕੇ ਇੱਕ ਨਹੀਂ ਸਗੋਂ ਦੋ ਦੋ ਨੌਕਰੀਆਂ ਨੂੰ ਪ੍ਰਾਪਤ ਕੀਤਾ। ਤੇ ਸਭ ਤੋਂ ਪਹਿਲਾਂ ਅਸੀਂ ਇਹਨਾਂ ਦਾ ਵੀ ਸਵਾਗਤ ਕਰਦੇ ਹਾਂ। ਪੰਕਜ ਜੀ, ਤੁਹਾਡਾ ਅੱਜ ਦੇ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
3: ਧੰਨਵਾਦ ਸਰ, ਬਹੁਤ ਬਹੁਤ ਧੰਨਵਾਦ ਮੈਨੂੰ ਸੱਦਾ ਦੇਣ ਲਈ
2: ਜੀ। ਤੇ ਪੰਕਜ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਇਹ ਜਾਣਾਂਗੇ ਕਿ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਾ ਅਸੀਂ ਬੱਚਿਆਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਚੈਸ ਦੇ ਉੱਤੇ। ਸਾਡੇ ਨਾਲ ਬਹੁਤ ਸਾਰੇ ਬੱਚੇ ਜੁੜੇ ਨੇ ਵੀ, ਤੇ ਤੁਸੀਂ ਉਹਨਾਂ ਨੂੰ ਕਿਸ ਤਰ੍ਹਾਂ ਮੋਟੀਵੇਟ ਕਰੋਗੇ? ਤੁਹਾਨੂੰ ਜਿਹੜੀ ਇਹ ਜੌਬ ਹੈ ਚੈਸ ਖੇਡ ਕੇ ਕਿਸ ਤਰ੍ਹਾਂ ਪ੍ਰਾਪਤ ਹੋਈ ਹੈ, ਤੁਹਾਡੀ ਜਰਨੀ ਦੇ ਬਾਰੇ ਜਾਣਨਾ ਚਾਹਾਂਗੇ ਕਿ ਚੈਸ ਦੇ ਨਾਲ ਤੁਹਾਡੀ ਜਰਨੀ ਕਿਸ ਤਰ੍ਹਾਂ ਸ਼ੁਰੂ ਹੋਈ ਹੈ? ਸਭ ਤੋਂ ਪਹਿਲਾਂ ਇਸ ਦੇ ਬਾਰੇ ਪ੍ਰੋਗਰਾਮ ਦੇ ਵਿੱਚ ਦੱਸੋ।
3: ਹਾਂਜੀ, ਮੈਂ ਤਾਂ ਬਸ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਗੇਮਸ ਹੈਗੀ ਹੈ, ਜਿਹੜੀ ਚੈਸ ਗੇਮ ਹੈਗੀ ਹੈ, ਇਹ ਵੈਸੇ ਤਾਂ ਜ਼ਿਆਦਾ ਸਾਊਥ ਦੇ ਵਿੱਚ ਖੇਡੀ ਜਾਂਦੀ ਹੈ
2: ਜੀ,
3: ਬਟ ਅੱਜ ਦੀ ਡੇਟ ਦੇ ਵਿੱਚ ਅਗਰ ਆਪਾਂ ਦੇਖੀਏ ਸਾਡਾ ਪੰਜਾਬ ਵੀ ਬਹੁਤ ਅੱਗੇ ਵਧ ਰਿਹਾ। ਸਾਡੇ ਪੰਜਾਬ ਦੇ ਬਹੁਤ ਸਾਰੇ ਚੈਸ ਪਲੇਅਰਸ ਨੇ ਜਿਹੜੇ ਡਿਫਰੈਂਟ ਡਿਫਰੈਂਟ ਟੂਰਨਾਮੈਂਟ ਦੇ ਵਿੱਚ ਵਧੀਆ ਨਾਮ ਕਮਾ ਰਹੇ ਨੇ, ਵਧੀਆ ਅੱਗੇ ਵਧ ਰਹੇ ਨੇ। ਤੇ ਜਿਹੜੀ ਚੈਸ ਗੇਮ ਹੈ, ਇਹ ਦੇਖਿਆ ਜਾਵੇ ਤਾਂ ਅਗਰ ਆਪਾਂ ਇਤਿਹਾਸ ਆਪਾਂ ਜਾਣੀਏ ਤਾਂ ਇਹ ਗੇਮ ਸਾਡੇ ਜਿਹੜੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸੀ, ਉਹ ਵੀ ਖੇਡਦੇ ਸੀ। ਸਾਡੇ ਇੱਥੇ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੈ ਕਿ ਲੁਧਿਆਣੇ ਦੇ ਵਿੱਚ ਰਾਏਪੁਰ ਦੇ ਵਿੱਚ ਇੱਕ ਗੁਰਦੁਆਰਾ ਹੈ ਜਿਹਦਾ ਨਾਮ ਹੀ ਸ਼ਤਰੰਜ ਸਾਹਿਬ ਗੁਰਦੁਆਰਾ
2: ਜੀ।
3: ਹਾਂਜੀ, ਤੇ ਬਟ ਇਹ ਬਹੁਤ ਘੱਟ ਪਤਾ। ਵੈਸੇ ਤਾਂ ਇਹ ਗੇਮ ਜੋ ਸਾਡੇ ਗੁਰੂਆਂ ਨੇ ਖੇਡੀ ਹੈ, ਇਹ ਸਾਡੇ ਪੰਜਾਬ ਦੀ ਮੋਢੀ ਗੇਮ ਹੋਣੀ ਚਾਹੀਦੀ ਸੀ, ਬਟ ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਚੈਸ ਅੱਗੇ ਵਧ ਰਹੀ ਹੈ ਤੇ ਸਾਡੇ ਜਿਹੜੇ ਪਲੇਅਰਸ ਨੇ ਪੰਜਾਬ ਦੇ, ਉਹ ਬਹੁਤ ਵਧੀਆ ਕਰ ਰਹੇ ਨੇ ਗੇਮ ਦੇ ਵਿੱਚ, ਤੇ ਗੇਮ ਦੇ ਵਿੱਚ ਬਹੁਤ ਅੱਗੇ ਨਾਮ ਕਮਾਣਗੇ।
2: ਤੁਹਾਨੂੰ ਇਸ ਗੇਮ ਦੀ ਚਟਕ ਕਿਸ ਤਰ੍ਹਾਂ ਲੱਗੀ? ਤੁਸੀਂ ਕਦੋਂ ਤੋਂ ਸ਼ੁਰੂਆਤ ਕੀਤੀ ਇਸ ਗੇਮ ਦੀ, ਤੇ ਇਸ ਦੇ ਬਾਰੇ ਵੀ ਦੱਸੋ।
3: ਚੈਸ ਗੇਮ ਜੀ, ਜਦੋਂ ਮੈਂ ਸਕੂਲ ਦੇ ਵਿੱਚ ਸੀਗਾ, MID ਸਕੂਲ ਦੇ ਵਿੱਚ ਮੈਂ ਦਸਵੀਂ ਕੀਤੀ ਹੈ, ਜਿਹੜਾ MID ਸਕੂਲ ਬਠਿੰਡਾ ਦੇ ਵਿੱਚ ਹਨੂੰਮਾਨ ਚੌਕ ਦੇ ਵਿੱਚ ਹੈਗਾ
2: ਜੀ।
3: ਉੱਥੇ ਸਾਡੇ ਕੁਝ ਫਰੈਂਡਸ ਚੈਸ ਖੇਡਦੇ ਸੀ, ਤੇ ਐਜ਼ ਏ ਸਟੂਡੈਂਟ ਓਬਵੀਅਸਲੀ ਗੱਲ ਹੈ ਕਿ ਜਦੋਂ ਆਪਾਂ ਏਦਾਂ ਦੀ ਨਵੀਂ ਚੀਜ਼ ਦੇਖਦੇ ਹਾਂ, ਮੇਰੇ ਲਈ ਬਿਲਕੁਲ ਨਵਾਂ ਐਕਸਪੀਰੀਅੰਸ ਸੀ। ਉੱਥੇ ਕੁਝ ਦੋ ਤਿੰਨ ਪਲੇਅਰ ਸਾਡੇ ਖੇਡੀ ਜਾਂਦੇ ਸੀ, ਉੱਥੇ ਹਾਥੀ ਘੋੜੇ ਦੇਖ ਕੇ ਮੈਨੂੰ ਬੜਾ ਇੰਟਰਸਟ ਜਿਹਾ ਆਇਆ ਕਿ ਇਹ ਪਤਾ ਨੀ ਕਿੱਦਾਂ ਦੀ ਗੇਮ ਹੈ। ਤੇ ਉਹ ਜਦੋਂ ਅਸੀਂ ਖੇਲਣੀ ਸ਼ੁਰੂ ਕੀਤੀ, ਉਹਨਾਂ ਤੋਂ ਮੈਂ ਥੋੜਾ ਬਹੁਤ ਰੂਲਸ ਵਗੈਰਾ ਸਿੱਖੇ ਸਕੂਲ ਦੇ ਵਿੱਚ ਹੀ
2: ਜੀ,
3: ਤੇ ਨਾਲ ਦੀ ਨਾਲ ਮੈਨੂੰ ਪਤਾ ਲੱਗਿਆ ਕਿ ਸਕੂਲ ਦੇ ਵਿੱਚ ਟ੍ਰਾਇਲਸ ਹੈਗੇ ਨੇ ਸਕੂਲ ਗੇਮਾਂ ਦੇ, ਜਿਹੜੀ ਅੱਗੇ ਟੀਮ ਸਿਲੈਕਟ ਹੋਏਗੀ ਡਿਸਟ੍ਰਿਕਟ ਦੇ ਵਿੱਚ ਖੇਡਣ ਵਾਸਤੇ
2: ਜੀ।
3: ਤੇ ਮੈਂ ਉਹਦੇ ਵਿੱਚ ਪਾਰਟਿਸਿਪੇਟ ਕੀਤਾ, ਤਾਂ ਅਸੀਂ ਚਾਰ ਹੀ ਪਲੇਅਰ ਸੀ, ਤਾਂ ਉਸ ਟਾਈਮ ਬਹੁਤ ਜ਼ਿਆਦਾ ਪਲੇਅਰਸ ਖੇਡਦੇ ਨਹੀਂ ਸੀ, ਤਾਂ ਅਸੀਂ ਚਾਰ ਹੀ ਪਲੇਅਰ ਸੀ ਤੇ ਅਸੀਂ ਚਾਰ ਹੀ ਸਿਲੈਕਟ ਹੋ ਗਏ, ਤੇ ਅਸੀਂ ਸਕੂਲ ਗੇਮ ਖੇਡਣ ਗਏ। ਤੇ ਉੱਥੇ ਵੀ ਸਕੂਲ ਦੇ ਡਿਸਟ੍ਰਿਕਟ ਦੇ ਵਿੱਚ ਵੀ ਬਹੁਤ ਸਾਰੇ ਸਕੂਲ ਨਹੀਂ ਸੀ, ਮੈਨੂੰ ਯਾਦ ਆਉਂਦਾ ਕਿ ਹਰਕ੍ਰਿਸ਼ਨ ਜਿਹੜਾ ਸਕੂਲ ਸੀ ਇੱਕ ਉਹਦੀ ਟੀਮ ਸੀ, ਇੱਕ ਸਾਡੀ ਟੀਮ ਸੀ, ਤੇ ਇੱਕ ਆਈ ਥਿੰਕ ਦਿੱਲੀ ਪਬਲਿਕ ਸਕੂਲ ਦੀ ਟੀਮ ਸੀ। ਅਸੀਂ ਉਹਨਾਂ ਦੋਵਾਂ ਟੀਮਾਂ ਨੂੰ ਹਰਾਇਆ ਤੇ ਅਸੀਂ ਅੱਗੇ ਸਟੇਟ ਲਈ ਸਿਲੈਕਟ ਹੋ ਗਏ, ਜਿਹੜਾ ਸਾਡਾ ਜਲੰਧਰ ਦੇ ਵਿੱਚ ਹੋਇਆ। ਉਹ ਤੋਂ ਬਾਅਦ ਬਸ ਏਦਾਂ ਹੀ ਅਸੀਂ ਦਸਵੀਂ ਚ ਖੇਡੇ, ਤੇ ਏਦਾਂ ਹੀ ਅਸੀਂ +1 +2 ਚ ਖੇਡੇ। ਉਦੋਂ ਸਾਨੂੰ ਪਾਲਾ ਨਹੀਂ ਪਤਾ ਸੀਗਾ ਕਿ ਚੈਸ ਦੀ ਮਤਲਬ ਤਿਆਰੀ ਕਿਵੇਂ ਕਰੀ ਦੀ ਹੈ, ਅਸੀਂ ਬਸ ਜਾਂਦੇ ਸੀ, ਬੋਰਡ ਲਾਉਂਦੇ ਸੀ ਤੇ ਚੈਸ ਨੂੰ ਬਸ ਖੇਲਣਾ ਸ਼ੁਰੂ ਕਰਦੇ ਸੀ। ਲੇਕਿਨ ਅਗਰ ਮੇਰਾ ਪਹਿਲਾ ਬ੍ਰੇਕ ਥਰੂ ਜਿਹੜਾ ਮੈਨੂੰ ਮਿਲਿਆ, ਜਿੱਥੇ ਮੈਨੂੰ ਚੈਸ ਬਾਰੇ ਸੱਚੀ ਚ ਪਤਾ ਲੱਗਿਆ ਕਿ ਚੈਸ ਗੇਮ ਹੁੰਦੀ ਕੀ ਹੈ, ਉਹ ਫਸਟ ਈਅਰ ਦੇ ਵਿੱਚ ਜਦੋਂ ਮੈਂ ਯੂਨੀਵਰਸਿਟੀ ਟੀਮ ਲਈ ਸਿਲੈਕਟ ਹੋਇਆ। ਉੱਥੇ ਅਸੀਂ ਜਦੋਂ ਆਲ ਇੰਡੀਆ ਯੂਨੀਵਰਸਿਟੀਜ਼ ਖੇਡਣ ਗਏ, ਉੱਥੇ ਮੈਨੂੰ ਪਤਾ ਲੱਗਿਆ ਕਿ ਵੀ ਚੈਸ ਦੀ ਪ੍ਰੋਪਰ ਤਿਆਰੀ ਹੁੰਦੀ ਹੈ, ਇਹਦੀ ਸਟੱਡੀ ਹੁੰਦੀ ਹੈ। ਤੇ ਉੱਥੇ ਮੈਨੂੰ ਕਾਫੀ ਸਾਊਥ ਦੇ ਪਲੇਅਰ ਮਿਲੇ, ਉਹਨਾਂ ਤੋਂ ਵੀ ਮੈਨੂੰ ਪਤਾ ਲੱਗਿਆ ਕਿ ਵੀ ਚੈਸ ਨੂੰ, ਕਿਉਂਕਿ ਇਹ ਗੇਮ ਜ਼ਿਆਦਾ ਤਮਿਲਨਾਡੂ ਦੇ ਵਿੱਚ ਖੇਡੀ ਜਾਂਦੀ ਹੈ ਸਾਡੇ ਇੰਡੀਆ ਦੇ ਵਿੱਚ
2: ਜੀ।
3: ਜਿਹੜੇ ਵੀ ਨਵੇਂ ਪਲੇਅਰ ਨੇ, ਜਾਂ ਆਪਾਂ ਲਾਈਏ ਕਿ ਗੁਕੇਸ਼ ਵਰਲਡ ਚੈਂਪੀਅਨ ਨੇ ਸਾਡੇ
2: ਜੀ,
3: ਉਹ ਵੀ ਤਮਿਲਨਾਡੂ ਦੇ ਨੇ। ਪ੍ਰਗਨੰਦਾ, ਤੁਸੀਂ ਨਾਮ ਸੁਣਿਆ ਹੋਊਗਾ ਉਹਨਾਂ ਦਾ, ਉਹ ਵੀ ਤਮਿਲਨਾਡੂ ਦੇ ਨੇ। ਤਾਂ ਇਹ ਗੇਮ ਉਧਰ ਜ਼ਿਆਦਾ ਖੇਡੀ ਜਾਂਦੀ ਹੈ, ਤਾਂ ਉਧਰ ਦੇ ਪਲੇਅਰਾਂ ਤੋਂ ਮੈਨੂੰ ਪਤਾ ਲੱਗਿਆ ਕਿ ਚੈਸ ਦੀ ਜਿਹੜੀ ਤਿਆਰੀ ਹੈ ਉਹ ਕਿੱਦਾਂ ਕੀਤੀ ਜਾਂਦੀ ਹੈ। ਉਹ ਤੋਂ ਬਾਅਦ ਮੈਂ ਤਿਆਰੀ ਕੀਤੀ ਤੇ ਅੱਗੇ ਬਸ ਖੇਡਦੇ ਚਲੇ ਗਏ
2: ਜੀ। ਤੇ ਨਾਲੇ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੂੰਗਾ ਕਿ ਚੈਸ ਖੇਡ ਨੂੰ ਲੈ ਕੇ ਤੁਸੀਂ ਕਿੱਥੇ ਕਿੱਥੇ ਗਏ ਖੇਡਣ ਨੂੰ, ਤੇ ਕਿਹੜੇ ਕਿਹੜੇ ਪੱਧਰ ਤੇ ਗਏ, ਤੇ ਕਿਹੜਾ ਕਿਹੜਾ ਅਵਾਰਡ ਜਿਹੜਾ ਤੁਹਾਨੂੰ ਮਿਲਿਆ, ਅਸੀਂ ਇਸ ਦੇ ਬਾਰੇ ਵੀ ਜਾਣਨਾ ਚਾਹਾਂਗੇ।
3: ਚੈਸ ਦੇ ਵਿੱਚ ਸਭ ਤੋਂ ਪਹਿਲਾਂ ਮੇਰਾ ਨੈਸ਼ਨਲ ਦੇ ਵਿੱਚ ਸਭ ਤੋਂ ਵੱਡਾ ਜਿਹੜਾ ਮੇਰਾ ਮੈਡਲ ਨੈਸ਼ਨਲ ਦੇ ਵਿੱਚ ਆਇਆ, ਉਹ 2015 ਦੇ ਵਿੱਚ ਦਿੱਲੀ ਦੇ ਵਿੱਚ ਨੈਸ਼ਨਲ ਅਮੇਚਰ ਚੈਂਪੀਅਨਸ਼ਿਪ ਹੋ ਰਹੀ ਸੀ
2: ਜੀ,
3: ਉਹਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ। ਤੇ ਉਹ ਤੋਂ ਬਾਅਦ ਮੇਰੀ ਜਿਹੜੀ ਸਿਲੈਕਸ਼ਨ ਹੈ ਉਹ ਅੱਗੇ ਵਰਲਡ ਅਮੇਚਰ ਚੈਸ ਚੈਂਪੀਅਨਸ਼ਿਪ ਲਈ ਹੋਗੀ, ਜਿਹੜੀ ਗ੍ਰੀਸ ਦੇ ਵਿੱਚ ਸੀਗੀ
2: ਜੀ।
3: ਤਾਂ ਮੈਂ ਪਹਿਲਾ ਪੰਜਾਬ ਦਾ ਪਲੇਅਰ ਸੀ ਜਿਹੜਾ ਇੰਟਰਨੈਸ਼ਨਲ ਲੈਵਲ ਤੇ ਚੈਸ ਖੇਡ ਦੇ ਵਿੱਚ ਇੰਡੀਆ ਨੂੰ ਰਿਪ੍ਰੈਜੈਂਟ ਕਰ ਰਿਹਾ। ਤੇ ਉਹ ਤੋਂ ਬਾਅਦ ਵਰਲਡ ਚੈਂਪੀਅਨਸ਼ਿਪ ਦੇ ਵਿੱਚ ਜਾ ਕੇ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ। ਤੇ 2017 ਦੇ ਵਿੱਚ ਮੇਰੀ ਦੁਬਾਰਾ ਸਿਲੈਕਸ਼ਨ ਹੋਈ ਇਟਲੀ ਦੇ ਵਿੱਚ, ਮੈਨੂੰ ਯਾਦ ਆਉਂਦਾ ਕਿ ਮੇਰਾ ਸਿਲਵਰ ਮੈਡਲ ਉੱਥੇ ਆਇਆ ਸੀ ਵਰਲਡ ਚੈਂਪੀਅਨਸ਼ਿਪ ਦੇ ਵਿੱਚ। ਤੇ ਅੱਗੇ ਕਾਮਨਵੈਲਥ

0: ਮੇਰਾ ਗ੍ਰੈਜੂਏਸ਼ਨ ਸਰਟੀਫਿਕੇਟ ਉਦੋਂ ਪੰਜਾਬ ਸਰਕਾਰ ਨੇ ਬਣਾ ਕੇ ਦਿੱਤਾ, ਜਿਹਦੇ ਵਿੱਚ ਏ ਗ੍ਰੇਡ ਬਣਿਆ ਸਰਟੀਫਿਕੇਟ। ਉਹਦੇ ਬੇਸ ਤੇ ਮੈਨੂੰ ਪਹਿਲਾਂ ਬਿਜਲੀ ਬੋਰਡ ਦੇ ਵਿੱਚ ਜੋਬ ਮਿਲੀ
1: ਜੀ
0: ਤੇ ਉਹ ਤੋਂ ਬਾਅਦ ਐਕਸਾਈਜ਼ ਐਂਡ ਟੈਕਸੇਸ਼ਨ ਡਿਪਾਰਟਮੈਂਟ 'ਚ।
1: ਜੀ, ਤੇ ਹੁਣ ਹਾਲੀ ਦੇ ਵਿੱਚ ਤੁਹਾਡੀ ਕੀ ਪਲੈਨਿੰਗਸ ਹੈ ਇਸ ਗੇਮ ਨੂੰ ਲੈ ਕੇ ਤੇ ਆਪਣੇ ਜੌਬ ਨੂੰ ਲੈ ਕੇ? ਅੱਗੇ ਤੁਸੀਂ ਹੋਰ ਕਿਸੇ ਜੌਬ ਦੀ ਤਿਆਰੀ ਕਰ ਰਹੀ ਹੋ ਜਾਂ ਇਸ ਖੇਡ ਨੂੰ ਲੈ ਕੇ ਕਿਤੇ ਹੋਰ ਖੇਡਣ ਦੇ ਬਾਰੇ ਸੋਚ ਰਹੀ ਹੋ? ਅਸੀਂ ਇਸ ਦੇ ਬਾਰੇ ਵੀ ਤੁਹਾਡੇ ਤੋਂ ਜਾਣਨਾ ਚਾਹਾਂਗੇ।
0: ਹਾਂਜੀ, ਇਸੀ ਸਾਲ ਮੈਂ ਹਾਂਗਕਾਂਗ ਖੇਲ ਕੇ ਆਇਆ ਸੀ ਇਸ ਲਾਸਟ ਜੂਨ ਦੇ ਵਿੱਚ। ਸਾਡਾ ਉੱਥੇ ਵਰਲਡ ਰੈਪਿਡ ਟੀਮ ਚੈਂਪੀਅਨਸ਼ਿਪ ਸੀਗੀ ਤੇ ਉੱਥੇ ਅਸੀਂ ਇੰਡੀਆ ਵੱਲੋਂ ਖੇਡਣ ਗਏ ਸੀਗੇ ਤੇ ਉੱਥੇ ਮੇਰਾ 5ਵੇਂ ਨੰਬਰ ਬੋਰਡ ਤੋਂ ਸਿਲਵਰ ਮੈਡਲ ਬਣਿਆ
1: ਜੀ।
0: ਤੇ ਹੁਣ 1 ਅਗਸਤ ਤੋਂ 8 ਅਗਸਤ ਮੈਂ ਵਰਲਡ ਰੈਪਿਡ ਐਂਡ ਬ੍ਰਿਟਿਸ਼ ਚੈਸ ਚੈਂਪੀਅਨਸ਼ਿਪ ਖੇਡਣ ਜਾ ਰਿਹਾ ਨਾਈਜੀਰੀਆ ਦੇ ਵਿੱਚ
1: ਜੀ।
0: ਤੇ ਅੱਗੇ ਜਿਹੜੀ ਜਿਹੜੀ ਵੀ ਚੈਂਪੀਅਨਸ਼ਿਪ ਆਉਣਗੀਆਂ, ਜਿਵੇਂ ਜਿਵੇਂ ਵੀ ਸਿਲੈਕਸ਼ਨ ਹੋਣਗੀਆਂ, ਤੇ ਉਦਾਂ ਫਿਰ ਅਸੀਂ ਕੋਸ਼ਿਸ਼ ਕਰਾਂਗੇ ਕਿ ਬਈ ਇੰਡੀਆ ਨੂੰ ਤੇ ਪੰਜਾਬ ਦਾ ਨਾਮ ਰੋਸ਼ਨ ਕਰੀਏ ਇੰਟਰਨੈਸ਼ਨਲ ਲੈਵਲ।
1: ਜੀ, ਤੇ ਇੱਕ ਵਾਰ ਤੁਸੀਂ ਸਾਨੂੰ ਇਹ ਵੀ ਦੱਸੋ ਕਿ ਜੇਕਰ ਅਸੀਂ ਕੋਈ ਵੀ ਗੇਮ ਖੇਡਦੇ ਹਾਂ ਜਾਂ ਕਿਸੇ ਵੀ ਗੇਮ ਦੇ ਵਿੱਚ ਅਸੀਂ ਅੱਗੇ ਜਦੋਂ ਜਾਂਦੇ ਹਾਂ ਤੇ ਸਾਡੇ ਲਈ ਕੈਰੀਅਰ ਆਪਸ਼ਨ ਕੀ ਹੁੰਦਾ? ਜਿਸ ਤਰ੍ਹਾਂ ਮਾਸ਼ਾਅੱਲਾ ਤੁਹਾਨੂੰ 2 ਜੌਬ ਜਿਹੜੇ ਹੈਗੇ, ਸਰਕਾਰੀ ਨੌਕਰੀ ਤੁਹਾਨੂੰ ਮਿਲੀ ਹੈ, ਤੁਸੀਂ ਇੱਕ ਛੱਡ ਕੇ ਦੂਜੇ ਨੂੰ ਆਪਟ ਕੀਤਾ, ਤੇ ਹੁਣ ਜਿਹੜੇ ਇਸ ਪ੍ਰੋਗਰਾਮ ਨੂੰ ਸੁਣ ਰਹੇ ਹੈ ਉਸ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਕਿ ਅਗਰ ਕੋਈ ਵੀ ਬੱਚਾ ਕੋਈ ਵੀ ਗੇਮ ਦੇ ਵਿੱਚ ਅੱਗੇ ਜਾਂਦਾ ਤੇ ਉਸ ਨੂੰ ਕਿਹੜੇ ਕਿਹੜੇ ਬੈਨੀਫਿਟਸ ਮਿਲ ਸਕਦੇ ਹੈ? ਇਸ ਦੇ ਬਾਰੇ ਵੀ ਤੁਸੀਂ ਜ਼ਰੂਰ, ਸਾਡੇ ਜਿਹੜੇ ਨਿੱਕੇ ਨਿੱਕੇ ਤਾਰੇ ਪ੍ਰੋਗਰਾਮ ਸੁਣ ਰਹੇ ਨੇ ਉਹਨਾਂ ਬੱਚਿਆਂ ਦੇ ਲਈ ਦੱਸੋ।
0: ਕੋਈ ਵੀ ਜਿਹੜੀ ਗੇਮ ਹੈ, ਜਿਹੜੀ ਵੀ ਅਸੀਂ ਖੇਲ ਰਹੇ ਹਾਂ, ਕਿਉਂਕਿ ਸਾਡੇ ਇੱਥੇ ਥੋੜਾ ਜਿਹਾ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਹੈ ਕਿ ਸੂਚਨਾ ਦਾ ਅਭਾਵ ਹੈ। ਜਿਹੜੀ ਵੀ ਬੰਦਾ ਗੇਮ ਖੇਡਦਾ, ਚਾਹੇ ਉਹ ਡਿਸਟ੍ਰਿਕਟ ਜਿੱਤਦਾ, ਚਾਹੇ ਉਹ ਸਟੇਟ ਜਿੱਤਦਾ, ਚਾਹੇ ਉਹ ਤੋਂ ਬਾਅਦ ਨੈਸ਼ਨਲ ਜਾਂ ਇੰਟਰਨੈਸ਼ਨਲ ਜਿੱਤਦਾ, ਉਹ ਆਪਦੀ ਗ੍ਰੈਡੇਸ਼ਨ ਜ਼ਰੂਰ ਕਰਾਵੇ। ਕਿਉਂਕਿ ਜਿਹੜੀ ਗ੍ਰੈਡੇਸ਼ਨ ਹੈਗੀ ਹੈ ਉਹਦਾ, ਕਿਉਂਕਿ ਸਾਡੇ ਪੰਜਾਬ ਦੇ ਵਿੱਚ ਗ੍ਰੈਡੇਸ਼ਨ ਪਾਲਿਸੀ ਹੈ ਸਪੋਰਟਸ ਦੀ, ਜਿਹੜੀ ਡਾਇਰੈਕਟਰ ਸਪੋਰਟਸ ਪੰਜਾਬ ਵੱਲੋਂ ਲਾਗੂ ਕੀਤੀ ਹੋਈ ਹੈ। ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਜਦੋਂ ਤੁਸੀਂ ਉਹ ਗ੍ਰੈਜੂਏਸ਼ਨ ਸਰਟੀਫਿਕੇਟ ਬਣਾ ਲੈਂਦੇ ਹੋ, ਉਹ ਤੋਂ ਬਾਅਦ ਤੁਸੀਂ ਜਿਹੜੀ ਵੀ ਜੌਬਸ ਵਗੈਰਾ ਸਰਕਾਰ ਕੱਢਦੀ ਹੈ, ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ 3% ਜਿਹੜਾ ਕੋਟਾ ਹੈਗਾ ਉਹ ਸਪੋਰਟਸ ਪਲੇਅਰ ਹੁੰਦਾ, ਚਾਹੇ ਉਹ ਵੱਡੀ ਤੋਂ ਵੱਡੀ ਪੋਸਟ ਹੈ, ਆਪਾਂ ਕਹਿ ਲਈਏ ਕਲੈਰੀਕਲ ਲੈਵਲ ਦੀ ਪੋਸਟ ਹੈ, ਹਰ ਜਗ੍ਹਾ ਈਵਨ ਪੀਸੀਐਸ ਦੇ ਵਿੱਚ ਵੀ 3% ਕੋਟਾ ਹੁੰਦਾ। ਅਗਰ ਆਪਾਂ ਜਦੋਂ ਵੀ ਪੀਸੀਐਸ ਲੈਵਲ ਦੀ ਜੋਬਾਂ ਦੇਖਦੇ ਹਾਂ, ਉੱਥੇ ਅਗਰ ਆਪਾਂ ਦੇਖਾਂਗੇ ਤਾਂ ਸਪੋਰਟਸ ਦੀਆਂ ਪੋਸਟਾਂ ਡੈਫੀਨੇਟਲੀ ਹੁੰਦੀਆਂ ਨੇ, ਤੇ ਉਹ ਆਪਾਂ ਉਦੋਂ ਹੀ ਕਲੇਮ ਕਰ ਸਕਦੇ ਜਦੋਂ ਸਾਡੇ ਕੋਲ ਗ੍ਰੈਜੂਏਸ਼ਨ ਸਰਟੀਫਿਕੇਟ ਹੋਏਗਾ। ਜਿਹੜੇ ਉਹਦੇ ਲਈ ਮੈਂ ਸਾਰਿਆਂ ਨੂੰ ਇਹੀ ਦੱਸਣਾ ਚਾਹੂੰਗਾ ਕਿ ਜਿਹੜੇ ਵੀ ਚੈਂਪੀਅਨਸ਼ਿਪਸ ਉਹ ਖੇਡਦੇ ਨੇ ਜਾਂ ਜਿੱਤਦੇ ਨੇ, ਉਹਦੀ ਸਮਰੀ ਸ਼ੀਟਾਂ ਉਹ ਸੰਭਾਲ ਕੇ ਰੱਖਣ, ਕਿਉਂਕਿ ਜਦੋਂ ਉਹ ਗ੍ਰੈਜੂਏਸ਼ਨ ਅਪਲਾਈ ਕਰਨਗੇ ਤਾਂ ਉਹ ਸਾਰੇ ਡਾਕੂਮੈਂਟ ਨਾਲ ਲੱਗਦੇ ਨੇ। ਬਟ ਅਨਫੋਰਚੁਨੇਟ ਹੈਗਾ ਇਹ ਕਿ ਸਾਡੇ ਬੱਚਿਆਂ ਨੂੰ ਇਹ ਕੋਈ ਗਾਈਡੈਂਸ ਕਿਤੇ ਨਾ ਕਿਤੇ ਉਹਦਾ ਅਭਾਵ ਰਹਿ ਜਾਂਦਾ, ਜਿਹਦੇ ਕਰਕੇ ਬਾਅਦ ਚ ਜਦੋਂ ਉਹ ਜਾਂਦੇ ਹੈ ਕਰਾਉਣ ਵਾਸਤੇ ਤਾਂ ਉਹ ਕਾਗਜ਼ ਹੀ ਨਹੀਂ ਪੂਰੇ ਹੋ ਪਾਉਂਦੇ, ਤਾਂ ਉਹਨਾਂ ਦਾ ਜਿਹੜਾ ਸਰਟੀਫਿਕੇਟ ਹੈ ਗ੍ਰੈਜੂਏਸ਼ਨ ਸਰਟੀਫਿਕੇਟ ਉਹ ਨਹੀਂ ਬਣ ਪਾਉਂਦਾ, ਜਿਹਦੇ ਕਰਕੇ ਉਹ ਫਿਰ ਬਹੁਤ ਜ਼ਿਆਦਾ ਉਹਨਾਂ ਨੂੰ, ਕਿਉਂਕਿ ਦੇਖੋ ਇੰਨਾ ਟਾਈਮ ਗੇਮ ਤੇ ਲਾਉਣ ਤੋਂ ਬਾਅਦ ਕਿਸੇ ਹੋਰ ਚੀਜ਼ ਨੂੰ ਓਪਟ ਕਰਨਾ, ਕਿਸੇ ਹੋਰ ਫੀਲਡ ਦੇ ਵਿੱਚ ਕੁਛ ਅਲੱਗ ਕਰਨਾ ਜਾਂ ਉਹਦੇ ਵਿੱਚ ਮਿਹਨਤ ਕਰਨਾ ਬੜਾ ਔਖਾ ਹੋ ਜਾਂਦਾ
1: ਜੀ।
0: ਤੇ ਉਹ ਫਿਰ ਪਲੇਅਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਲੱਗਦਾ ਕਿ ਅਸੀਂ ਸਾਰਾ ਟਾਈਮ ਹੈ ਜਿਹੜਾ ਉਹ ਵਿਅਰਥ ਕਰਤਾ ਜਾਂ ਬਰਬਾਦ ਕਰਤਾ। ਤੇ ਉਹਦੇ ਲਈ ਮੈਂ ਬਸ ਇਹੀ ਕਹਿਣਾ ਚਾਹੂੰਗਾ ਕਿ ਜਦੋਂ ਵੀ ਤੁਸੀਂ ਕੋਈ ਵੀ ਚੈਂਪੀਅਨਸ਼ਿਪ ਜਿੱਤਦੇ ਹੋ, ਸਾਡੀ ਜਿਹੜੀ ਗ੍ਰੈਜੂਏਸ਼ਨ ਪਾਲਿਸੀ ਹੈ 16 ਸਾਲ ਜਾਂ 16 ਸਾਲ ਤੋਂ ਉੱਪਰ ਵਾਲੀ ਕੈਟੇਗਰੀਆਂ ਜਿਨ੍ਹਾਂ ਦੇ ਵਿੱਚ ਵੀ ਤੁਹਾਡੇ ਮੈਡਲ ਆਉਂਦੇ ਨੇ, ਉਹਨਾਂ ਦੀ ਗ੍ਰੈਜੂਏਸ਼ਨ ਹੁੰਦੀ ਹੈ। ਡਾਇਰੈਕਟਰ ਸਪੋਰਟਸ ਪੰਜਾਬ ਉਦਾਂ ਦੀ ਗ੍ਰੈਜੂਏਸ਼ਨ ਕਰਦਾ ਹੈ। ਤੇ ਉਹ ਅਗਰ ਤੁਸੀਂ ਡਿਸਟ੍ਰਿਕਟ ਦੇ ਵਿੱਚ ਪਹਿਲੇ 3 ਦੇ ਵਿੱਚੋਂ ਤਾਂ ਤੁਹਾਡਾ ਡੀ ਗ੍ਰੇਡ ਬਣਦਾ, ਸਟੇਟ ਦੇ ਵਿੱਚ ਪਹਿਲੇ 3 ਦੇ ਵਿੱਚੋਂ ਤਾਂ ਤੁਹਾਡਾ ਸੀ ਗ੍ਰੇਡ ਬਣਦਾ, ਨੈਸ਼ਨਲ ਦੇ ਵਿੱਚ ਪਹਿਲੇ 3 ਦੇ ਵਿੱਚੋਂ ਤਾਂ ਤੁਹਾਡਾ ਬੀ ਗ੍ਰੇਡ ਬਣਦਾ, ਇੰਟਰਨੈਸ਼ਨਲ ਦੇ ਵਿੱਚ ਪਹਿਲੇ 3 ਚੋਂ ਤਾਂ ਤੁਹਾਡਾ ਏ ਗ੍ਰੇਡ ਬਣਦਾ
1: ਜੀ।
0: ਸਭ ਤੋਂ ਵੱਡਾ ਫਾਇਦਾ ਸਪੋਰਟਸ ਕੋਟੇ ਦਾ ਇਹ ਹੁੰਦਾ ਕਿ ਜਦੋਂ ਤੁਸੀਂ ਇਗਜ਼ਾਮ ਭਰਦੇ ਹੋ ਤਾਂ ਤੁਹਾਡੇ ਜਿਹੜੇ ਨੰਬਰਸ ਹੈ ਉਹ ਕਾਊਂਟ ਨਹੀਂ ਹੁੰਦੇ, ਤੁਹਾਡੀ ਸਪੋਰਟਸ ਦੀ ਅਚੀਵਮੈਂਟ ਹੀ ਕਾਊਂਟ ਹੁੰਦੀ ਹੈ
1: ਜੀ।
0: ਅਗਰ ਮੰਨ ਲਓ ਕਿਸੇ ਦੇ 50 ਨੰਬਰ ਆਏ ਨੇ ਤੇ ਮੇਰੇ 33 ਨੰਬਰ ਨੇ, ਬਟ ਮੇਰੀ ਸਪੋਰਟਸ ਅਚੀਵਮੈਂਟ ਜ਼ਿਆਦਾ ਹੈ ਤਾਂ ਪਹਿਲਾਂ ਜੋਬ ਮੈਨੂੰ ਦਿੱਤੀ ਜਾਊਗੀ
1: ਜੀ।
0: ਇਹਦਾ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਪਰ ਸਾਡੇ ਬਹੁਤ ਜੇ ਮੈਂ ਬਹੁਤ ਪਲੇਅਰਾਂ ਨੂੰ ਦੇਖਦਾ ਜਿਨ੍ਹਾਂ ਨੂੰ ਸਪੋਰਟਸ ਗ੍ਰੈਜੂਏਸ਼ਨ ਬਾਰੇ ਪਤਾ ਹੁੰਦਾ, ਉਹ ਗ੍ਰੈਜੂਏਸ਼ਨ ਕਰਾਉਂਦੇ ਨੇ ਤੇ ਆਪਣੀ ਜੋਬਾਂ ਵੀ ਸਿਕਿਓਰ ਕਰਦੇ ਨੇ। ਤੇ ਇੱਦਾਂ ਸਾਡੇ ਜਿਹੜੇ ਡਿਪਾਰਟਮੈਂਟ ਨੇ ਉਹਨਾਂ ਦੇ ਵੀ ਇੰਟਰਨਲ ਟੂਰਨਾਮੈਂਟਸ ਹੁੰਦੇ ਨੇ ਜਿਹਦੇ ਵਿੱਚ ਉਹਨਾਂ ਨੂੰ ਬਾਅਦ ਦੇ ਵਿੱਚ ਪ੍ਰਮੋਸ਼ਨਾਂ ਜਾਂ ਐਕਸਟਰਾ ਇੰਕਰੀਮੈਂਟ ਦਿੱਤੇ ਜਾਂਦੇ ਨੇ। ਤੇ ਬਾਕੀ ਜੇ ਪਲੇਅਰ ਰੈਗੂਲਰ ਉਸ ਟਾਈਮ ਤੇ ਕਰੰਟ ਖੇਡ ਰਿਹਾ ਤਾਂ ਡਿਪਾਰਟਮੈਂਟ ਹੈ ਉਹਨੂੰ ਸਾਡੇ ਸਿਵਲ ਸਰਵਿਸਿਸ, ਪੰਜਾਬ ਸਿਵਲ ਸਰਵਿਸਿਸ ਦੇ ਜਿਹੜੇ ਰੂਲਸ ਨੇ ਉਹਦੇ ਵਿੱਚ 1.5 ਮਹੀਨੇ ਦੀ ਛੁੱਟੀ ਪਰਮਾਨੈਂਟ ਦਿੱਤੀ ਹੋਈ ਹੈ ਸਪੋਰਟਸਮੈਨ
1: ਜੀ,
0: ਉਹ ਲੈ ਸਕਦਾ, ਮਤਲਬ ਅਗਰ ਉਹਨੇ ਕੋਈ ਵੀ ਚੈਂਪੀਅਨਸ਼ਿਪ ਖੇਡਣ ਜਾਣਾ
1: ਜੀ।
0: ਤੇ ਮੈਨੂੰ ਇਹ ਲੱਗਦਾ ਕਿ ਅਗਰ ਬੱਚਿਆਂ ਨੂੰ ਇਹਦੇ ਚੀਜ਼ ਬਾਰੇ ਪਤਾ ਲੱਗ ਜਾਏਗਾ ਤਾਂ ਮੋਟੀਵੇਟ ਵੀ ਹੁੰਦੇ ਨੇ, ਉਹਨਾਂ ਨੂੰ ਪਤਾ ਲੱਗਦਾ ਕਿ ਇਹ ਚ ਸਾਡਾ ਕਰੀਅਰ ਬਣ ਸਕਦਾ, ਅਸੀਂ ਜੋਬਾਂ ਲੈ ਸਕਦੇ ਹਾਂ, ਜੇ ਅਸੀਂ ਖੇਡਾਂਗੇ ਤਾਂ ਅਸੀਂ ਸਮਾਂ ਬਰਬਾਦ ਨਹੀਂ ਕਰ ਰਹੇ ਹਾਂ
1: ਜੀ।
0: ਤਾਂ ਮੈਨੂੰ ਲੱਗਦਾ ਕਿ ਕਿਉਂਕਿ ਸਾਡੇ ਬਹੁਤ ਜਿਹੜੇ ਚੈਸ ਪਲੇਅਰ ਹੈ ਉਹਨਾਂ ਨੇ ਬਹੁਤ ਜੋਬਾਂ ਲਈਆਂ, ਮੈਂ ਕੁਛ ਦਾ ਨਾਮ ਵੀ ਅਗਰ ਤੁਸੀਂ ਚਾਹੋਗੇ ਮੈਂ ਦੱਸ ਦੂੰਗਾ ਕਿ ਕਿਹੜੇ ਕਿਹੜੇ ਡਿਸਟ੍ਰਿਕਟ ਦੇ ਨੇ। ਇੱਕ ਸਾਡੇ

0: ਸੀ ਉਹਨਾਂ ਦਾ, ਸਟੇਟ ਦੇ ਵਿੱਚ ਗੋਲਡ ਮੈਡਲ ਸੀ
1: ਜੀ।
0: ਇੱਕ ਸਾਡੇ ਰਵਿੰਦਰ ਸਿੰਘ ਜੀ ਹੈ, ਉਹ ਫਤਿਹਗੜ੍ਹ ਡੀਸੀ ਆਫਿਸ ਦੇ ਵਿੱਚ ਲੱਗੇ ਹੋਏ ਨੇ, ਤੇ ਉਹਨਾਂ ਦਾ ਸਟੇਟ ਦੇ ਵਿੱਚ ਬ੍ਰੋਂਜ਼ ਮੈਡਲ ਸੀ। ਤੇ ਏਦਾਂ ਹੀ ਸਾਡੇ ਇੱਕ ਵਿਪਿਨ ਟਿੰਗਰਾ ਜੀ ਨੇ, ਉਹ PSPCL ਦੇ ਵਿੱਚ ਉਹਨਾਂ ਨੇ ਜੋਬ ਲਈ ਸੀ ਅੱਜ ਤੋਂ ਮੈਨੂੰ ਯਾਦ ਆਉਂਦਾ 5-6 ਸਾਲ ਪਹਿਲਾਂ, ਕੋਵਿਡ ਤੋਂ ਪਹਿਲਾਂ, ਤੇ ਉਹ ਵੀ ਉਹਨਾਂ ਦੀ ਸਕੂਲ ਗੇਮ ਦੇ ਵਿੱਚ ਪੋਜੀਸ਼ਨ ਸੀ ਸਟੇਟ ਦੇ ਵਿੱਚ
1: ਜੀ।
0: ਤੇ ਏਦਾਂ ਹੀ ਸਾਡੇ ਇੱਕ ਹਰਮਨ ਜੀ ਹੈ, ਉਹ ਵੀ PSPCL ਦੇ ਵਿੱਚ ਆਪਣੇ ਕਲਰਕ ਹੈ, ਤੇ ਉਹਨਾਂ ਨੂੰ 2018 ਦੇ ਵਿੱਚ ਸਟੇਟ ਦੇ ਵਿੱਚ ਉਹਨਾਂ ਦਾ ਗੋਲਡ ਆਇਆ ਸੀ, ਤਾਂ ਉਹਨਾਂ ਨੂੰ PSPCL ਦੇ ਵਿੱਚ ਕਲੈਰੀਕਲ ਪੋਸਟ ਮਿਲੀ ਸੀ
1: ਜੀ।
0: ਤਾਂ ਤੁਸੀਂ ਦੇਖ ਸਕਦੇ ਹੋ ਕਿ ਸਟੇਟ ਦੇ ਵਿੱਚ ਪੋਜੀਸ਼ਨ ਲੈ ਕੇ ਵੀ ਜੇ ਬੱਚਾ ਗ੍ਰੈਜੂਏਸ਼ਨ ਕਰਾ ਲੈਂਦਾ ਤਾਂ ਉਹ ਜੋਬਾ ਲੈ ਜਾਂਦਾ
1: ਜੀ।
0: ਜਿਹੜੀ ਨਿਊਜ਼ ਹੈ ਇਹ ਮੈਨੂੰ ਲੱਗਦਾ ਕਿਤੇ ਨਾ ਕਿਤੇ ਅਭਾਵ ਰਹਿ ਜਾਂਦਾ ਪਲੇਅਰਾਂ ਨੂੰ ਪਹੁੰਚਣ ਦਾ,
1: ਤੇ
0: ਉਹਦੇ ਕਰਕੇ ਫਿਰ ਉਹ ਥੋੜਾ ਜਿਹਾ ਦਿੱਕਤ ਰਹਿ ਜਾਂਦੀ
1: ਜੀ। ਤੇ ਅਖੀਰ ਦੇ ਵਿੱਚ ਤੁਸੀਂ ਇਸ ਪ੍ਰੋਗਰਾਮ ਨੂੰ ਸੁਣ ਰਹੇ ਸਰੋਤਿਆਂ ਦੇ ਲਈ ਕੀ ਸੁਨੇਹਾ ਦੇਣਾ ਚਾਹੋਗੇ?
0: ਮੈਂ ਤਾਂ ਬਸ ਇਹੀ ਕਹਿਣਾ ਚਾਹੂੰਗਾ ਕਿ ਜਿਹੜੀ ਵੀ ਖੇਡ ਤੁਸੀਂ ਖੇਡਦੇ ਹੋ ਉਹਨੂੰ ਦਿਲ ਲਾ ਕੇ ਖੇਡੋ, ਕਿਉਂਕਿ ਬਹੁਤ ਘੱਟ ਲੋਕਾਂ ਨੂੰ ਇਹ ਮੌਕਾ ਮਿਲਦਾ ਹੈ ਆਪਦੇ ਪੰਜਾਬ ਨੂੰ, ਆਪਦੇ ਦੇਸ਼ ਨੂੰ ਅੱਗੇ ਇੰਟਰਨੈਸ਼ਨਲ ਲੈਵਲ ਤੇ ਰੈਪ੍ਰੈਜੈਂਟ ਕਰਨ ਦਾ। ਤੇ ਮੈਨੂੰ ਲੱਗਦਾ ਕਿ ਗੇਮਸ ਦੇ ਵਿੱਚ ਬਹੁਤ ਫਿਊਚਰ ਹੈ, ਆਉਣ ਵਾਲਾ ਟਾਈਮ ਗੇਮਾਂ ਦਾ ਬਹੁਤ ਹੈ, ਤੇ ਜੇ ਤੁਸੀਂ ਗੇਮਾਂ ਖੇਡੋਗੇ ਤਾਂ ਓਬਵੀਅਸਲੀ ਗੱਲ ਹੈ ਕਿ ਤੁਸੀਂ ਕਿਸੇ ਹੋਰ ਪਾਸੇ ਗਲਤ ਪਾਸੇ ਨਹੀਂ ਜਾਓਗੇ, ਤੁਹਾਡੀ ਸਾਰੀ એનર્ਜੀ ਇੱਕ ਚੰਗੀ ਥਾਂ ਤੇ ਲੱਗੇਗੀ। ਗੇਮਾਂ ਭਰ ਭਰ ਕੇ ਖੇਡੋ ਤੇ ਆਪਦੇ ਪੰਜਾਬ ਦਾ ਤੇ ਆਪਦੇ ਦੇਸ਼ ਦਾ ਨਾਮ ਰੋਸ਼ਨ ਕਰੋ
1: ਜੀ। ਪੰਕਜ ਸ਼ਰਮਾ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਲ ਹੋਏ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਧੰਨਵਾਦ ਜੀ, ਧੰਨਵਾਦ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਜਿਸ ਤਹਿਤ ਨਿਤਿਸ਼ ਕੁਮਾਰ ਪ੍ਰੋਗਰਾਮ ਨੂੰ ਪੇਸ਼ ਕਰ ਰਹੇ ਸਨ ਅਤੇ ਮੁਲਾਕਾਤ ਕਰ ਰਹੇ ਸਨ ਸ਼ਤਰੰਜ ਦੇ ਜੂਨੀਅਰ ਸੀਨੀਅਰ ਖਿਡਾਰੀਆਂ ਅਤੇ ਉਹਨਾਂ ਦੇ ਕੋਚ ਸਾਹਿਬਾਨ ਨਾਲ। ਇਸ ਦੇ ਨਾਲ ਹੀ ਅੱਜ ਦਾ ਇਹ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ ਇੱਥੇ ਹੀ ਮੁੱਕਦਾ ਹੈ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਨਿੱਕੇ ਨਿੱਕੇ ਤਾਰੇ, ਪੇਸ਼ਕਸ਼ ਸੀ ਨਿਤਿਸ਼ ਕੁਮਾਰ ਹੋਣਾ ਦੀ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ 'ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ। ਸਮਾਂ ਹੋ ਰਿਹਾ ਸਟੂਡੀਓ ਦੀ ਘੜੀ ਮੁਤਾਬਕ 10:30:56। ਆਓ ਸੁਣਦੇ ਹਾਂ ਪ੍ਰੋਗਰਾਮ ਸਾਂਝਾ ਸੰਗੀਤ ਤਹਿਤ ਸਾਡੇ ਵੱਖ ਵੱਖ ਭਾਰਤੀ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਲੋਕ ਗੀਤ। ਭੋਜਪੁਰੀ ਗੀਤ ਨਾਲ ਪ੍ਰੋਗਰਾਮ ਸਾਂਝਾ ਸੰਗੀਤ ਤਹਿਤ ਆਓ ਸੁਣਦੇ ਹਾਂ ਲਕਸ਼ਮਣ ਸ਼ਾਹ ਬਾਦੀ ਦਾ ਲਿਖਿਆ ਅਤੇ ਚਿੱਤਰਗੁਪਤ ਦੇ ਸੰਗੀਤ ਨਾਲ ਸ਼ਿੰਗਾਰਿਆ ਆਸ਼ਾ ਭੋਂਸਲੇ ਦੀ ਆਵਾਜ਼ 'ਚ ਇਹ ਗੀਤ।

ਤੂੰ ਸੁਣਿਆ ਪ੍ਰੋਗਰਾਮ ਸਾਂਝਾ ਸੰਗੀਤ ਤਹਿਤ ਭੋਜਪੁਰੀ ਗੀਤ। ਆਵਾਜ਼ਾਂ ਸਨ ਆਸ਼ਾ ਭੋਂਸਲੇ ਦੀਆਂ ਅਤੇ ਗੀਤਕਾਰ ਸਨ ਲਕਸ਼ਮਣ ਸ਼ਾਹਬਾਦੀ ਅਤੇ ਇਸ ਨੂੰ ਸੰਗੀਤ ਨਾਲ ਸਜਾਇਆ ਸੀ ਚਿੱਤਰਗੁਪਤ ਨੇ। ਆਓ ਤੁਹਾਡੀ ਨਜ਼ਰ ਕਰਦੇ ਹਾਂ ਰਾਜਸਥਾਨੀ ਗੀਤ ਸ਼ਕੁੰਤਲਾ ਜੋਸ਼ੀ ਅਤੇ ਆਨੰਦ ਕੌਰ ਦੀਆਂ ਆਵਾਜ਼ਾਂ ਦੇ ਵਿੱਚ।

ਹੁਣੇ ਤੁਸੀਂ ਸੁਣਿਆ ਰਾਜਸਥਾਨੀ ਗੀਤ, ਪ੍ਰੋਗਰਾਮ ਚੱਲ ਰਿਹਾ ਸਾਂਝਾ ਸੰਗੀਤ, ਅਤੇ ਗੀਤ ਨੂੰ ਆਵਾਜ਼ ਦਿੱਤੀ ਸੀ ਸ਼ਕੁੰਤਲਾ ਜੋਸ਼ੀ ਅਤੇ ਆਨੰਦ ਕੌਰ ਨੇ। ਆਓ ਤੁਹਾਡੀ ਨਜ਼ਰ ਕਰਦੇ ਹਾਂ ਪ੍ਰੋਗਰਾਮ ਸਾਂਝਾ ਸੰਗੀਤ ਤਹਿਤ ਹਿਮਾਚਲੀ ਗੀਤ, ਜਿਹਨੂੰ ਆਵਾਜ਼ ਦਿੱਤੀ ਆ ਅਨੁਰਾਧਾ, ਕਵਿਤਾ ਕੁਮਾਰ ਕਮਲ ਅਤੇ ਧੀਰਜ ਕੁਮਾਰ ਨੇ।

ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਸਾਂਝਾ ਸੰਗੀਤ ਤਹਿਤ ਹਿਮਾਚਲੀ ਗੀਤ। ਆਵਾਜ਼ਾਂ ਸਨ ਅਨੁਰਾਧਾ, ਕਵਿਤਾ, ਕੁਮਾਰ ਕਮਲ ਅਤੇ ਧੀਰਜ ਕੁਮਾਰ ਦੀਆਂ। ਆਓ ਤੁਹਾਡੀ ਨਜ਼ਰ ਕਰਦੇ ਹਾਂ ਇੱਕ ਡੋਗਰੀ ਗੀਤ।

ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ 'ਤੇ ਪ੍ਰੋਗਰਾਮ ਚੱਲ ਰਿਹਾ ਜੀ ਸਾਂਝਾ ਸੰਗੀਤ ਸਾਡੇ ਲੋਕ ਗੀਤ ਅਤੇ ਲੋਕ ਗੀਤਾਂ ਦਾ ਤੁਸੀਂ ਆਨੰਦ ਮਾਣ ਰਹੇ ਹੋ। ਆਓ ਤੁਹਾਡੀ ਨਜ਼ਰ ਕਰਦੇ ਹਾਂ ਇੱਕ ਗੁਜਰਾਤੀ ਗੀਤ ਜਿਸ ਨੂੰ ਆਵਾਜ਼ ਦਿੱਤੀ ਆ ਫਾਲਗੁਣੀ ਪਾਠਕ ਨੇ।

ਹੁਣੇ ਤੁਸੀਂ ਸੁਣਿਆ ਗੁਜਰਾਤੀ ਗੀਤ, ਆਵਾਜ਼ਾਂ ਸਨ ਫਾਗੁਨੀ ਪਾਠਕ ਹੋਣਾ ਦੀਆਂ। ਤੁਹਾਡੀ ਨਜ਼ਰ ਕਰਦੇ ਹਾਂ ਇੱਕ ਤੇਲਗੂ ਗੀਤ ਪ੍ਰੋਗਰਾਮ ਸਾਂਝਾ ਸੰਗੀਤ ਸਾਡੇ ਲੋਕ ਗੀਤ ਦੇ ਤਹਿਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਜਮਨਾ ਰਾਣੀ ਅਤੇ ਪੀ ਨਾਗੇਸ਼ਵਰ ਰਾਓ ਨੇ, ਅਤੇ ਸੰਗੀਤਬੱਧ ਕੀਤਾ ਘਣਾ ਤਸਾਲਾ ਹੋਰਾਂ ਨੇ।

ਪ੍ਰੋਗਰਾਮ ਦੀ ਆਖਰੀ ਪੇਸ਼ਕਸ਼ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ, ਗੁਲਾਮ ਅਲੀ ਹੋਰਾਂ ਦੀ ਆਵਾਜ਼ ਦੇ ਵਿੱਚ। ਅਤੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਬਿਨੇ ਹੋਣਾ ਨੇ ਅਤੇ ਗੀਤਕਾਰ ਨੇ ਪਲਕ ਬੰਦੋਪਾਧਿਆਏ।

ਦੋਸਤੋ, ਗੁਲਾਮ ਅਲੀ ਦੇ ਗਾਏ ਇਸ ਗੀਤ ਦੇ ਨਾਲ ਸਾਂਝਾ ਸੰਗੀਤ ਪ੍ਰੋਗਰਾਮ ਦਲਬੀਰ ਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਤੁਸੀਂ ਟਿਊਨ ਕੀਤਾ ਹੋਇਆ ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਸ 'ਤੇ। ਸਟੂਡੀਓ ਦੀ ਘੜੀ ਮੁਤਾਬਕ ਸਮਾਂ ਹੋ ਰਿਹਾ ਜੀ 10:59:20 ਦਾ। ਹੁਣ ਤੋਂ ਕੁਝ ਪਲਾਂ ਬਾਅਦ ਯਾਨੀ ਕਿ 11 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ, ਅਤੇ 11:05 'ਤੇ ਰਿਲੇਅ ਕਰਾਂਗੇ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਖਬਰਾਂ ਲਈ ਕੁਝ ਪਲ ਕਰੋ ਇੰਤਜ਼ਾਰ।

0: World number one Jannik Sinner will face Germany's Alexander Zverev in the men's singles final at 8:30 p.m. IST. Sinner booked his place in the title clash with a straight sets victory over Novak Djokovic, while Zverev entered his first Wimbledon final after defeating British wildcard Arthur Ferry. And that is the end of this news bulletin.
1: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AI ਐਪ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਕੜੀ ਮੁਤਾਬਿਕ ਸਮਾਂ ਹੋ ਰਿਹਾ ਹੈ 12:10 ਤੇ 34 ਸੈਕਿੰਡ ਦਾ। ਪੇਸ਼ ਹੈ ਪ੍ਰੋਗਰਾਮ ਲੈਟਸ ਟਾਕ ਐਂਡ ਡਾਂਸ।

ਕੀ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਹਸਪਤਾਲ ਵਿੱਚ ਦਿੱਤੀਆਂ ਜਾਣ ਵਾਲੀਆਂ ਆਧੁਨਿਕ ਸਹੂਲਤਾਂ ਦਾ ਇਲਾਕੇ ਦੇ ਲੋਕ ਫਾਇਦਾ ਲੈ ਸਕਣ? ਤਾਂ ਫਿਰ ਦੇਰ ਕਿਸ ਗੱਲ ਦੀ? ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਾਯੋਜਿਤ ਪ੍ਰੋਗਰਾਮ ਹੈਲੋ ਡਾਕਟਰ ਵਿੱਚ ਇਲਾਕੇ ਦੇ ਡਾਕਟਰ ਲੈ ਸਕਦੇ ਨੇ ਭਾਗ ਅਤੇ ਦੇ ਸਕਦੇ ਨੇ ਜਾਣਕਾਰੀ ਉਹਨਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਬਾਰੇ। ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦਾ ਨੰਬਰ ਹੈ 78-379-63-306 ਤੇ ਈਮੇਲ ਆਈ ਡੀ ਹੈ aarfm.bti@gmail.com। ਮੋਬਾਈਲ ਨੰਬਰ ਇੱਕ ਵਾਰ ਫਿਰ ਨੋਟ ਕਰ ਲੋ 78-379-63-306।

ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਹੱਥ ਨੇ ਪਟਿਆਲੇ ਪਤਾ ਨੀ ਕਦੋਂ ਪਤਾ ਨੀ ਕਿਹੜੇ ਸ਼ਹਿਰੋਂ ਉਸ ਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ ਮਿਤੀ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

ਦੁਬਾਰਾ ਨੋਟ ਕਰੋ, ਬਾਤਾਂ ਪੁਰਾਣੇ ਪੰਜਾਬ ਦੀਆਂ, ਦਿਨ ਐਤਵਾਰ ਸ਼ਾਮ 5 ਵਜੇ, ਮਿਤੀ ਨੋਟ ਕਰੋ ਜੀ 12 ਜੁਲਾਈ 2026।

0: ਹੁਣੇ ਤੁਸੀਂ ਆਨੰਦ ਮਾਣਿਆ ਹੈ ਪ੍ਰੋਗਰਾਮ ਲੈਟਸ ਰੋਕ ਐਂਡ ਡਾਂਸ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਓਨ AIR ਐਪ ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਦਾ। ਤੇ ਸਮਾਂ ਹੋ ਰਿਹਾ ਹੈ 12:30 ਦਾ। ਹੁਣ ਵੇਲਾ ਹੋ ਰਿਹਾ ਹੈ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ।
1: ਪ੍ਰੋਗਰਾਮ ਘਰ ਪਰਿਵਾਰ

0: ਆਓ ਜੁੜਦੇ ਹਾਂ ਹੁਣ ਸਾਡੇ ਅਗਲੇ ਕਾਲਰ ਨਾਲ। ਹੈਲੋ,
1: ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਜੀ, ਵਧੀਆ। ਤੁਹਾਡੇ ਨਾਲ ਪਹਿਲੀ ਵਾਰ ਗੱਲ ਹੋ ਰਹੀ ਹੈ, ਬਹੁਤ ਮਜ਼ਾ ਆ ਰਿਹਾ।
0: ਅੱਛਾ, ਕੀ ਨਾਮ ਹੈ ਤੁਹਾਡਾ?
1: ਮੈਮ ਰਾਣੀ, ਨਰਵਾਣਾ ਰੋਡ, ਦਸ਼ਮੇਸ਼ ਨਗਰ ਤੋਂ।
0: ਰਾਣੀ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਇਸ ਪ੍ਰੋਗਰਾਮ ਵਿੱਚ।
1: ਥੈਂਕ ਯੂ
0: ਕਿਹੜਾ
1: ਮੈਮ,
0: ਗਾਣਾ
1: ਥੈਂਕ ਯੂ
0: ਸੁਣੋਗੇ ਅੱਜ?
1: ਮੈਮ ਗੀਤ ਨਾ, ਪਤਾ ਕੀ ਹੈ, ਮੀਂਹ ਨੀ ਪੈ ਰਿਹਾ, ਮੀਂਹ ਪੈਣ ਦੇ ਵਾਸਤੇ ਨਾ ਮੈਂ ਸੁਣ ਰਹੀ ਹਾਂ ਕਿ ਸਾਉਣ ਮਹੀਨਾ ਵਰੇ ਮੇਘਲਾ।
0: ਅੱਛਾ, ਤੁਹਾਡੀ ਇੰਨੀ ਸਿੱਧੀ ਗੱਲ ਬਾਤ ਹੈਗੀ ਹੈ ਵੀ ਤੁਹਾਡਾ ਗਾਣਾ ਸੁਣ ਕੇ ਨਾਲ ਦੀ ਨਾਲ ਮੀਂਹ ਪੈ ਜਾਊਗਾ?
1: ਮੈਮ
0: ਕੀ
1: ਸ਼ਾਇਦ
0: ਬਾਤ
1: ਹੋ
0: ਹੈ,
1: ਹੀ ਜਾਵੇ, ਰੱਬ ਨੂੰ ਰਿਕੁਐਸਟਾਂ ਕਰ ਰਹੇ ਹਾਂ ਅਸੀਂ ਤਾਂ।
0: ਠੀਕ ਹੈ ਜੀ, ਕੋਈ ਗੱਲ ਨੀ, ਅਸੀਂ ਵੀ ਰਿਕੁਐਸਟ ਕਰ ਦਿੰਦੇ ਆ ਤੁਹਾਡੇ ਨਾਲ ਨਾਲ ਰੱਬ ਨੂੰ ਕਿ ਮੀਂਹ
1: ਹਾਂਜੀ,
0: ਪਾ ਦਿਓ
1: ਅੱਗੇ ਤਾਂ
0: ਰਾਣੀ ਜੀ ਦੇ
1: ਮੈਮ
0: ਕਹਿਣ ਦੇ ਨਾਲ।
1: ਆਏ ਹੁੰਦਾ ਸੀ ਨਾ, ਨਹੀਂ ਅੱਗੇ ਤਾਂ ਆਏ ਹੁੰਦਾ ਸੀ ਨਾ ਵੀ ਅੱਗੇ ਚੌਲ ਬਣਾ ਦਿੰਦੇ ਸੀਗੇ, ਬੱਚਿਆਂ ਨੂੰ ਵੰਡ ਦਿੰਦੇ ਸੀ ਨਾ।
0: ਫਿਰ ਚੌਲ ਵੀ ਬਣਾ ਹੀ ਲਓ, ਨਾਲੇ ਬੱਚਿਆਂ ਨੂੰ ਵੰਡ ਦਿਓ ਤੇ ਨਾਲੇ ਸਾਨੂੰ ਦੇ
1: ਨਹੀਂ,
0: ਜਿਓ।
1: ਵੀ ਅੱਗੇ ਜੱਗ ਕਰਦੇ ਹੁੰਦੇ ਸੀਗੇ ਹਨਾ।
0: ਹਾਂਜੀ,
1: ਤੇ ਹੁਣ ਇਹ ਚੀਜ਼ਾਂ ਘਰ ਲੋਕਾਂ ਦਾ ਵਿਸ਼ਵਾਸ ਨਹੀਂ ਹੈਗਾ।
0: ਦੇਖੋ, ਲੋਕਾਂ ਦੇ ਵਿਸ਼ਵਾਸ ਨੂੰ ਛੱਡੋ, ਤੁਸੀਂ ਚੌਲ ਬਣਾ ਲਓ।
1: ਮੈਮ ਮੈਂ ਤਾਂ ਬਣਾ ਲਿਖੇ ਹੋਏ।
0: ਠੀਕ ਹੈ, ਤੇ ਗਾਣਾ ਕਿਹੜਾ
1: ਆ ਜਾਓ,
0: ਸੁਣੋਗੇ?
1: ਤੁਸੀਂ ਵੀ ਖਾਓ, ਆ ਜਾਓ ਤੁਸੀਂ
0: ਗਾਣਾ
1: ਵੀ ਖਾ ਲਓ।
0: ਗਾਣਾ ਦੱਸੋ, ਸਾਉਣ ਮਹੀਨੇ ਵਾਲਾ ਲਾਈਏ ਹੁਣ ਫਿਰ?
1: ਹਾਂਜੀ ਹਾਂ, ਨਰਿੰਦਰ ਬੀਬਾ ਦਾ ਲਾ ਦਓ ਮੈਮ।
0: ਠੀਕ ਹੈ ਜੀ, ਨਰਿੰਦਰ ਬੀਬਾ ਦਾ ਸੌਂਗ ਸੁਣੋ ਤੇ ਫੋਨ
1: ਓਕੇ ਮੈਮ,
0: ਪ੍ਰੋਗਰਾਮ
1: ਓਕੇ,
0: ਵਿੱਚ
1: ਥੈਂਕ
0: ਫੋਨ
1: ਯੂ,
0: ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
1: ਥੈਂਕ ਯੂ ਮੈਮ, ਬਾਏ
0: ਬਾਏ।

0: 1966 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਸ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੀ ਜਾਣਕਾਰੀ ਲਈ SST ਗਰਲਸ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171 59121, 94175 57848 ਅਤੇ 98720 65150।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 13 ਜੁਲਾਈ ਦਿਨ ਸੋਮਵਾਰ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਪ੍ਰਸਿੱਧ ਕਾਵਿ ਰਚਨਾ ਕਿੱਸਾ ਮਿਰਜ਼ਾ ਸਾਹਿਬਾ।

0: ਜੀ ਸਵਾਗਤ ਕਰਦੇ ਹਾਂ ਸਾਡੇ ਅਗਲੇ ਕਾਲਰ ਦਾ। ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ ਮੈਮ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਵਧੀਆ ਮੈਡਮ, ਤੁਹਾਡੀ ਆਵਾਜ਼ ਸੁਣ ਕੇ ਵਧੀਆ ਵਧੀਆ।
0: ਠੀਕ ਹੈ ਜੀ, ਤੁਹਾਡਾ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਹੈ ਜੀ। ਦੱਸੋ ਕਿਹੜਾ
1: ਧੰਨਵਾਦ।
0: ਗੀਤ ਸੁਣਨਾ ਫਿਰ ਅੱਜ?
1: ਬਾਈ ਅਮਰਜੀਤ ਜੀ।
0: ਕੀ ਨਾਮ ਹੈ ਤੁਹਾਡਾ?
1: ਪਰਮਜੀਤ ਕੌਰ,
0: ਪਰਮਜੀਤ ਕੌਰ ਜੀ, ਕਿੱਥੋਂ ਬੋਲ ਰਹੇ ਹੋ?
1: ਪਿੰਡ ਭੁੰਦੜ, ਜ਼ਿਲ੍ਹਾ ਬਠਿੰਡਾ।
0: ਠੀਕ ਹੈ ਜੀ। ਅੱਛਾ, ਤੁਸੀਂ ਬਾਈ ਅਮਰਜੀਤ ਜੀ ਦਾ ਸੌਂਗ ਸੁਣਨਾ ਹੈ, ਕਿਹੜਾ ਸੌਂਗ ਸੁਣੋਗੇ?
1: ਕੋਈ ਮਰਜ਼ੀ ਸੁਣਾ ਦਿਓ ਜੀ।
0: ਕੋਈ ਮਰਜ਼ੀ ਸੁਣਾ ਦਈਏ, ਆਪਦੀ ਪਸੰਦ ਦਾ ਸੁਣਾ ਦਈਏ।
1: ਸੁਣਾ ਦਿਓ ਜੀ, ਸੁਣਾ ਦਿਓ, ਤੁਹਾਡਾ ਪੁੱਛਣਾ ਕੀ ਹੈ?
0: ਠੀਕ ਹੈ ਜੀ, ਤੁਹਾਡਾ ਪ੍ਰੋਗਰਾਮ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ। ਤਾਂ ਸੁਣਦੇ ਹਾਂ ਤੁਹਾਡੀ ਪਸੰਦ ਦਾ ਬਾਈ ਅਮਰਜੀਤ ਜੀ ਦਾ ਸੌਂਗ।
1: ਧੰਨਵਾਦ ਜੀ।

0: ਸੁਣੋ ਸੁਣੋ ਸੁਣੋ ਪਿੰਡ ਵਾਲਿਓ, KYC ਅਪਡੇਟ ਸੁਨੇਹੇ ਨੂੰ ਨਜ਼ਰ ਅੰਦਾਜ਼ ਨਾ ਕਰੋ। ਆਪਣਾ KYC ਫੌਰਨ ਅਪਡੇਟ ਕਰਵਾਓ। ਜੇਕਰ ਪਛਾਣ ਜਾਂ ਪਤੇ ਵਿੱਚ ਕੋਈ ਬਦਲਾਅ ਨਹੀਂ ਹੈ ਤਾਂ ਆਪਣੇ ਬੈਂਕ ਜਾਂ ATM ਜਾਂ ਬਿਜ਼ਨਸ ਕੋਰਿਸਪੋਂਡੈਂਟ ਯਾਨੀ BC ਕੋਲ ਜਾਓ, ਜਾਂ ਬੈਂਕ ਨਾਲ ਰਜਿਸਟਰਡ ਈਮੇਲ ਜਾਂ ਮੋਬਾਈਲ ਨੰਬਰ ਰਾਹੀਂ ਜਾਂ ਮੋਬਾਈਲ ਬੈਂਕਿੰਗ ਐਪ ਰਾਹੀਂ ਜਾਂ ਪੱਤਰ ਰਾਹੀਂ ਉਸਦੀ ਸਵੈ ਘੋਸ਼ਣਾ ਕਰੋ। ਤੇ ਜੇਕਰ ਕੋਈ ਬਦਲਾਅ ਹੈ ਤਾਂ ਪਛਾਣ ਅਤੇ ਪਤੇ ਦਾ ਨਵੀਨਤਮ ਸਬੂਤ ਦਿਖਾਓ। ਖਾਤਾ ਕਾਰਜਸ਼ੀਲ ਰੱਖੋ ਅਤੇ ਬੈਂਕਿੰਗ ਸੇਵਾਵਾਂ ਦਾ ਲਾਭ ਉਠਾਓ। ਆਪਣਾ KYC ਅਪਡੇਟ ਕਰਵਾਉਣ ਲਈ ਆਪਣੇ ਨਜ਼ਦੀਕੀ ਗ੍ਰਾਮ ਪੰਚਾਇਤ ਕੈਂਪ ਜਾਂ ਬੈਂਕ ਸ਼ਾਖਾ ਤੇ ਜਾਓ।
1: RBI ਕਹਿੰਦਾ ਹੈ,
2: ਜਾਣਕਾਰ ਬਣੋ, ਸੁਚੇਤ ਰਹੋ।
3: ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ, ਪਤਾ ਨਹੀਂ ਕਦੋਂ ਪਤਾ ਨਹੀਂ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ। ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ। ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ। ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ, ਮਿਤੀ 12 ਜੁਲਾਈ 2026, ਦਿਨ ਐਤਵਾਰ, ਸ਼ਾਮ 5 ਵਜੇ, ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼। ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

0: ਆਓ ਜੀ ਗੱਲ ਕਰਦੇ ਹਾਂ ਸਾਡੇ ਅਗਲੇ ਕਾਲਰ ਨਾਲ। ਹੈਲੋ,
1: ਹਾਂਜੀ, ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ, ਕਿਵੇਂ ਹੋ?
1: ਬਹੁਤ ਵਧੀਆ ਜੀ, ਤੁਸੀਂ ਸੁਣਾਓ?
0: ਤੁਹਾਡੀ ਨਾ ਆਵਾਜ਼ ਗੂੰਜ ਰਹੀ ਹੈ, ਮੈਨੂੰ ਲੱਗਦਾ ਤੁਹਾਡੇ ਕੋਲ ਰੇਡੀਓ ਚੱਲ ਰਿਹਾ ਹੈ।
1: ਚੱਲੀ ਜਾਂਦਾ ਜੀ, ਤਾਂ ਬਾਹਰ ਰੱਖ ਆਉਂਦਾ ਸੀ।
0: ਹਾਂ, ਥੋੜ੍ਹੀ ਜਿਹੀ ਉਸ ਤੋਂ ਦੂਰ ਹੋ ਜਾਓ ਤਾਂ ਕਿ ਤੁਹਾਡੀ ਆਵਾਜ਼ ਸਾਫ਼ ਆਵੇ ਸਾਨੂੰ। ਕਿੱਥੋਂ ਬੋਲ ਰਹੇ ਹੋ ਰਾਣੀ ਜੀ?
1: ਮੁਲਤਾਨੀਆਂ ਤੋਂ ਜੀ,
0: ਮੁਲਤਾਨੀਆ ਤੋਂ ਕੀ ਕਰਦੇ ਹੁੰਦੇ ਹੋ?
1: ਬਠਿੰਡੇ ਦੇ ਨੇੜੇ ਹੀ ਹੈ ਜੀ,
0: ਅੱਛਾ।
1: ਸ਼ਰਾਪੁਰ।
0: ਹਾਂਜੀ ਹਾਂਜੀ ਹਾਂਜੀ, ਹੋਰ ਦੱਸੋ,
1: ਵਧੀਆ ਜੀ, ਬਹੁਤ ਵਧੀਆ।
0: ਘਰ 'ਚ ਕੌਣ ਕੌਣ ਹੈ?
1: ਘਰ 'ਚ ਵੀ ਅਸੀਂ 4 ਜਣੇ ਹਾਂ ਜੀ, 2 ਜੀ ਆ, ਇੱਕ ਗੁੜੀਆ, ਇੱਕ ਮੁੰਡਾ।
0: ਅੱਛਾ, ਗੁੜੀਆ ਤੇ ਬੇਟਾ ਕੀ ਕਰਦੇ ਹੈ?
1: ਗੁੜੀਆ ਪੜ੍ਹਾ ਹੱਟੀ, ਬੇਟਾ ਵੀ ਪੜ੍ਹਾ ਪਿਆ।
0: ਅੱਛਾ, ਤੇ
1: ਹਾਂਜੀ,
0: ਤੁਸੀਂ ਕੀ ਕਰਦੇ ਹੁੰਦੇ ਹੋ ਸਾਰਾ ਦਿਨ?
1: ਸਾਰਾ ਦਿਨ ਜੀ ਘਰ ਦਾ ਹੀ ਕੰਮ।
0: ਠੀਕ ਹੈ ਜੀ, ਕਿਹੜਾ ਗੀਤ ਸੁਣੋਗੇ ਅੱਜ?
1: ਗੁਰਨਾਮ ਭੁੱਲਰ ਦਾ ਜੀ।
0: ਗੁਰਨਾਮ ਭੁੱਲਰ ਦਾ? ਵਧੀਆ
1: ਹਾਂਜੀ,
0: ਲੱਗਦੇ ਉਹਦੇ ਗੀਤ?
1: ਵਧੀਆ ਲੱਗ ਰਿਹਾ, ਕੁੜੀ ਨੇ ਸੁਣਨੇ ਆ।
0: ਕੁੜੀ ਨੇ ਸੁਣਨੇ ਆ? ਠੀਕ ਹੈ ਜੀ, ਤੁਹਾਡੀ ਗੁੜੀਆ ਦੇ ਲਈ ਇਹ ਗੀਤ ਸੁਣਾਨੇ ਆ, ਗੁਰਨਾਮ ਭੁੱਲਰ ਦਾ। ਤੇ ਤੁਹਾਡਾ ਪ੍ਰੋਗਰਾਮ ਵਿੱਚ ਫੋਨ ਕਰਨ ਲਈ ਬਹੁਤ ਬਹੁਤ ਸ਼ੁਕਰੀਆ।

0: ਇਸੇ ਗੀਤ ਦੇ ਨਾਲ ਹੀ ਸਾਡਾ ਅੱਜ ਦੇ ਪ੍ਰੋਗਰਾਮ ਘਰ ਪਰਿਵਾਰ ਵਿੱਚ ਇੱਥੇ ਹੀ ਸਮਾਪਤ ਕਰਦੇ ਹਾਂ। ਬਹੁਤ ਬਹੁਤ ਧੰਨਵਾਦ ਸਾਡੀ ਟੈਕਨੀਕਲ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਜੀ ਦਾ। ਪ੍ਰੋਗਰਾਮ ਦੀ ਹੋਸਟ ਮੈਨੂੰ ਸੁਨੀਤਾ ਸੋਨੀ ਨੂੰ ਦਿਓ ਆਗਿਆ। ਧੰਨਵਾਦ।
1: ਪ੍ਰੋਗਰਾਮ ਘਰ ਪਰਿਵਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਭੈਣਾਂ ਦੇ ਪ੍ਰੋਗਰਾਮ ਘਰ ਪਰਿਵਾਰ ਦਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ 1:09 ਤੇ 26 ਸਕਿੰਟ ਦਾ ਹੋ ਰਿਹਾ ਏ। ਠੀਕ 1:10 ਤੇ ਸੁਣਾਂਗੇ ਪ੍ਰਦੇਸ਼ਿਕ ਖਬਰਾਂ ਜੋ ਕਿ ਰਿਲੇਅ ਕੀਤੀਆਂ ਜਾਣਗੀਆਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਝ ਪਲ ਕਰਦਿਆਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਐਪ ਨਿਊਜ਼ ਔਨ AIR ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੈ 1:15 ਤੇ 10 ਸਕਿੰਟ ਤੇ ਹੁਣ ਵੇਲਾ ਹੋ ਰਿਹਾ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਦਾ।

ਹੁਣ ਅਸੀਂ ਸਵਾਗਤ ਕਰਦੇ ਹਾਂ ਸਾਡੇ ਸਾਰੇ ਸਰੋਤਿਆਂ ਦਾ ਸਾਡੇ ਅੱਜ ਦੇ ਪ੍ਰੋਗਰਾਮ ਹੈਲੋ ਫਰਮਾਇਸ਼ ਸਿਲਸਿਲਾ ਟੈਲੀਫੋਨ ਮਿਲਾਓ ਜੀ 'ਚ। ਅਤੇ ਹੁਣ ਅਸੀਂ ਇੰਤਜ਼ਾਰ ਕਰ ਰਹੇ ਹਾਂ ਸਾਡੇ ਪਹਿਲੇ ਕਾਲਰ ਦਾ, ਨੰਬਰ ਹੈ 0164-2240-331। ਅਤੇ ਉਦੋਂ ਤੱਕ ਤੁਸੀਂ ਆਨੰਦ ਮਾਣੋ ਗੁਪਤ ਮੂਵੀ ਦੇ ਗਾਣੇ ਦਾ।

0: ਜੁੜਦੇ ਹਾਂ
1: ਹੈਲੋ
0: ਸਾਡੇ ਅਗਲੇ ਕਾਲਰ ਦੇ ਨਾਲ। ਹੈਲੋ,
1: ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ ਮੈਡਮ ਜੀ।
0: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਦਰਸ਼ਨ ਸਿੰਘ ਬੇਦੀ ਜੀ।
0: ਦਰਸ਼ਨ ਸਿੰਘ ਬੇਦੀ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਹੈਲੋ
1: ਧੰਨਵਾਦ
0: ਫਰਮਾਇਸ਼ ਦੇ
1: ਧੰਨਵਾਦ
0: ਵਿੱਚ।
1: ਮੈਡਮ ਜੀ,
0: ਕਿੱਥੋਂ
1: ਧੰਨਵਾਦ।
0: ਗੱਲ ਕਰ ਰਹੇ ਹੋ ਦਰਸ਼ਨ ਸਿੰਘ ਜੀ?
1: ਸਭ ਤੋਂ ਮਿੱਠੀ ਤੋਂ ਜੀ।
0: ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਹੈਲੋ ਫਰਮਾਇਸ਼ ਦੇ ਵਿੱਚ। ਹਾਂਜੀ, ਕੀ ਫਰਮਾਇਸ਼ ਪੂਰੀ ਕਰੀਏ ਜੀ ਤੁਹਾਡੀ ਅੱਜ?
1: ਨਗੀਨਾ ਫਿਲਮ ਦਾ ਕੋਈ ਮਰਜ਼ੀ ਲਾ ਦਿਓ ਜੀ।
0: ਨਗੀਨਾ ਫਿਲਮ ਦਾ ਜਿਹੜਾ ਮਰਜ਼ੀ ਗਾਣਾ, ਠੀਕ
1: ਇੱਕ
0: ਹੈ ਜੀ।
1: ਨਾਲ ਲੈ ਲਈਏ ਜੀ ਮੈਡਮ ਜੀ, ਮਿਹਨਤ ਨਾ। ਮੈਡਮ ਜੀ ਨਾਲ ਲੈ ਲਈਏ ਜੀ ਇੱਕ।
0: ਹਾਂਜੀ ਹਾਂਜੀ,
1: ਇੱਕ ਨਾਲ ਲੈ ਲਈਏ ਜੀ ਮਿਹਨਤ ਨਾਲ।
0: ਤੁਹਾਡੀ ਆਵਾਜ਼, ਹੈਲੋ
1: ਹੈਲੋ, ਨਾਲ ਲੈ ਲਈਏ ਜੀ ਇੱਕ।
0: ਹਾਂਜੀ ਹਾਂਜੀ, ਬਿਲਕੁਲ ਜੀ ਬਿਲਕੁਲ, ਦੱਸੋ।
1: ਨਛੱਤਰ ਮਿਸਤਰੀ ਮੇਰਾ ਸਾਥੀ ਹੈ ਜੀ।
0: ਅੱਛਾ, ਨਛੱਤਰ ਮਿਸਤਰੀ ਜੀ ਦਾ ਵੀ ਦਰਸ਼ਨ ਸਿੰਘ ਬੇਦੀ ਜੀ ਦੇ ਨਾਲ ਬਹੁਤ ਬਹੁਤ ਸਵਾਗਤ ਹੈ। ਤੇ ਹੁਣ
1: ਧੰਨਵਾਦ।
0: ਆਪਾਂ ਫਰਮਾਇਸ਼ ਤੁਹਾਡੀ ਪੂਰੀ ਕਰਦੇ ਹਾਂ ਨਗੀ ਨਾਲ ਫਿਲਮ ਦਾ ਇਹ ਗਾਣਾ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਸਵਾਗਤ ਕਰਦੇ ਹਾਂ ਜੀ ਸਾਡੇ ਅਗਲੇ ਕਾਲਰ ਦਾ। ਹੈਲੋ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਮੈਂ ਮੇਜਰ ਸਿੰਘ ਬੋਲਦਾ ਜੀ, ਪਿੰਡ ਬਲਾਹੜ ਵਿੰਝੂ ਤੋਂ।
0: ਮੇਜਰ ਸਿੰਘ ਜੀ, ਪਿੰਡ ਬਲਾਹੜ ਵਿੱਚ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਪਰ ਮੈਨੂੰ ਤੁਹਾਡੀ ਆਵਾਜ਼ ਥੋੜੀ ਸੁਣੀ ਸੁਣੀ ਜੀ ਲੱਗ ਰਹੀ ਹੈ। ਇੱਦਾਂ ਕਿਉਂ ਲੱਗਦਾ, ਤੁਸੀਂ ਪਿਛਲੇ ਹਫ਼ਤੇ ਵੀ ਮੇਰੇ ਨਾਲ ਜੁੜੇ ਸੀ?
1: ਨਹੀਂ ਜੀ, ਮੈਂ ਵੈਸੇ ਲੱਗ ਗਿਆ ਜੀ ਤੁਹਾਨੂੰ।
0: ਠੀਕ ਹੈ ਜੀ, ਠੀਕ ਹੈ। ਪਰ ਤੁਹਾਡੇ ਇਸੇ ਪਿਆਰ ਦੇ ਨਾਲ ਅਸੀਂ ਹਮੇਸ਼ਾ ਹੀ ਤੁਹਾਡੇ ਨਾਲ ਜੁੜਨਾ ਚਾਹਾਂਗੇ। ਬਾਕੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸਾਡੇ ਨਾਲ ਹਮੇਸ਼ਾ ਜੁੜਨ ਦੇ ਲਈ। ਅੱਛਾ ਜੀ, ਕੀ ਸੁਣਨਾ ਚਾਹੋਗੇ ਤੁਸੀਂ?
1: ਠੀਕ ਮੈਡਮ, ਅੱਜ ਫਿਲਮ ਹੈ ਆਸ ਪਾਸ।
0: ਅੱਛਾ, ਫਿਲਮ ਹੈ ਜੀ ਆਸ ਪਾਸ, ਕਿਹੜਾ ਗਾਣਾ ਸੁਣਨਾ ਚਾਹੋਗੇ?
1: ਉਹਦੇ ਵਿੱਚ ਗੀਤ ਹੈ ਜੀ, ਮੁਝੇ ਦਿਲ ਮੇ ਬੰਦ ਕਰ ਲੋ, ਦਰਿਆ ਮੇ ਫੇਂਕ ਦੋ ਚਾਬੀ।
0: ਕਿਆ ਬਾਤ ਹੈ, ਕਿਆ ਬਾਤ ਹੈ ਜੀ, ਕਿਆ ਬਾਤ ਹੈ। ਦਰਿਆ ਮੇ ਫੇਂਕ ਦੋ ਚਾਬੀ। ਚਲੋ ਠੀਕ ਹੈ ਜੀ, ਮੇਜਰ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਨੂੰ ਕਾਲ ਕਰਨ ਦੇ ਲਈ।
1: ਧੰਨਵਾਦ ਮੈਡਮ ਜੀ।
0: ਗੀਤ ਤੋਂ ਪਹਿਲਾਂ ਸਰੋਤਿਆਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹਾਂ ਇੱਕ ਜ਼ਰੂਰੀ ਸੂਚਨਾ। ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੱਲ ਮਿਤੀ 13 ਜੁਲਾਈ 2026 ਦਿਨ ਸੋਮਵਾਰ ਪ੍ਰੋਗਰਾਮ ਸੱਜਰੀ ਸਵੇਰ ਵਿੱਚ ਤੁਹਾਡਾ ਸਵਾਗਤ ਹੋਵੇਗਾ ਇੱਕ ਨਵੇਂ ਅੰਦਾਜ਼ ਅਤੇ ਨਵੀਂ ਸੋਚ ਨਾਲ। ਨਵੇਂ ਸਿਲਸਿਲੇ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਲੈ ਕੇ ਆ ਰਹੇ ਹਨ ਅੱਜ ਦੇ ਸਮੇਂ ਦਾ ਬਹੁਤ ਹੀ ਚਰਚਿਤ ਵਿਸ਼ਾ, AI, ਆਰਟੀਫਿਸ਼ੀਅਲ ਇੰਟੈਲੀਜੈਂਸ ਅਰਥਾਤ ਕ੍ਰਿਤਿਮ ਬੁੱਧੀ। ਇਸ ਦੇ ਨਾਲ ਹੀ ਤੁਸੀਂ ਸੁਣੋਗੇ ਥਾਟ ਆਫ ਦ ਡੇ, 13 ਜੁਲਾਈ ਦੇ ਨਾਲ ਸੰਬੰਧਿਤ ਇਤਿਹਾਸਿਕ ਘਟਨਾਵਾਂ ਅਤੇ ਦਿਨ ਦੀਆਂ ਮੁੱਖ ਖ਼ਬਰਾਂ RJ ਪਵਨ ਦੀ ਆਵਾਜ਼ ਵਿੱਚ। ਇਸ ਲਈ ਸੁਣਨਾ ਨਾ ਭੁੱਲੋ ਕੱਲ 13 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸੱਜਰੀ ਸਵੇਰ, ਇੱਕ ਨਵਾਂ ਅੰਦਾਜ਼ ਇੱਕ ਨਵੀਂ ਸੋਚ। ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ। ਤੇ ਇਸੇ ਦੇ ਨਾਲ ਆਪਾਂ ਅਗਲਾ ਫਰਮਾਇਸ਼ ਸੁਣਾਂਗੇ ਮੇਜਰ ਸਿੰਘ ਜੀ ਦੀ ਆਸ ਪਾਸ ਫਿਲਮ ਦਾ, ਲਤਾ ਮੰਗੇਸ਼ਕਰ ਜੀ ਅਤੇ ਕਿਸ਼ੋਰ ਦਾ ਦੀ ਆਵਾਜ਼ ਦੇ ਵਿੱਚ।

0: ਨਾ ਬੀਬੋ ਕੀ ਹਾਲ ਹੈ?
1: ਨੀ ਮੇਰਾ ਤਾਂ ਬਬਲੀ ਇਹ ਹਾਲ ਹੈ, ਬਹੁਤ ਵਧੀਆ।
0: ਬੀਬੋ ਮੈਂ ਇੱਕ ਨਵਾਂ ਕਾਰੋਬਾਰ ਸ਼ੁਰੂ ਕੀਤਾ।
1: ਬਾਰੀ ਵਧਾਈਆਂ, ਕੁੜੇ ਕਾਰੋਬਾਰ ਕੀ ਹੈ?
0: ਮੈਂ ਘਰੇਲੂ ਸਬਜ਼ੀਆਂ ਦਾ ਅਚਾਰ ਬਣਾਉਂਦੀ ਹਾਂ।
1: ਨੀ ਇਹ ਤਾਂ ਭਾਈ ਬਾਲਾ ਹੀ ਵਧੀਆ ਹੋ ਗਿਆ। ਨੀ ਪਰ ਲੋਕਾਂ ਤੱਕ ਆਪਣੀ ਗੱਲ ਪਹੁੰਚਾਏਗੀ ਕਿਵੇਂ?
2: ਉਹ ਭਾਈ ਇਹਦੇ 'ਚ ਪਰੇਸ਼ਾਨੀ ਦੀ ਕੋਈ ਗੱਲ ਨੀ, ਆਕਾਸ਼ਵਾਣੀ FM ਬਠਿੰਡਾ ਹੈਗਾ ਆਪਣੀ ਸਾਰਿਆਂ ਦੀ ਮਦਦ ਵਾਸਤੇ।
0: ਆਕਾਸ਼ਵਾਣੀ FM ਬਠਿੰਡਾ?
2: ਉਹ ਭਾਈ ਰੇਡੀਓ ਦੇ ਜ਼ਰੀਏ ਤੁਸੀਂ ਆਪਣੇ ਵਿਗਿਆਪਨ ਦੇ ਕੇ ਬਹੁਤ ਸਾਰੇ ਲੋਕਾਂ ਤੱਕ ਆਪਣੀ ਗੱਲ ਪਹੁੰਚਾ ਸਕਦੇ ਹੋ।
0: ਪਰ ਰੇਡੀਓ ਤੇ ਵਿਗਿਆਪਨ ਦੇਣਾ ਮਹਿੰਗਾ ਤਾਂ ਹੋਵੇਗਾ।
2: ਇਹ ਤਾਂ ਭਾਈ ਦੂਜੇ ਹੋਰ ਸਾਧਨਾਂ ਤੋਂ ਬਹੁਤ ਹੀ ਕਿਫਾਇਤੀ ਤੇ ਘੱਟ ਰੇਟ ਦੇ ਹੈ।
0: ਅੱਛਾ, ਤੇ ਕਰਨਾ ਕੀ ਪਏਗਾ?
2: ਇਹ ਤਾਂ ਭਾਈ ਬਹੁਤ ਸੌਖਾ ਹੈ, 78-379-63-306 ਨੰਬਰ ਡਾਇਲ ਕਰੋ, ਉੱਥੋਂ ਆਕਾਸ਼ਵਾਣੀ FM ਬਠਿੰਡਾ ਦੀ ਕਮਰਸ਼ੀਅਲ ਟੀਮ ਤੁਹਾਨੂੰ ਦਿਖਾਏਗੀ ਸਹੀ ਰਸਤਾ। ਵਧੇਰੇ ਜਾਣਕਾਰੀ ਲਈ ਈਮੇਲ ਕਰੋ AIRFM.BTI@gmail.com।
3: ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼ ਤੇ ਸਟੂਡੀਓ ਦੀ ਘੜੀ ਤੇ ਸਮਾਂ ਹੈ 1:41 ਤੇ ਹੁਣ ਇੰਤਜ਼ਾਰ ਚੱਲ ਰਿਹਾ ਸੀ ਸਾਡੇ ਅਗਲੇ ਕਾਲਰ ਦਾ। ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ। ਹੈਲੋ
4: ਹੈਲੋ, ਆਵਾਜ਼ ਘੱਟ ਆਉਂਦੀ ਹੈ ਜੀ।
3: ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਵਾਜ਼ ਆ ਰਹੀ ਹੈ ਜੀ ਹੁਣ?
4: ਹੁਣ ਆ ਰਹੀ ਹੈ ਜੀ।
3: ਹਾਂਜੀ ਕੌਣ ਗੱਲ ਕਰ ਰਹੇ ਹੋ?
4: ਗਿਆਨ ਸਿੰਘ ਢਿੱਲੋਂ ਪਿੰਡ ਢੱਡੇ ਜੀ।
3: ਹਾਂਜੀ ਗਿਆਨ ਸਿੰਘ ਢਿੱਲੋਂ ਜੀ, ਕੀ ਹਾਲ ਚਾਲ ਹੈ ਤੁਹਾਡਾ?
4: ਠੀਕ ਠਾਕ ਜੀ ਭਾਣ ਜੀ, ਆਪਣੇ ਦੱਸੋ।
3: ਬਹੁਤ ਵਧੀਆ ਜੀ ਬਹੁਤ ਵਧੀਆ। ਤੁਸੀਂ ਦੱਸੋ ਕਿੰਨੇ ਟਾਈਮ ਬਾਅਦ ਫੋਨ ਲਾਇਆ ਜੀ ਤੁਸੀਂ? ਬਹੁਤ ਸਾਰੇ ਸਰੋਤੇ ਸਾਡੇ ਨਾਲ ਜੁੜਨ ਦੀ ਕੋਸ਼ਿਸ਼ ਕਰਦੇ ਨੇ ਤੇ ਗਿਆਨ ਸਿੰਘ ਜੀ ਕੀ ਸੁਣਨਾ ਚਾਹੋਗੇ ਅੱਜ?
4: ਬਾਬੂ ਫਿਲਮ ਦਾ ਕੋਈ ਵੀ ਗੀਤ ਸੁਣਾ ਦੇ।
3: ਬਾਬੂ ਫਿਲਮ ਦਾ ਕੋਈ ਵੀ ਗੀਤ ਸੁਣਾ ਦੇ। ਠੀਕ ਹੈ ਜੀ ਗਿਆਨ ਸਿੰਘ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਪ੍ਰੋਗਰਾਮ ਹੈਲੋ ਫਰਮਾਇਸ਼ ਚ ਫੋਨ ਕਰਨ ਦਾ।
4: ਧੰਨਵਾਦ ਭੈਣ ਜੀ ਤੁਹਾਡਾ ਵੀ।
3: ਹਾਂਜੀ ਹੁਣ ਹੁਣ ਸੁਣਦੇ ਹਾਂ ਅਸੀਂ ਬਾਬੂ ਫਿਲਮ ਦਾ ਗਾਣਾ ਅਲਕਾ ਯਾਗਨਿਕ ਅਤੇ ਕਿਸ਼ੋਰ ਦਾ ਦੀ ਆਵਾਜ਼ ਵਿੱਚ।

ਕੋਈ ਸਿਰ ਨਾਵਾਂ ਨਹੀਂ ਸਵੇਰੇ ਚੰਡੀਗੜ੍ਹ ਤੇ ਅੱਥ ਨੇ ਪਟਿਆਲੇ ਪਤਾ ਨਹੀਂ ਕਦੋਂ ਪਤਾ ਨਹੀਂ ਕਿਹੜੇ ਸ਼ਹਿਰੋਂ ਉਸਨੇ ਸੂਰਜ ਵਾਂਗ ਉੱਗ ਪੈਣਾ ਏ ਉਸਦਾ ਅਹਿਸਾਸ ਚਿਰਾਗਾਂ ਵਾਂਗੂ ਬੁਝੇ ਦੋਸਤਾਂ ਨੂੰ ਲੱਟ ਲੱਟ ਬਲਣ ਲਾ ਦਿੰਦਾ ਏ ਉਸਦੀ ਦੋਸਤੀ ਚ ਹਨੇਰੇ ਨਹੀਂ ਸਲਾਮਤੀ ਹੈ ਦੋਸਤੋ ਆਕਾਸ਼ਵਾਣੀ ਦੇ ਅਦਬੀ ਸੂਝਵਾਨ ਸਤਿਕਾਰਿਤ ਬੁੱਧੀਜੀਵੀ ਸਰੋਤਿਓ ਮਿਤੀ 12 ਜੁਲਾਈ 2026 ਦਿਨ ਐਤਵਾਰ ਸ਼ਾਮ 5 ਵਜੇ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਤੁਸੀਂ ਸੁਣੋਗੇ ਬਲਜੀਤ ਸ਼ਰਮਾ ਨਿਰਮਿਤ ਆਕਾਸ਼ਵਾਣੀ FM ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਸ਼ੇਰ ਮੁਹੰਮਦ ਖਾਨ ਦਾ ਵਤਨੀ ਰੋਹੀ ਦਾ ਸ਼ਹਿਰੀਆ ਕੇਸੂ ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ

0: ਇਸ ਪ੍ਰੋਗਰਾਮ ਦਾ ਸਮਾਂ ਦੁਬਾਰਾ ਨੋਟ ਕਰੋ, ਬਾਤਾਂ ਪੁਰਾਣੇ ਪੰਜਾਬ ਦੀਆਂ, ਦਿਨ ਐਤਵਾਰ ਸ਼ਾਮ 5 ਵਜੇ, ਮਿਤੀ ਨੋਟ ਕਰੋ ਜੀ 12 ਜੁਲਾਈ 2026।
1: ਸਾਡੇ ਅਗਲੇ ਕਾਲਰ ਦਾ ਹੁਣ ਆਪਾਂ ਇੰਤਜ਼ਾਰ ਕਰ ਰਹੇ ਸੀ ਤੇ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
2: ਮੈਡਮ, ਨਮਸਕਾਰ ਜੀ।
1: ਨਮਸਕਾਰ ਜੀ, ਨਮਸਕਾਰ, ਕੌਣ ਬਾਤ ਕਰ ਰਹੇ ਹੋ?
2: ਜ਼ਿਲ੍ਹਾ ਲੁਧਿਆਣਾ ਮੁੱਲਾਪੁਰ ਦਾਖਾ ਮੰਡੀ ਤੋਂ ਰਜੇਸ਼ ਜੈਨ ਬਿੱਟੂ ਜੀ।
1: ਰਜੇਸ਼ ਜੈਨ ਜੀ, ਬਿੱਟੂ ਜੀ, ਕੀ ਹਾਲ ਚਾਲ ਹੈ ਜੀ ਆਪਕਾ?
2: ਬਹੁਤ ਵਧੀਆ ਜੀ, ਘਰੇ ਠੰਡੇ ਪਰਿਵਾਰ ਵਿੱਚ ਬੈਠੇ ਪ੍ਰੋਗਰਾਮ ਇੰਜੋਏ ਕਰ ਰਹੇ ਹਾਂ।

0: ਬਿਲਕੁਲ ਬਿਲਕੁਲ ਜੀ ਬਿਲਕੁਲ, ਇਸੇ ਲਈ ਅਸੀਂ ਹਰ ਸੰਡੇ ਤੁਹਾਡੇ ਲਈ ਪ੍ਰੋਗਰਾਮ ਲੈ ਕੇ ਆਉਂਦੇ ਹਾਂ ਜੀ, ਹੈਲੋ ਫਰਮਾਇਸ਼, ਤੇ ਅਸੀਂ ਇੰਤਜ਼ਾਰ ਕਰ ਰਹੇ ਹੁੰਦੇ ਹਾਂ ਤੁਹਾਡੇ ਸਾਰੇ ਸਰੋਤਿਆਂ ਦਾ ਕਿ ਉਹ ਸਾਡੇ ਨਾਲ ਜੁੜਨ। ਕੀ ਸੁਣਨਾ
1: ਬਹੁਤ
0: ਚਾਹੁੰਦੇ ਹੋ
1: ਵਧੀਆ
0: ਤੁਸੀਂ?
1: ਆਵਾਜ਼ ਆ ਤੁਹਾਡੀ, ਬਹੁਤ ਵਧੀਆ ਪ੍ਰੋਗਰਾਮ ਪੇਸ਼ ਕੀਤਾ ਤੁਸੀਂ।
0: ਸ਼ੁਕਰੀਆ ਜੀ ਸ਼ੁਕਰੀਆ, ਅਸੀਂ ਤੁਹਾਡੇ ਲਈ ਹੀ ਇੰਤਜ਼ਾਰ, ਤੁਹਾਡਾ ਹੀ ਸਾਨੂੰ ਇੰਤਜ਼ਾਰ ਹੁੰਦਾ ਜੀ ਕਿ ਤੁਹਾਡੀ ਅਸੀਂ ਫਰਮਾਇਸ਼ਾਂ ਆਏ ਐਤਵਾਰ ਆ ਕੇ ਪੂਰੀ ਕਰ ਸਕੀਏ। ਕੀ ਸੁਣਨਾ ਚਾਹੋਗੇ?
1: ਸਿੰਬਾ ਫਿਲਮ ਦਾ ਕੋਈ ਵੀ ਗੀਤ ਸੁਣਾ ਦਿਓ।
0: ਸਿੰਬਾ ਫਿਲਮ ਦਾ ਕੋਈ ਵੀ ਗੀਤ ਸੁਣਾ ਦੀਏ? ਠੀਕ ਹੈ ਰਾਜੇਸ਼ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਪ੍ਰੋਗਰਾਮ ਹੈਲੋ ਫਰਮਾਇਸ਼ 'ਚ ਕਾਲ ਕਰਨ ਦਾ।
1: ਧੰਨਵਾਦ ਜੀ।
0: ਤੇ ਹੁਣ ਅਸੀਂ ਹਾਜ਼ਰ ਕਰਦੇ ਹਾਂ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ ਵਿੱਚ ਸਿੰਬਾ ਮੂਵੀ ਦਾ ਇਹ ਗਾਣਾ।

0: ਹੁਣ ਸਵਾਗਤ ਕਰਦੇ ਹਾਂ ਸਾਡੇ ਅੱਜ ਦੇ ਹੈਲੋ ਫਰਮਾਇਸ਼ ਪ੍ਰੋਗਰਾਮ ਦੇ ਆਖਰੀ ਕਾਲਰ ਦਾ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ ਜੀ।
0: ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਕੌਣ ਗੱਲ ਕਰ ਰਹੇ ਹੋ?
1: ਮੈਂ ਜੀ ਬਿੱਟੂ ਟੇਲਰ ਬੋਲਦਾ, ਮੋਗਾ ਜ਼ਿਲ੍ਹੇ ਤੋਂ, ਪਿੰਡ ਬਾਲਾ ਕਲਾਂ ਤੋਂ ਜੀ।
0: ਕਿਆ ਬਾਤ ਹੈ ਜੀ ਬਿੱਟੂ ਜੀ, ਕੀ ਹਾਲ ਚਾਲ ਹੈ ਜੀ ਤੁਹਾਡਾ?
1: ਠੀਕ ਆ, ਵਧੀਆ ਜੀ।
0: ਕੰਮ ਕਾਜ ਕਿਵੇਂ ਚੱਲ ਰਿਹਾ ਜੀ ਤੁਹਾਡਾ?
1: ਕੰਮ ਕਾਰ ਹੁਣ ਤਾਂ ਰੇਲਾ ਜਿਹਾ ਹੀ ਹੈ ਜੀ, ਕੁਰਤੇ ਪਜਾਮੇ ਹੁੰਦੇ ਆ, ਵੈਸੇ ਤਾਂ ਆਲ ਓਵਰ ਸਾਰੇ ਕਰਦੇ ਨੇ ਲੇਡੀਜ਼ ਜੈਂਟਸ।
0: ਅੱਛਾ, ਆਲ ਓਵਰ ਤੁਸੀਂ ਸਾਰੇ ਹੀ ਕੰਮ ਕਰਦੇ ਹੋ, ਕਿਆ
1: ਹਾਂ
0: ਬਾਤ
1: ਜੀ,
0: ਹੈ ਜੀ, ਕਿਆ ਬਾਤ ਹੈ। ਤੇ ਕੀ ਸੁਣਨਾ ਚਾਹੋਗੇ ਬਿੱਟੂ ਜੀ ਅੱਜ ਤੁਸੀਂ?
1: ਅੱਜ ਛੋੜੇਂਗੇ ਨਾ ਹਮ ਤੇਰਾ ਸਾਥ, ਸਾਥੀ ਮਰਤੇ ਦਮ ਤੱਕ ਫਿਲਮ ਦਾ ਗੀਤ ਆ ਜੀ।
0: ਅੱਛਾ, ਮਰਤੇ ਦਮ ਤੱਕ ਫਿਲਮ ਦਾ ਗੀਤ।
1: ਟਾਈਟਲ ਸੌਂਗ ਇਹੀ। ਹਾਂਜੀ,
0: ਠੀਕ ਹੈ ਜੀ, ਠੀਕ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਬਿੱਟੂ ਜੀ ਸਾਨੂੰ ਫੋਨ
1: ਥੈਂਕ ਯੂ
0: ਕਰਨ
1: ਮੈਡਮ
0: ਦਾ।
1: ਜੀ, ਤੁਹਾਡੀ ਆਵਾਜ਼ ਬਹੁਤ ਵਧੀਆ, ਪ੍ਰੋਗਰਾਮ ਬਹੁਤ ਨਿਮਰਤਾ ਨਾਲ ਪੇਸ਼ ਕਰਦੇ ਹਾਂ ਜੀ।
0: ਸ਼ੁਕਰੀਆ ਜੀ, ਸ਼ੁਕਰੀਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਅਸੀਂ ਚਲਾਉਂਦੇ ਹਾਂ ਤੁਹਾਡੀ ਅਗਲੀ ਫਰਮਾਇਸ਼ ਨੂੰ ਪੂਰੀ ਕਰੀਏ, ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਫੋਨ ਕਰਨ ਦਾ।
1: ਥੈਂਕ ਯੂ ਮੈਡਮ ਜੀ।
0: ਠੀਕ ਹੈ ਜੀ, ਤੇ ਹੁਣ

ਇਸੇ ਦੇ ਨਾਲ ਸਮਾਪਤ ਕਰਦੇ ਹਾਂ ਸਾਡਾ ਅੱਜ ਦਾ ਪ੍ਰੋਗਰਾਮ ਹੈਲੋ ਫਰਮਾਇਸ਼। ਧੰਨਵਾਦ ਕਰਦੇ ਹਾਂ ਸਾਡੀ ਟੈਕਨੀਕਲ ਟੀਮ ਦਾ ਅਤੇ ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ ਜੀ ਦਾ। ਨਮਸਕਾਰ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਹਿੰਦੀ ਫਿਲਮੀ ਗੀਤਾਂ 'ਤੇ ਆਧਾਰਿਤ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ 'ਤੇ ਸਮਾਂ 1:59 ਅਤੇ 17 ਸਕਿੰਟ ਦਾ ਹੋ ਰਿਹਾ ਏ। ਠੀਕ 2 ਵਜੇ ਸੁਣਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਿਡ ਡੇ ਨਿਊਜ਼, ਅਤੇ 2:15 'ਤੇ ਸੁਣਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਕੁਝ ਪਲ ਕਰਦੇ ਹਾਂ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਦੁਪਹਿਰ ਸਮਾਚਾਰ। ਐਫਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਆਨੰਦ ਮਾਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣਾਂ ਦਾ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 2:30 ਵਜ ਰਹੇ ਨੇ ਦੁਪਹਿਰ ਦੀ, ਤੇ ਹੁਣ ਸਮਾਂ ਹੋ ਰਿਹਾ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਸਵਾਗਤ ਕਰਦੇ ਹਾਂ ਜੀ ਅੱਜ ਦੇ ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਵਿੱਚ। ਤੇ ਅੱਜ ਦਾ ਸਿਲਸਿਲਾ ਰਹੇਗਾ ਮੇਰਾ ਪਿੰਡ, ਤੇ ਤੁਹਾਨੂੰ ਸੈਰ ਕਰਵਾਵਾਂਗੇ ਪਿੰਡ ਸੰਗੂਧੌਣ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਭਾਗ ਦੂਸਰਾ। ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਨੇ ਕੁਲਵਿੰਦਰ ਸਿੰਘ ਔਲਖ, ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ ਜੀ।

0: ਜਦੋਂ ਵੀ ਪਿੰਡ ਦਾ ਨਾਂ ਲੈਂਦੇ ਆ ਤਾਂ ਮਿੱਟੀ ਦੀ ਖੁਸ਼ਬੂ ਸਾਹਾਂ ਦੇ ਵਿੱਚ ਉੱਤਰ ਆਉਂਦੀ ਹੈ। ਲੱਗਦਾ ਜਿਵੇਂ ਹਰ ਰਾਹ ਮੈਨੂੰ ਪਹਿਚਾਣਦਾ ਹੋਵੇ, ਮੇਰੇ ਪਿੰਡ ਦਾ ਹਰ ਬੂਹਾ ਮੇਰੇ ਮੁੜ ਆਉਣ ਦੀ ਉਡੀਕ ਕਰਦਾ ਹੋਵੇ। ਖੇਤਾਂ ਦੀ ਹਰਿਆਲੀ ਸਿਰਫ ਅੱਖਾਂ ਨੂੰ ਨਹੀਂ ਰੂਹ ਨੂੰ ਵੀ ਸਕੂਨ ਦੇ ਜਾਂਦੀ ਹੈ। ਸਰੋਤਿਓ, ਪਿੰਡ ਉਹ ਥਾਂ ਜਿੱਥੇ ਰਿਸ਼ਤੇ ਬੋਲਦੇ ਘੱਟ ਤੇ ਨਿਭਦੇ ਵੱਧ ਹੈ। ਜਿਸ ਮਿੱਟੀ ਨੇ ਪਹਿਲਾ ਕਦਮ ਸੰਭਾਲਿਆ ਉਸ ਮਿੱਟੀ ਦਾ ਕਰਜ਼ਾ ਭਾਵੇਂ ਕਿਵੇਂ ਉਤਾਰਿਆ ਜਾ ਸਕਦਾ ਹੈ। ਇਨਸਾਨ ਭਾਵੇਂ ਕਿੰਨੀ ਵੀ ਦੂਰ ਚਲਾ ਜਾਵੇ, ਉਸਦੇ ਦਿਲ ਦਾ ਇੱਕ ਕੋਨਾ ਸਦਾ ਆਪਣੇ ਪਿੰਡ ਦੇ ਵਿੱਚ ਹੀ ਧੜਕਦਾ ਰਹਿੰਦਾ ਹੈ। ਸੋ ਸਰੋਤਿਓ, ਪਿੰਡ ਇੱਕ ਸ਼ਬਦ ਨਹੀਂ, ਇੱਕ ਅਹਿਸਾਸ ਹੈ। ਇਹ ਉਹ ਥਾਂ ਜਿੱਥੇ ਸਵੇਰ ਪੰਛੀਆਂ ਦੀ ਚਹਿਕ ਦੇ ਨਾਲ ਖੁੱਲ੍ਹਦੀ ਹੈ, ਖੇਤਾਂ ਦੀ ਹਰਿਆਲੀ ਅੱਖਾਂ ਨੂੰ ਸਕੂਨ ਦਿੰਦੀ ਹੈ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣਾਪਨ ਵੱਸਦਾ ਹੈ। ਰੁੱਖਾਂ ਦੀਆਂ ਛਾਵਾਂ ਦੇ ਵਿੱਚ ਯਾਦਾਂ, ਹਰ ਗਲੀ ਦੀ ਪਿੰਡ ਦੀ ਆਪਣੀ ਇੱਕ ਕਹਾਣੀ ਹੈ, ਹਰ ਪਿੰਡ ਦੀ ਪਹਿਚਾਣ। ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਮੇਰਾ ਪਿੰਡ ਲੈ ਕੇ ਹਾਜ਼ਰ ਹੈ, ਮੈਂ ਕੁਲਵਿੰਦਰ ਔਲਖ। ਅੱਜ ਮੈਂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਘੂ ਧੌਣ ਦੀਆਂ ਬਰੂਹਾਂ 'ਤੇ ਦਸਤਕ ਦੇ ਚੁੱਕਿਆ। ਆਓ ਗੱਲਬਾਤ ਕਰਦੇ ਹਾਂ ਪਿੰਡ ਦੇ ਬਜ਼ੁਰਗਾਂ, ਨੌਜਵਾਨਾਂ, ਮਾਵਾਂ, ਭੈਣਾਂ ਅਤੇ ਪਤਵੰਤੇ ਸੱਜਣਾਂ ਦੇ ਨਾਲ ਅਤੇ ਜਾਣਦੇ ਹਾਂ ਪਿੰਡ ਦਾ ਇਤਿਹਾਸ, ਪਿੰਡ ਦਾ ਭੂਗੋਲ, ਸੱਭਿਆਚਾਰ ਅਤੇ ਇਸ ਪਿੰਡ ਦੇ ਲੋਕਾਂ ਦੀਆਂ ਕਹਾਣੀਆਂ। ਤੇ ਅੱਜ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਘੁੱਗਵਾਸ ਦੇ ਪਿੰਡ ਸੰਘੂ ਧੌਣ ਤੋਂ ਪ੍ਰੋਗਰਾਮ ਮੇਰਾ ਪਿੰਡ ਦੀ ਦੂਜੀ ਕਿਸ਼ਤ ਲੈ ਕੇ ਹਾਜ਼ਰ ਹੋ ਚੁੱਕਿਆ ਮੈਂ ਕੁਲਵਿੰਦਰ ਔਲਖ। ਆਓ ਪਹਿਲੀ ਕਿਸ਼ਤ ਦੇ ਵਿੱਚ ਜਿੱਥੇ ਅਸੀਂ ਪਿੰਡ ਦਾ ਪਿਛੋਕੜ, ਭੂਗੋਲਿਕ ਸਥਿਤੀ ਤੇ ਪਿੰਡ ਦੇ ਲੋਕਾਂ ਦੇ ਵਿੱਚ ਪਿਆਰ ਮੁਹੱਬਤ ਦੇ ਬਾਰੇ ਜਾਣਿਆ, ਆਓ ਹੁਣ ਜਾਣਦੇ ਹਾਂ ਪਿੰਡ ਦੇ ਬਾਕੀ ਪਤਵੰਤੇ ਸੱਜਣਾਂ ਤੋਂ ਕਿ ਉਹ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਆ। ਮੇਰੇ ਨਾਲ ਹੈ ਪਿੰਡ ਸੰਘੂ ਧੌਣ ਦੇ ਸਰਪੰਚ। ਆਓ ਮੌਜੂਦਾ ਸਰਪੰਚ ਹੋਰਾਂ ਪਾਸੋਂ ਜਾਣਦੇ ਹਾਂ ਵੀ ਕਿਹੜੇ ਕਿਹੜੇ ਵਿਕਾਸ ਦੇ ਕਾਰਜ ਪਿੰਡ ਦੇ ਵਿੱਚ ਹੋ ਚੁੱਕੇ ਆ ਤੇ ਕਿਹੜੇ ਕਿਹੜੇ ਉਹਨਾਂ ਦੀ ਲੜੀ ਦੀ ਕੜੀ ਦੇ ਵਿੱਚ ਅੱਗੇ ਉਹਨਾਂ ਨੇ ਨੋਟ ਕਰਕੇ ਰੱਖੇ ਆ ਵੀ ਇਹ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਰਾਂਗੇ।
1: ਮੈਂ ਪਿੰਡ ਸੰਘੂ ਧੌਣ ਸਰਪੰਚ, ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਫਤਿਹ ਜੀ। ਸਾਡੇ ਪਿੰਡ ਦੇ ਵਿੱਚ ਵਿਕਾਸ ਤਾਂ ਕਾਫੀ ਜ਼ਿਆਦਾ ਹੋਇਆ, ਜਿਵੇਂ ਹੁਣ ਫੁੱਟਬਾਲ ਆਪਣਾ ਗਰਾਊਂਡ ਆ, ਗਰਾਊਂਡ ਦੀ ਤਿਆਰੀ ਹੋਈ ਜਾਂਦੀ ਆ, ਬਹੁਤ ਵਧੀਆ ਹੋ ਰਹੀ ਹੈ। ਦੂਜਾ ਸਾਡੇ ਹੈਲਥ ਸੈਂਟਰ ਬਣ ਗਿਆ ਹੈਗਾ, ਜਿਮ ਰੂਮ ਹੈ, ਜਿਮ ਦਾ ਸਮਾਨ ਆ ਗਿਆ, ਬਹੁਤ ਵਧੀਆ ਸਮਾਨ ਸਾਰਾ ਆਇਆ ਹੈਗਾ। ਬਾਕੀ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਬਣੀਆਂ, ਬਹੁਤ ਵਧੀਆ ਬਣੀ ਜਾਂਦੀਆਂ। ਜੋ ਹੈਗਾ ਪਿੰਡ ਦੇ ਵਿੱਚ ਬਹੁਤ ਕੰਮ ਹੋਣ ਵਾਲੇ ਹਜੇ ਪਏ ਆ, ਜਿਵੇਂ ਕਿ ਸਾਡੇ ਨਾ ਤਾਂ ਛੱਪੜੀ ਹੀ ਕੋਈ ਪੱਕਾ ਹੋਇਆ ਤੇ ਨਾ ਹੀ ਕੋਈ ਸਾਡੇ ਹਜੇ ਤੀਕ ਜਿਹੜਾ ਹੈਗਾ ਲਾਈਟਾਂ ਦਾ ਪ੍ਰਬੰਧ ਕੀਤਾ ਗਿਆ, ਨਾ ਹੀ ਕੈਮਰਾ ਦਾ ਪ੍ਰਬੰਧ ਆ। ਤੇ ਉਹ ਅਸੀਂ ਚਾਹੁੰਦੇ ਹਾਂ ਵੀ ਸਾਡੇ ਜਿਹੜਾ ਹੈਗਾ ਇੱਥੇ ਪਿੰਡ ਦੇ ਵਿੱਚ ਲਾਈਟਾਂ ਵੀ ਲੱਗਣ, ਸਾਰੇ ਪਿੰਡ ਦੇ ਵਿੱਚ ਕੈਮਰੇ ਵੀ ਲੱਗਣ, ਇਹ ਜ਼ਰੂਰੀ ਹੈ ਹੁਣ ਜੀ ਇਸ ਟਾਈਮ ਦੇ ਵਿੱਚ। ਹਾਂ, ਛੱਪੜ ਦਾ ਵੀ ਚਾਰ ਦੀਵਾਰੀ ਹੋਣੀ ਚਾਹੀਦੀ ਆ ਤੇ ਉਹਨੂੰ ਜਿਹੜਾ ਹੈਗਾ ਪਾਣੀ ਸੋਧਣ ਵਾਸਤੇ ਵੀ ਜਿਹੜਾ ਹੈਗਾ ਉਹ ਥਾਪਰ ਸਿਸਟਮ ਲਾਇਆ ਜਾਵੇ ਸਾਡੇ।
0: ਇਹ ਪਿੰਡ ਪੱਧਰ ਤੇ ਤੁਹਾਡੀਆਂ ਮੰਗਾਂ ਜੀ ਜਿਹੜੀਆਂ ਤੁਸੀਂ ਸਰਕਾਰ ਦੁਆਰੇ ਰੱਖਣਾ ਚਾਹੁੰਦੇ ਹੋ?
1: ਹਾਂਜੀ ਹਾਂਜੀ ਹਾਂਜੀ, ਮੇਨ ਮੰਗਾਂ ਇਹ ਸੜਕ, ਦੂਜਾ ਸਰਕਾਰ ਤੋਂ ਇਹ ਸਾਡੇ
0: ਜੀ। ਤਾਂ ਪਿੰਡ ਨੂੰ ਬਾਕੀ ਪਿੰਡਾਂ ਦੇ ਨਾਲ ਜੋੜਦੇ ਰਸਤੇ, ਵੱਡਾ ਸ਼ਹਿਰ ਸ੍ਰੀ ਮੁਕਤਸਰ ਸਾਹਿਬ ਤੇ ਨੇੜੇ ਵੱਡਾ ਸ਼ਹਿਰ ਜਿਹੜਾ ਬਠਿੰਡਾ ਹੈ ਉਹਦੇ ਨਾਲ ਜੋੜਨ ਵਾਲੇ ਰਸਤੇ ਕਿਵੇਂ ਆ ਜੀ?
1: ਰਸਤੇ ਸਾਡੇ ਠੀਕ ਆ ਜੀ, ਰਸਤੇ ਵਧੀਆ ਬਣ ਗਏ ਹੈਗੇ ਆ, ਸੜਕਾਂ ਬਣ ਗਈਆਂ, ਬਾਈਪਾਸ ਵੀ ਬਣ ਜਾਂਦਾ ਹੁਣ ਜਿਹੜਾ ਹੈਗਾ। ਪਿੰਡ ਦਾ ਵਿਕਾਸ ਠੀਕ ਹੋ ਰਿਹਾ ਹੈਗਾ, ਜਿਹੜਾ ਗਲੀਆਂ ਨਾਲੀਆਂ ਦਾ ਵਧੀਆ ਹੋ ਰਿਹਾ ਹੈਗਾ, ਸੜਕਾਂ ਵਧੀਆ ਬਣ ਰਹੀਆਂ, ਉਹ ਚ ਕੋਈ ਸ਼ੱਕ ਨੀ ਗਾ।
0: ਤੇ ਆਓ ਹੁਣ ਆਪਾਂ ਜਾਣਦੇ ਆ ਪਿੰਡ ਸੰਘੂ ਧੌਣ ਦੇ ਨੌਜਵਾਨਾਂ ਦੇ ਵਿੱਚ ਖੇਡਾਂ ਪ੍ਰਤੀ ਕੀ ਰੁਝਾਨ ਹੈ। ਸੁਣੀਦਾ ਕਿ ਸ਼ਾਮ ਨੂੰ ਸੰਘੂ ਧੌਣ ਪਿੰਡ ਦੇ ਵਿੱਚ ਗਰਾਊਂਡ ਦੇ ਵਿੱਚ ਬੜੀ ਚਹਿਲ ਪਹਿਲ ਹੁੰਦੀ ਆ, ਬੜੀਆਂ ਰੌਣਕਾਂ ਹੁੰਦੀਆਂ, ਔਰ ਆਸੇ ਪਾਸੇ ਦੇ ਇਲਾਕੇ ਦੇ ਵਿੱਚ ਸੰਘੂ ਧੌਣ ਦਾ ਫੁੱਟਬਾਲ ਟੀਮ ਜਾਂ ਫੁੱਟਬਾਲ ਗੇਮ ਦੇ ਵਿੱਚ ਬੜਾ ਉੱਚਾ ਨਾਂ ਹੈ। ਸੋ ਆਓ ਅਸੀਂ ਇੱਥੇ ਖਿਡਾਰੀ ਨੌਜਵਾਨ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਵੀ ਉਹ ਖੇਡਾਂ ਪ੍ਰਤੀ ਇਸ ਪਿੰਡ ਦੇ ਰੁਝਾਨ ਨੂੰ ਲੈ ਕੇ ਕੀ ਦੱਸਣਾ ਚਾਹੁੰਦੇ ਹੈ। ਤਾਂ ਬਾਈ ਜੀ ਪਹਿਲਾਂ ਆਪਣਾ ਨਾਮ ਦੱਸੋ।

0: ਤੇ ਫੇਰ ਖੇਡਾਂ ਬਾਰੇ ਪਿੰਡ ਦਾ ਕੀ ਰੁਝਾਨ ਹੈ ਇਹ ਵੀ ਜ਼ਰੂਰ ਦੱਸਿਓ।
1: ਹਾਂਜੀ ਬਾਈ, ਨਾਮ ਮੇਰਾ ਸ਼ਮਿੰਦਰਪਾਲ ਸਿੰਘ। ਸਭ ਤੋਂ ਪਹਿਲਾਂ ਸਾਡੇ ਪਿੰਡ ਫੁੱਟਬਾਲ ਮੁੱਢ ਤੋਂ ਚੱਲੀ ਆ ਰਿਹਾ ਜੀ। ਸਾਡੇ ਸੀਨੀਅਰ ਪਲੇਅਰ ਗੁਰਮੀਤ ਸਿੰਘ, ਬਾਈ ਸ਼ਿੰਦਾ ਜੀ, ਉਹ ਸਾਥੋਂ ਬਹੁਤ ਸੀਨੀਅਰ ਹੈ। ਉਹ ਬਾਹਰ ਮਾਲਪੁਰ ਜਿਵੇਂ ਹੁਸ਼ਿਆਰਪੁਰ ਉਧਰ ਖੇਡ ਖੂਡ ਕੇ ਬਹੁਤ ਆਏ ਆ ਉਹ, ਠੀਕ ਹੈ ਨਾ। ਉਸ ਟਾਈਮ ਸਾਨੂੰ ਖੜਾਉਂਦੇ ਸੀ ਨਾਲ, ਪਰ ਬਾਅਦ ਦੇ ਵਿੱਚ ਸਾਨੂੰ ਟਾਈਮ ਬਹੁਤ ਘੱਟ ਦਿੰਦੇ ਸੀ। ਉਦੋਂ ਬਾਅਦ ਅਸੀਂ ਹੌਲੀ ਹੌਲੀ ਇਸ ਗੇਮ ਵੱਲ ਅਸੀਂ ਵਧੇ ਥੋੜਾ ਜਿਹਾ, ਹੈ ਨਾ। ਸਭ ਤੋਂ ਪਹਿਲਾਂ ਸਾਡੇ ਜਿੰਨੇ ਪਲੇਅਰ ਹੁੰਦੇ ਸੀ ਸਾਰਿਆਂ ਦੇ ਜੂੜੇ ਹੁੰਦੇ ਸੀ। ਸੁਣਦੇ ਆ ਅਸੀਂ ਤਾਂ ਬਹੁਤ ਛੋਟੇ ਹੁੰਦੇ ਸੀ, ਉਹ ਕਹਿੰਦੇ ਵੀ ਸਾਰਿਆਂ ਦੇ ਜੂੜੇ ਹੁੰਦੇ ਸੀ। ਇੰਨੀ ਟੀਮ ਹੁੰਦੀ ਸੀ ਸਾਡੇ ਪਿੰਡ ਦੀ ਸਾਰੀ, 11-12 ਜਿੰਨੇ ਵੀ ਪਲੇਅਰ ਹੁੰਦੇ ਸੀ ਸਾਰਿਆਂ ਦੇ ਜੂੜੇ ਹੀ ਹੁੰਦੇ ਸੀ, ਜੂੜਿਆਂ ਵਾਲੇ ਪਲੇਅਰ ਹੁੰਦੇ ਸੀ ਸਾਡੀ ਟੀਮ ਦੇ ਵਿੱਚ। ਉਸ ਤੋਂ ਬਾਅਦ ਹੁਣ ਇਸ ਟਾਈਮ ਦੇਖੀਏ ਤਾਂ ਸਾਡੇ ਪਿੰਡ ਦੇ ਵਿੱਚ ਤਕਰੀਬਨ ਵੀ 20-25 ਬੱਚੇ ਡੇਲੀ ਗਰਾਊਂਡ ਦੇ ਵਿੱਚ ਹੁੰਦੇ ਹੀ ਹੈ। ਹੁਣ ਸਾਡੇ ਪਿੰਡ ਆਪਣੀ ਰੌਣ ਕਲਾਸ ਜਿਹੜੀ ਅਕੈਡਮੀ ਆ ਉਹ ਵੀ ਚੱਲ ਰਹੀ ਹੈ, ਠੀਕ ਹੈ। ਸਾਡੇ ਨੈਸ਼ਨਲ ਖੇਡ ਕੇ ਆਇਆ ਮੁੰਡਾ ਜਸਵੰਤ, ਇਸ ਟਾਈਮ ਉਹ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੈ, ਉਹ ਸਪੋਰਟਸ ਕੋਟੇ 'ਚ ਭਰਤੀ ਹੋਇਆ। ਇੱਕ ਮੁੰਡਾ ਸਾਡੇ ਪਿੰਡ ਰਾਜਨ ਹੈ, ਉਹ ਹਾਕੀ ਦੇ ਵਿੱਚ ਇਸ ਟਾਈਮ ਅੰਡਰ 17 ਦੀ ਜਿਹੜੀ ਟੀਮ ਹੈ ਹਾਕੀ ਦੀ, ਉਹਦੇ ਵਿੱਚ ਉਹਨੇ ਕਪਤਾਨੀ ਵੀ ਕੀਤੀ ਹੋਈ ਹੈ, ਤੇ ਉਹ ਇਸ ਟਾਈਮ ਹੁਣ ਫੌਜ ਦੇ ਵਿੱਚ ਜੋਬ ਕਰ ਰਿਹਾ ਮੁੰਡਾ। ਨਿਰਮਲ ਦਾ ਮੁੰਡਾ ਵਿੱਕੀ ਜਿਹੜਾ, ਉਹ ਵੀ ਫੁੱਟਬਾਲ ਨੈਸ਼ਨਲ ਖੇਡਿਆ ਹੋਇਆ ਹੈ, ਤੇ ਹੋਰ ਵੀ ਬਹੁਤ ਵਧੀਆ ਪਲੇਅਰ ਸਾਡੇ ਪਿੰਡ ਦੇ ਜਿਹੜੇ ਨੈਸ਼ਨਲ ਖੇਡੇ ਹੋਏ ਆ, ਫੁੱਟਬਾਲ ਦੇ ਵਿੱਚ ਵਧੀਆ ਗੇਮ ਕਰ ਰਹੇ ਆ ਬੱਚੇ।
0: ਤਾਂ ਤੁਸੀਂ ਵੀ ਇੱਕ ਐਜ਼ ਅ DP ਅਧਿਆਪਕ ਸੇਵਾਵਾਂ ਨਿਭਾ ਰਹੇ ਹੋ, ਤੁਹਾਨੂੰ ਇਸ ਗੇਮ ਦੇ ਨਾਲ, ਤੁਹਾਡੀ ਵੀ ਆਪਣੀ ਫੁੱਟਬਾਲ ਗੇਮ ਹੈ, ਇਸ ਗੇਮ ਦੇ ਨਾਲ ਜੁੜ ਕੇ ਇੱਕ ਅਧਿਆਪਕ ਦੇ ਤੌਰ ਤੇ ਸੇਵਾਵਾਂ ਨਿਭਾਉਣਾ ਤੁਹਾਨੂੰ ਕਿਵੇਂ ਲੱਗਦਾ?
1: ਹਾਂਜੀ, ਇਸ ਟਾਈਮ ਸਾਡੇ ਪਿੰਡੋਂ ਘੱਟੋ ਘੱਟ ਅਸੀਂ 10 DP ਹੋਵਾਂਗੇ ਆਰਾਮ ਨਾਲ, ਠੀਕ ਹੈ ਨਾ। 10 DP ਉਹ ਵਧੀਆ ਅਲੱਗ ਅਲੱਗ ਸਕੂਲਾਂ ਦੇ ਵਿੱਚ ਆਪਦੀ ਜੋਬ ਕਰ ਰਹੇ ਆ ਤੇ ਵਧੀਆ ਸੇਵਾਵਾਂ ਨਿਭਾ ਰਹੇ ਆ, ਬੱਚਿਆਂ ਨੂੰ ਵਧੀਆ ਗੇਮ ਕਰਵਾ ਰਹੇ ਆ, ਨੈਸ਼ਨਲ ਜਾਂ ਸਟੇਟ ਲੈਵਲ ਤੀਕ ਬੱਚਿਆਂ ਨੂੰ ਅਸੀਂ ਲੈ ਕੇ ਜਾਂਦੇ ਹਾਂ। ਇਹ ਸਾਡਾ ਇਸ ਫੁੱਟਬਾਲ ਗੇਮ ਨਾਲ ਸਾਡਾ ਬਹੁਤ ਜ਼ਿਆਦਾ ਇੰਟਰਸਟ ਹੈ, ਅਸੀਂ ਬੱਚੇ ਬਹੁਤ ਆਪਦੇ ਨੈਸ਼ਨਲ ਸਟੇਟ ਲੈਵਲ ਤੇ ਖੜਾਏ ਹੋਏ ਨੇ। ਸਾਡੇ ਪਿੰਡ ਬੱਚੇ ਘੱਟੋ ਘੱਟ 100-150 ਬੱਚਾ, ਗਰਲਸ ਲੜਕੀਆਂ ਵੀ ਆਉਂਦੀਆਂ ਉੱਥੇ ਪ੍ਰੈਕਟਿਸ ਕਰਨ, ਉਹ ਬਹੁਤ ਵਧੀਆ ਉਹਨਾਂ ਦਾ ਇੰਟਰਸਟ ਬਣਿਆ ਹੋਇਆ ਜੀ। ਇਸ ਟਾਈਮ ਉਹ ਸਾਰੇ ਬੱਚੇ ਹੀ ਵਧੀਆ ਪਲੇ ਕਰ ਰਹੇ ਜੀ, ਖੇਡ ਰਹੇ।
0: ਤਾਂ ਬਾਈ ਜੀ, ਪਿੰਡ ਦੇ ਵਿੱਚ ਤੁਸੀਂ ਪਿੰਡ ਦਾ ਬੜਾ ਨਾਂ ਉੱਚਾ ਕੀਤਾ ਫੁੱਟਬਾਲ ਟੀਮ ਦੇ ਵਿੱਚ, ਐਜ਼ ਅ DP ਟੀਚਰ ਤੁਸੀਂ ਸੇਵਾਵਾਂ ਨਿਭਾ ਰਹੇ ਹੋ, ਤੁਸੀਂ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੋਗੇ?
1: ਹਾਂਜੀ, ਪਿੰਡ ਦੇ ਵਿੱਚ ਸਾਡਾ ਜਿੰਨੇ ਵੀ ਨੌਜਵਾਨ ਮੁੰਡੇ ਸਾਰਿਆਂ ਦਾ ਸਾਡਾ ਸਹਿਯੋਗ ਮਿਲਵਰਤਨ ਬਹੁਤ ਜ਼ਿਆਦਾ ਹੈ ਜੀ। ਪਿੰਡ 'ਚ ਅਸੀਂ ਕੋਈ ਵੀ ਕੰਮ ਕਰਨਾ ਸਾਰੇ ਨੌਜਵਾਨ ਮੁੰਡੇ ਇਕੱਠੇ ਹੋ ਕੇ, ਸਾਰੇ ਐ ਨਹੀਂ ਕੋਈ ਵੀ ਕੋਈ ਸਪੋਰਟਸ ਪਰਸਨ ਨਹੀਂ ਗਾ ਜਾਂ ਕੋਈ ਵੈਸੇ ਵੀ ਆ, ਤਾਂ ਵੀ ਅਸੀਂ ਪਿੰਡ ਦੇ ਵਿੱਚ ਕੋਈ ਵੀ ਕੰਮ ਕਰਨਾ ਸਾਰੇ ਅਸੀਂ ਰਲ ਕੇ ਹੀ ਕਰਦੇ ਹਾਂ, ਤੇ ਮੈਨੂੰ ਮੇਰੇ ਪਿੰਡ ਤੇ ਮਾਣ ਆ, ਵਧੀਆ ਸਾਰੇ ਅਸੀਂ ਰਲ ਮਿਲ ਕੇ ਰਹਿੰਦੇ ਹਾਂ, ਸਾਰੇ ਪਲੇਅਰ ਸਾਰੇ ਜਿੰਨੇ ਵੀ ਯੂਥ ਆ ਜਿੰਨਾ ਵੀ ਸਾਰਾ ਅਸੀਂ ਰਲ ਕੇ ਹੀ ਪਿੰਡ ਵਿੱਚ ਕਰਦੇ ਹਾਂ। ਹੁਣ ਪਿੱਛੇ ਜੇ ਮੰਨ ਲਓ ਹੜ ਆਏ ਸੀਗੇ, ਸਾਰੇ ਸਾਡੇ ਪਿੰਡ ਨੇ ਸਹਿਯੋਗ ਦੇ ਨਾਲ, ਠੀਕ ਆ, ਜਿੰਨੇ ਵੀ ਮੁੰਡੇ ਸੀਗੇ ਨੌਜਵਾਨ ਉਹਨਾਂ ਨੇ ਆਪਣਾ ਰਾਸ਼ਨ ਪਾਣੀ ਇਕੱਠਾ ਕਰਕੇ ਅਸੀਂ ਉੱਥੇ ਪਹੁੰਚਦਾ ਕੀਤਾ, ਉਹ ਸਾਡੇ ਸਾਰੇ ਜਿੰਨੇ ਵੀ ਨੌਜਵਾਨ ਅਸੀਂ ਇਕੱਠੇ ਹੋ ਗਏ ਇਹ ਕੰਮ ਕਰਦੇ ਹਾਂ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ, ਆ ਅੱਖੀ ਵੇਖ ਲੈ।
0: ਤਾਂ ਇੱਕ ਹੋਰ ਨੌਜਵਾਨ ਇਸ ਪਿੰਡ ਦੇ ਸਾਡੇ ਨਾਲ ਹੈ, ਆਓ ਉਹਨਾਂ ਪਾਸੋਂ ਜਾਣਦੇ ਹਾਂ ਵੀ ਉਹ ਪਿੰਡ ਬਾਰੇ ਕੀ ਦੱਸਣਾ ਚਾਹੁੰਦੇ ਆ।
3: ਸਤਿ ਸ੍ਰੀ ਅਕਾਲ ਜੀ, ਮੇਰਾ ਨਾਮ ਜਸਦੀਪ ਸਿੰਘ ਜੀ। ਆਪਣੇ ਪਿੰਡ ਸੰਘੂ ਧੌਣ ਵਿੱਚ ਇੱਕ ਸਰਬੱਤ ਕਿਤਾਬ ਘਰ ਹੈ, ਜਿੱਥੇ ਨੌਜਵਾਨ ਮੰਨ ਲਓ ਆਪਣੀਆਂ ਕਿਤਾਬਾਂ ਪੜ੍ਹਦੇ ਨੇ ਤੇ ਉਹਨਾਂ ਦੀ ਪੜ੍ਹਨ ਪ੍ਰਤੀ ਰੁਚੀ ਵੱਧਦੀ ਹੈ, ਤੇ ਕਾਫੀ 4-5 ਸਾਲਾਂ ਤੋਂ ਲਗਾਤਾਰ ਚੱਲ ਰਿਹਾ, ਜਿਹਨੂੰ ਮਨਪ੍ਰੀਤ ਸਿੰਘ ਚਲਾ ਰਿਹਾ, ਤੇ 10ਵੀਂ ਤੱਕ ਸਕੂਲ ਆ ਸਾਡੇ ਪਿੰਡ, ਤੇ ਉੱਥੇ ਵੀ ਲਗਭਗ ਟੀਚਰ ਪੂਰੇ ਨੇ, ਵਧੀਆ ਸਾਫ਼ ਸੁਥਰਾ ਸਕੂਲ ਤੇ ਸੋਹਣੀ ਪੜ੍ਹਾਈ ਹੈ ਇੱਥੇ।
0: ਤੁਹਾਡੇ ਬੱਚੇ ਇੱਥੋਂ ਜਿਹੜੇ ਹੈਗੇ ਆ ਉਹ ਉਚੇਰੀ ਵਿੱਦਿਆ ਦੇ ਲਈ ਬਾਹਰ ਪੜ੍ਹਨ ਜਾਂਦੇ ਆ, ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ?
3: ਗਏ ਆ ਜੀ ਬਾਹਰ ਪੜ੍ਹਨ, ਸਕੂਲ ਵੈਸੇ ਅਪਗ੍ਰੇਡ ਹੋਣਾ ਚਾਹੀਦਾ, ਪਲੱਸ ਟੂ ਦਾ ਹੋਣਾ ਚਾਹੀਦਾ, ਘੱਟ ਤੋਂ ਘੱਟ ਪਲੱਸ ਟੂ ਦਾ ਹੋਣਾ ਹੀ ਚਾਹੀਦਾ, ਤੇ ਉਸ ਤੋਂ ਬਾਅਦ ਚਲੋ ਮੁਕਤਸਰ BA MA ਗੌਰਮੈਂਟ ਕਾਲਜ ਹੈਗਾ, ਉਸ ਤਰ੍ਹਾਂ ਚੱਲ ਜਾਊਗਾ, ਪਲੱਸ ਟੂ ਦਾ ਘੱਟ ਤੋਂ ਘੱਟ ਚਾਹੀਦਾ ਜੀ। ਲੜਕੀਆਂ ਨੂੰ ਜਾਣਾ ਮੰਨ ਲਓ ਜਿਵੇਂ ਮੁਕਤਸਰ ਔਖਾ, ਪਿੰਡ ਹੋਵੇ ਤਾਂ ਫਰਕ ਬਹੁਤ ਪੈਂਦਾ ਉਸ ਚੀਜ਼ ਦਾ, ਸੌਖਾ ਹੋ ਜਾਂਦਾ। ਚਾਹੁੰਦੇ ਹਾਂ ਵੀ ਸਾਡਾ ਸਕੂਲ ਜਿਹੜਾ ਅਪਗ੍ਰੇਡ ਹੋ ਕੇ ਪਲੱਸ ਟੂ ਦਾ ਹੋਵੇ ਘੱਟ ਤੋਂ ਘੱਟ।

0: ਅਸੀਂ ਹੋਰ ਇਸ ਪਿੰਡ ਦੇ ਪਤਵੰਤੇ ਸੱਜਣ ਤੇ ਅਗਾਂਹ ਵਧੂ ਕਿਸਾਨ ਭਰਾ ਦੇ ਨਾਲ ਗੱਲਬਾਤ ਕਰਦੇ ਆ ਤੇ ਜਾਣਦੇ ਆ ਵੀ ਉਹ ਕੀ ਕਹਿਣਾ ਚਾਹੁੰਦੇ ਆ
1: ਦੁੱਧ ਬਾਰੇ। ਜਿਵੇਂ ਕਹਿੰਦੇ ਮਤਲਬ ਡੇਅਰੀਆਂ ਹੁਣ ਚੱਲਦੀਆਂ, ਪਹਿਲਾਂ ਵੀ ਡੇਅਰੀਆਂ ਚੱਲਦੀਆਂ ਸੀ, ਪਰ ਉਦੋਂ ਸ਼ਹਿਰ ਜਾ ਕੇ ਪਹੁੰਚ ਕਰਨੀ ਪੈਂਦੀ ਦੁੱਧ ਦੀ। ਹੁਣ ਤਾਂ ਪਿੰਡ ਪਿੰਡ ਆ ਗਈਆਂ ਨਾ, ਉਹ ਨੀ ਦੇਣੀ। ਮਤਲਬ ਕਹਿ ਲੋ ਵੀ ਸਾਡੀ ਉਮਰ ਦੇ ਬੰਦਿਆਂ ਨੂੰ ਸੌਖਾ ਤਾਂ ਸੀਗਾ ਥੋੜਾ ਜਾ, ਪਰ ਹੁਣ ਵਾਲੇ ਨਾਲ ਜਿੰਨੀ ਸੌਖਾ ਉਹਨਾਂ ਨੀ ਸੀਗਾ। ਕਿਉਂ 8-7 ਕਿਲੋਮੀਟਰ ਦੁੱਧ ਲਿਜਾ ਕੇ ਉੱਥੇ ਪਾ ਕੇ ਆਉਣਾ ਗਿਆਨ ਦੀ ਡੇਅਰੀ ਚ, ਫਿਰ ਇੱਥੇ ਹੁਣ ਤਾਂ ਪਿੰਡ ਦੇ ਵਿੱਚ ਹੀ ਹੈ 2-3 ਡੇਅਰੀਆਂ ਲੱਗੀਆਂ
0: ਜੀ। ਤਾਂ ਕਿੰਨਾ ਕੁ ਪਸ਼ੂ ਢਾਂਡਾ ਜਦੋਂ ਤੁਸੀਂ ਸਾਂਭਦੇ ਸੀ, ਕਿੰਨੇ ਕੁ ਪਸ਼ੂ ਸੀ, ਕਿੰਨੇ ਕੁ ਤੁਸੀਂ ਸ਼ੁਰੂ ਕਰਕੇ ਇੱਥੋਂ ਤੱਕ ਲੈ ਕੇ ਆਏ ਕੰਮ ਨੂੰ?
1: ਮੈਂ ਤਾਂ ਜੀ 5-7 ਹੀ ਰੱਖੀਆਂ ਸੀ।

0: ਮੈਂ ਤਾਂ ਲੋਕਾਂ ਦਾ ਦੁੱਧ ਚੱਕਦਾ ਸੀ, ਲੋਕਾਂ ਦਾ ਦੁੱਧ ਚੱਕ ਕੇ ਉਹ ਗਾਂ ਦਿੰਦਾ ਸੀ, ਸਪਲਾਈ ਕਰਦਾ।
1: ਕੀ ਸਮਝਦੇ ਤੁਸੀਂ ਵੀ ਖੇਤੀਬਾੜੀ ਦੇ ਨਾਲ ਨਾਲ ਕਿਸਾਨ ਭਰਾਵਾਂ ਦਾ ਕੋਈ ਨਾ ਕੋਈ ਸਹਾਇਕ ਕਿੱਤਾ ਚਾਹੀਦਾ ਜੀ?
0: ਹਾਂਜੀ ਹਾਂਜੀ, ਜਰੂਰੀ ਚਾਹੀਦਾ, ਚਾਹੇ ਮਧੂਪਾਲ ਮੱਖੀਆਂ ਰੱਖ ਲਓ, ਉਹਦੇ ਚ ਵੀ ਆ, ਦੁੱਧ ਦਾ ਵੀ ਆ, ਹੋਰ ਘਰੇ ਘਰੇਲੂ ਚੀਜ਼ਾਂ ਬਣਾ ਸਕਦੇ, ਚਾਰ ਆ, ਚਟਨੀ ਆ, ਮੁਰੱਬੇ ਆ, ਉਹ ਜਿਹਾ ਕੁਛ ਵੀ ਤੁਸੀਂ ਲਾ ਸਕਦੇ ਹੋ, ਉਹਦੇ ਨਾਲ ਵੀ ਆਮਦਨ ਹੈਗੀ ਜ਼ਿੰਮੇਦਾਰ ਨੂੰ ਜੇ ਕਰੇ ਤਾਂ।
1: ਅੱਜ ਕੱਲ ਦੇ ਨੌਜਵਾਨ ਥੋੜੇ ਜਿਹੇ ਇਸ ਪਾਸੇ ਘੱਟ ਆ ਸਹਾਇਕ ਕਿੱਤਿਆਂ ਵੱਲ, ਕੀ ਸਮਝਦੇ ਹੋ ਵੀ ਨੌਜਵਾਨਾਂ ਨੂੰ ਇਹ ਸਹਾਇਕ ਕਿੱਤਿਆਂ ਬਾਰੇ ਰੁਝਾਨ ਆਪਣਾ ਚੇਂਜ ਕਰਨਾ ਬਦਲਣਾ ਚਾਹੀਦਾ?
0: ਹਾਂਜੀ, ਜਰੂਰੀ ਚਾਹੀਦਾ, ਜੇ ਇਸ ਵਾਰ ਨਹੀਂ ਆਉਣਗੇ, ਕੋਈ ਦੁਕਾਨੇ ਬਣਾਉਣਗੇ ਆਪਦਾ, ਕਦੇ ਰੇਹੜੀ ਲਾਉਣ, ਫਰੂਟ ਵੇਚਣ ਤੇ ਕਮਾਈ ਕਰਨ, ਜੇ ਅੰਦਰ ਏਸੀਆਂ ਚ ਪੈ ਰਹਿਣਾ ਕਿੰਨਾ ਚਿਰ ਚੱਲੂਗਾ, ਦੋ ਚਾਰ ਸਾਲ, ਮੈਨੂੰ ਤਾਂ ਇਹ ਲੱਗਦਾ ਪੰਜਾਬ ਖਤਮ ਹੋ ਜਾਊਗਾ।
1: ਇੱਕ ਨਾ ਜਿਹੜੀ ਸਭ ਤੋਂ ਵੱਡੀ ਗੱਲ ਸਾਹਮਣੇ ਆਉਂਦੀ ਆ, ਉਹ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਉਹਨਾਂ ਦੀ ਸੰਗਾਊ ਬਿਰਤੀ ਦੀ ਆਉਂਦੀ ਹੈ। ਪਹਿਲਾਂ ਤੁਸੀਂ ਨਿਸੰਗ ਹੋ ਕੇ ਕੰਮ ਕੀਤਾ, ਕੋਈ ਕੱਪੜੇ ਲਿਬਣ ਦਾ ਡਰ ਨਹੀਂ ਸੀ, ਕੋਈ ਹੋਰ ਕਿਸੇ ਕਿਸਮ ਦਾ ਆਪਾਂ ਨੂੰ ਇਹ ਨਹੀਂ ਸੀ ਵੀ ਲੋਕ ਕੀ ਆਖਣਗੇ। ਹੁਣ ਵਾਲੇ ਅੱਜ ਕੱਲ ਦੇ ਨੌਜਵਾਨਾਂ ਦੇ ਵਿੱਚ ਇਹ ਚੀਜ਼ ਹੈਗੀ ਹੈ ਵੀ ਉਹ ਸ਼ਰਮ ਮਹਿਸੂਸ ਕਰਦੇ ਆ, ਉਹਨਾਂ ਨੂੰ ਕੀ ਸੁਨੇਹਾ ਤੁਹਾਡਾ?
0: ਸਾਡਾ ਇਹ ਸੁਨੇਹਾ ਜੀ, ਜਿੰਨੀ ਕਿਰਤ ਕਰੋਗੇ ਉਨੀ ਤੁਹਾਡੀ ਬਰਕਤ ਆ ਉਸ ਕੰਮ ਚ। ਕੰਮ ਛੋਟਾ ਨੀ, ਕੋਈ ਵੱਡਾ ਨੀ, ਕੰਮ ਕਰਮ ਹੁੰਦੇ ਬੰਦੇ ਦੇ, ਕੰਮ ਕਰੂਗਾ ਤੇ ਕਰਮ ਬਣਨਗੇ, ਜੇ ਕੰਮ ਨਾ ਕਰਾਂਗੇ ਤੇ ਕਰਮ ਕਾਹਦੇ ਨਾਲ ਬਣਨਗੇ। ਮੈਂ ਤਾਂ ਇੱਥੋਂ ਤਾਂ ਹੀ ਆਖੂਗਾ ਵੀ ਸੰਗ ਛੱਡੋ ਤੇ ਸੜਕਾਂ ਤੇ ਆ ਜਾਓ, ਆਪਦੀਆਂ ਰੇਹੜੀਆਂ ਰੂੜੀਆਂ ਲੈ ਕੇ ਤੇ ਸਾਰਿਆਂ ਨਾਲ ਵੱਧ ਕਮਾਈ ਕਰੋ, ਕੋਈ ਬੈਠਣ ਦਾ ਅੰਦਰ ਕੋਈ ਫਾਇਦਾ ਨੀਗਾ। ਜਿਹੜਾ ਅੱਜ ਦਾ ਯੂਥ ਆ ਇਹ ਸੰਗਦੇ ਆ, ਸਾਡੇ ਵੇਲੇ ਸੱਤ ਸੱਤ ਦਿਨ ਜੀ ਅਸੀਂ ਤਾਂ ਲੀੜੇ ਨੀ ਲਾਉਂਦੇ ਸੀਗੇ, ਹਰ ਐਤਵਾਰ ਆਉਂਦੇ ਜਾਂ ਇਧਰਲੇ ਪਾਸੇ ਖਾ ਆਉਂਦਾ ਜਾਂ ਇਧਰ ਆਉਂਦਾ, ਉਧਰ ਬੁੜੀਆਂ ਲਵਾ ਕੇ ਧੋਖੇ ਲਿਆਉਂਦੀਆਂ ਸੀਗੀਆਂ, ਘਰੇ ਖਾਰ ਚ ਵੱਡੀਆਂ ਮੱਟੀਆਂ ਹੁੰਦੀਆਂ ਰੱਖੀਆਂ, ਉਹਦੇ ਸਵਾਹ ਪਾ ਲੈਂਦੀਆਂ ਸੀ, ਉਹਦਾ ਪਾਣੀ ਫਿਲਟਰ ਕਰਕੇ ਉਹਨਾਂ ਧੋਂਦੀਆਂ ਸੀਗੀਆਂ। ਹੁਣ ਤਾਂ ਉਹ ਚੀਜ਼ਾਂ ਨੇ, ਹੁਣ ਤਾਂ ਸੈਂਪੂ ਚੱਲ ਪਏ, ਵਨ ਸਵਨੀ ਦੇ ਮਿੰਟ ਲਾਉਂਦੇ, ਹੱਥ ਵੀ ਸੈਂਪੂ ਨਾਲ ਹੀ ਧੋਂਦੇ ਆ, ਸਾਡੇ ਵੇਲੇ ਤਾਂ ਟੱਟੀ ਵਾਲੇ ਹੱਥ ਨੀ ਧੋਤੇ ਜਾਂਦੇ, ਕੀਸੀ ਕਰਕੇ ਤੇ ਧੋ ਲੈਂਦੇ ਸੀ।
1: ਸਮਾਂ ਬਦਲ ਗਿਆ ਹੁਣ
0: ਬਹੁਤ ਜ਼ਿਆਦਾ ਜੀ, ਜ਼ਿਆਦਾ 100% ਬਦਲ ਗਿਆ, ਸਾਡੇ ਦਾ ਮੁਸੀਬਤਾਂ ਦਾ ਟਾਈਮ ਟੱਪ ਗਿਆ ਤੇ ਹੁਣ ਇਹਨਾਂ ਨੂੰ ਸੁੱਖ ਮਿਲਿਆ। ਵੇਖੋ ਗਾਂ ਕਿੱਥੋਂ ਤੱਕ ਇਹ ਸੁੱਖ ਲੈਂਦੇ ਆ, ਅਸੀਂ ਦੋ ਚਾਰ ਸਾਲ ਬੈਠੇ ਆ ਬੁੜੇ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਇ ਅੱਖੀ ਵੇਖ ਲੈ।
3: ਸਾਡੇ ਵੇਲੇ ਦਾ ਜੀ ਬਹੁਤ ਚੰਗੀਆਂ ਨੌਕਰੀਆਂ ਬਹੁਤ ਮਿਲਦੀਆਂ ਸੀ, ਪਰ ਅਸੀਂ ਸਰਕਾਰਾਂ ਨੂੰ ਉਲਾਂਭਾ ਦਿੰਦੇ ਹਾਂ ਹੁਣ ਵਾਲੀਆਂ ਤੇ ਪਹਿਲੀਆਂ ਨੂੰ ਵੀ, ਕਿਉਂਕਿ ਪਹਿਲਾਂ ਸਾਡੇ ਵੇਲੇ ਨੌਕਰੀ ਮਿਲਦੀ ਸੀ, ਤਨਖਾਹਾਂ ਘੱਟ ਸੀ, ਅਸੀਂ ਖੇਤੀ ਨੂੰ ਪੈਂਦੇ, ਖੇਤੀ ਸਾਨੂੰ ਨਫ਼ਾ ਸੀ। ਹੁਣ ਖੇਤੀ ਸਾਡੀ ਹੋ ਗਈ ਘਾਟੇ 'ਚ ਤੇ ਨੌਕਰੀਆਂ ਸਾਡੇ ਮੁੰਡਿਆਂ ਨੂੰ ਮਿਲ ਨਹੀਂ ਰਹੀਆਂ, ਸਾਰੇ ਜਵਾਕ ਸਾਡੇ ਨੌਜਵਾਨੀ ਪੀੜ੍ਹੀ ਸਾਰੀ ਬਾਹਰ ਜਾ ਰਹੀ ਹੈ। ਅੱਗੇ ਸਾਡੇ ਅਸੀਂ ਨਾਂ ਨਹੀਂ ਲੈਂਦੇ ਸੀ ਕਿ ਅਸੀਂ ਬਾਹਰ ਕੱਢੀਏ, ਮਗਰ ਇੱਧਰ ਜਾਣੇ ਬੰਨੀ ਰਿਸ਼ਤੇਦਾਰੀਆਂ ਸੀ ਵੀ ਉਹਨਾਂ ਦੇ ਜਵਾਕ ਜਾਂਦੇ ਸੀ, ਅਸੀਂ ਅਜੇ ਨਾਂ ਨਾਂ ਅਸੀਂ ਨਹੀਂ ਜਾਣਾ ਉੱਧਰ। ਹੁਣ ਸਾਡਾ 100 ਜਵਾਕ ਮੇਰਾ ਖਿਆਲ ਮੁੰਡਾ ਕੁੜੀ ਜਾ ਵੜਿਆ ਬਾਹਰ, ਇਸ ਕਰਕੇ ਅਸੀਂ ਆਉਣੇ ਸਰਕਾਰਾਂ ਨੂੰ ਆਪਦਾ ਇਹਨਾਂ ਦਾ ਇੱਥੇ ਰੁਜ਼ਗਾਰ ਬਣਾਓ, ਇੱਥੇ ਇਹਨਾਂ ਨੂੰ ਨੌਕਰੀਆਂ ਦਿਓ, ਇੱਥੇ ਇਹਨਾਂ ਨੂੰ ਰੱਖੋ ਆਪਾਂ। ਮਤਲਬ ਹੁਣ ਪਰਿਵਾਰ ਦੇ ਵਿੱਚ ਇੱਕ ਬੱਚਾ ਹੀ ਹੈ ਤਕਰੀਬਨ, ਫਰਕ ਦੇ ਜਾਂ ਦੋ ਵੱਧ ਤੋਂ ਵੱਧ ਕੁੜੀ ਦੇ ਮੁੰਡਾ ਹੋ ਸਕਦੇ ਆ, ਉਹਨਾਂ ਨੂੰ ਪੜ੍ਹਾ ਲਿਖਾ ਕੇ ਬਾਹਰ ਭੇਜ ਦਿੰਦੇ ਆ, ਤੇ ਆਹ ਬੁੜੇ ਹੋ ਚੁੱਕੇ ਆ ਦੂਜਾ, ਤੇ ਉਹਨਾਂ ਨੂੰ ਨਾ ਤਾਂ ਹਮ ਨਾਲ ਮਗਰ ਕੋਈ, ਉਹ ਵਿਚਾਰੇ ਉੱਥੇ ਬੈਠੇ ਆਪਦੀਆਂ ਭੁੱਖੇ ਧਿਆਏ ਰਹਿ ਕੇ ਮਜ਼ਦੂਰੀ ਕਰ ਰਹੇ ਆ, ਕੋਈ ਚੱਜ ਨਾਲ ਕੰਮ ਤਾਂ ਮਿਲ ਨਹੀਂ ਰਹੇ। ਹੁਣ ਸਰਕਾਰਾਂ ਉਹ ਵੀ ਸਿਆਣੀਆਂ ਹੋ ਗਈਆਂ, ਸਾਡੇ ਜਵਾਕਾਂ ਨੂੰ ਪੂਰਾ ਕੰਮ ਨਹੀਂ ਦੇ ਰਹੇ, ਇਸ ਕਰਕੇ ਦੂਜਾ ਵੀ ਉੱਥੇ ਉਹਨਾਂ ਵਾਸਤੇ ਵੀ ਖਿਆਈ ਬਣੀ ਹੈ, ਤੇ ਜੇ ਅਸੀਂ ਆਪਦੇ ਹੀ ਦੇਸ਼ ਦੇ ਵਿੱਚ ਚੰਗਾ ਕੰਮ ਹੋਵੇ, ਚੰਗੀ ਨੌਕਰੀ ਮਿਲੇ, ਤੇ ਕਿਉਂ ਜਾਈਏ, ਸਾਡੇ ਜਵਾਕ ਕਿਉਂ ਬਾਹਰ ਜਾਣ।
2: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆਇ ਅੱਖੀ ਵੇਖ ਲੈ।
1: ਆਓ ਇੱਕ ਹੋਰ ਪਤਵੰਤੇ ਸੱਜਣ ਤੋਂ ਜਾਣਦੇ ਹੈ ਪਿੰਡ ਦੇ ਲੋਕਾਂ ਦੀ ਧਾਰਮਿਕ ਆਸਥਾ ਬਾਰੇ, ਵੀ ਕਿਹੜੀਆਂ ਕਿਹੜੀਆਂ ਧਾਰਮਿਕ ਸੰਸਥਾਵਾਂ ਇਸ ਪਿੰਡ ਦੇ ਵਿੱਚ ਹੈ ਤੇ ਕਿਵੇਂ ਲੋਕਾਂ ਦਾ ਧਾਰਮਿਕ ਆਸਥਾ ਦੇ ਪ੍ਰਤੀ ਨਜ਼ਰੀਆ?
4: ਮੇਰਾ ਨਾਮ ਬਲਵਿੰਦਰ ਸਿੰਘ, ਪਿੰਡ ਸੰਘੂ ਧੌਣ, ਜ਼ਿਲ੍ਹਾ ਮੁਕਤਸਰ। ਸਾਡੇ ਧਾਰਮਿਕ ਪੱਖ ਤੇ ਪਹਿਲਾਂ ਇੱਕ ਗੁਰਦੁਆਰਾ ਆਉਂਦਾ ਸੀ ਕਲਗੀਧਰ ਮੁਕਤਸਰ ਇੱਥੇ ਪਿੰਡ ਦੇ ਵਿਚਾਲੇ, ਫਿਰ ਦੂਸਰਾ ਗੁਰਦੁਆਰਾ ਬਾਹਰ GT ਰੋਡ ਤੇ, ਉਹ ਵੀ ਹੁਣ ਬਹੁਤ ਪ੍ਰਫੁੱਲਿਤ ਹੋਇਆ। ਧਰਮ ਪੱਖ ਤੋਂ ਸਾਰੇ ਗਾਂ ਬਹੁਤ ਗਾਂ ਵਧੂਆ ਤੇ ਸਾਰੇ ਏਕਤਾ ਦੀ ਲੜੀ ਚ ਪਰੋਏ ਆ, ਸਾਰੇ ਇੱਕ ਦੂਜੇ ਦੇ ਗੁਰਦੁਆਰਿਆਂ ਚ ਜਾਂਦੇ ਹਾਂ। ਧਰਮ ਪੱਖ ਤੋਂ ਅਸੀਂ ਬਹੁਤ ਸੰਤੁਸ਼ਟ ਹਾਂ। ਹਾਂ, ਕੋਆਪਰੇਟਿਵ ਸੋਸਾਇਟੀ ਹੈਗੀ ਸਾਡੇ ਦੋ ਪਿੰਡਾਂ ਦੀ, ਭੁੱਲਰ ਦੀ ਸੰਗੂ ਧੌਣ ਦੀ, ਤੇ ਇਹ ਬਹੁਤ ਚੰਗੀ ਚੱਲਦੀ ਹੈ। ਸਾਨੂੰ ਇੱਥੋਂ ਪੂਰੀਆਂ ਸੁੱਖ ਸਹੂਲਤਾਂ ਮਿਲਦੀ, ਖਾਦ ਵੀ ਮਿਲਦੀ ਆ, ਪੈਸੇ ਵੀ ਕੈਸ਼ ਵੀ ਮਿਲਦੇ ਆ, ਡੀਜ਼ਲ ਵਾਸਤੇ ਵੀ ਮਿਲਦੇ ਆ, ਇਹ ਠੀਕ ਹੈ।
1: ਤੇ ਸੋਸਾਇਟੀ ਦੇ ਵਿੱਚ ਮਸ਼ੀਨਰੀ ਬਹੁਤ ਸਾਰੇ ਜਿਹੜੀਆਂ ਸੋਸਾਇਟੀਆਂ ਪਿੰਡਾਂ ਦੀਆਂ ਉਹ ਮਸ਼ੀਨਰੀ ਪੱਖੋਂ ਜਿਹੜੀਆਂ ਉਹ ਹੌਲੀਆਂ, ਕਹਿ ਦਈਏ ਮਸ਼ੀਨਰੀ ਘੱਟ ਆ ਉੱਥੇ, ਕੀ ਆਪਣੀ ਸੋਸਾਇਟੀ ਦੇ ਵਿੱਚ ਮਸ਼ੀਨਰੀ ਪੂਰੀ ਹੈ ਜੀ?
4: ਸਾਡੀ ਮਸ਼ੀਨਰੀ ਸੋਸਾਇਟੀ ਚ ਮਸ਼ੀਨਰੀ ਤਾਂ ਚੰਗੀ ਆਈ ਸੀ, ਪਰ ਉਹ ਸਾਰੀ ਪਈ ਗਲੀ ਜਾਂਦੀ ਆ, ਕੋਈ ਹੈ ਨੀ ਉਹਦਾ ਕੋਈ ਸਾਂਭ ਸੰਭਾਲ, ਤੇ ਉਹ ਤਾਂ ਬੇਕਾਰ ਵੀ ਪਈ ਹੈ ਸਰ।
1: ਤੇ ਕਿਸਾਨਾਂ ਨੂੰ ਸਮੇਂ ਸਮੇਂ ਤੇ ਉਹ ਮੁਹੱਈਆ ਨਹੀਂ ਕਰਾਈ?

0: ਨਹੀਂ ਪਹਿਲਾਂ ਕਰਾਉਂਦੇ ਤੇ ਅੱਜ ਨਹੀਂ। ਸਰਕਾਰੀ ਹਸਪਤਾਲ ਹੁਣ ਬਣ ਗਿਆ ਸਾਡੇ, ਇਹਦੀ ਸੁੱਖ ਸਹੂਲਤ ਸਾਨੂੰ ਚੰਗੀ ਹੋਊਗੀ, ਸ਼ਹਿਰ ਨੀ ਜਾਣਾ ਪਿਆ ਕਰਨਾ, ਇੱਥੇ ਇਲਾਜ ਹੋ ਜਾ ਕਰੂਗਾ। ਜਿਮ ਸਾਡੇ ਹੁਣੇ ਬਣੀਆਂ ਜੀ, ਤੇ ਜਿਮ ਤੇ ਮੁੰਡੇ ਜਿਮਾਂ ਲਾਉਂਦੇ ਆ, ਬਾਹਰੋਂ ਵੀ ਆਉਂਦੇ ਆ, ਤੇ ਨਸ਼ਿਆਂ ਤੋਂ ਬਚੇ ਆ, ਠੀਕ ਠਾਕ ਆ। ਖੱਬੇ ਸੱਜੇ ਪਿੰਡਾਂ ਦੇ ਵੀ ਆ ਜਾਂਦੇ ਇੱਥੇ ਖੇਡਣ, ਇੱਥੇ ਫੁੱਟਬਾਲ ਦੇ ਹਾਕੀ ਦੇ ਮੈਚ ਹੁੰਦੇ ਆ।
1: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀ ਵੇਖ ਲੈ।
2: ਤਾਂ ਸਾਡੇ ਨਾਲ ਇਸ ਪਿੰਡ ਦੇ ਨੌਜਵਾਨ ਹੈ, ਉਸ ਨੌਜਵਾਨ ਪਾਸੋਂ ਵੀ ਜਾਣ ਲਈਏ ਵੀ ਖੇਡਾਂ ਦੇ ਵਿੱਚ ਜਿੱਥੇ ਪਿੰਡ ਦੀ ਦਿਲਚਸਪੀ ਹੈ ਉੱਥੇ ਖੇਡਾਂ ਦੇ ਰੁਝਾਨ ਦੇ ਨਾਲ ਨਾਲ ਕਈ ਪਿੰਡਾਂ ਦੇ ਵਿੱਚ ਨੌਜਵਾਨ ਆ ਜਿਹੜੇ ਉਹ ਨਸ਼ਿਆਂ ਦੀ ਦਲਦਲ ਦੇ ਵਿੱਚ ਵੀ ਫਸੇ ਹੋਏ ਆ। ਕੀ ਆਪਣੇ ਪਿੰਡ ਦੇ ਨੌਜਵਾਨਾਂ ਦੇ ਵਿੱਚ ਕੋਈ ਅਜਿਹੀ ਗੱਲ ਹੈ ਜਾਂ ਨਹੀਂ ਜੀ?
3: ਮੇਰਾ ਨਾਮ ਜਸਦੀਪ ਸਿੰਘ ਹੈ ਜੀ। ਜਿਵੇਂ ਟੂਰਨਾਮੈਂਟ ਦੀ ਗੱਲ ਕਰਦੇ ਆ ਆਪਾਂ, ਸਾਡੇ ਪਿੰਡ ਹਰ ਸਾਲ ਟੂਰਨਾਮੈਂਟ ਹੁੰਦੇ ਆ, ਵਾਲੀਬਾਲ ਦੇ ਵੀ ਤੇ ਫੁੱਟਬਾਲ ਦੇ ਵੀ, ਤੇ ਜਿਹੜਾ ਹੈਗਾ ਨਸ਼ੇ ਦਾ ਦੂਜੇ ਪਿੰਡਾਂ ਨਾਲੋਂ ਸਾਡੇ ਪਿੰਡ ਦਾ ਬਹੁਤ ਫਰਕ ਆ। ਜਿਵੇਂ ਕਿ ਫੁੱਟਬਾਲ ਨਾਲ ਜੁੜੇ ਆ ਮੁੰਡੇ, ਬਾਹਲੇ ਤਾਂ ਨਹੀਂ ਗੇ, ਕੋਈ 70-80 ਮੁੰਡੇ ਲਗਭਗ ਹੈਗੇ ਆ ਜਿਹੜੇ ਗਰਾਊਂਡ ਚ ਆਉਣ ਵਾਲੇ, 35-40 ਹਰ ਰੋਜ਼ ਹੈਗੇ ਆ, ਤੇ ਉਹਦੇ ਕਰਕੇ ਬਹੁਤ ਫਰਕ ਆ। ਆਮ ਪਿੰਡਾਂ ਨਾਲੋਂ ਨਸ਼ੇ ਦਾ ਬਹੁਤ ਫਰਕ ਆ, ਵੀ ਸਪੋਰਟਸ ਨਾਲ ਜੁੜੇ ਹੋਣ ਕਰਕੇ ਬਹੁਤ ਘੱਟ ਹੈਗਾ। ਤੇ ਕੁਛ ਵਾਲੀਬਾਲ ਇੱਧਰ ਹੁੰਦਾ ਇੱਕ ਸਾਈਡ ਤੇ ਟੂਰਨਾਮੈਂਟ, ਉਹ ਵੀ ਹਰ ਸਾਲ ਹੀ ਹੁੰਦਾ, ਉਹਦੇ ਨਾਲ ਵੀ ਮੁੰਡੇ ਚੰਗੇ ਜੁੜੇ ਹੋਏ ਆ, ਮੰਨ ਕੇ ਚਲੋ ਵੀ 40-50 ਮੁੰਡੇ ਉਹਦੇ ਨਾਲ ਵੀ ਜੁੜੇ ਹੋਏ ਆ। ਲਗਭਗ ਹੀ ਨੌਜਵਾਨ ਜੁੜੇ ਆ, ਬਾਕੀ ਖੇਤੀਬਾੜੀ ਨਾਲ ਜੁੜੇ ਆ। ਕੀ ਕਹਿੰਦਾ ਕੋਈ 1-2% ਹੋਣ, ਪਰ ਉਹ ਹੋਰ ਪਿੰਡਾਂ ਨੂੰ ਪੰਜਾਬ ਦੇ ਸਾਰੇ ਪਿੰਡਾਂ ਦੇ ਮੁਕਾਬਲੇ ਬਹੁਤ ਘੱਟ ਜਿਹੜਾ ਹੈਗਾ ਸਾਡੇ ਪਿੰਡ ਇਹ ਚੀਜ਼ ਦੇਖਣ ਨੂੰ ਮਿਲਦੀ ਹੈ, ਬਹੁਤ ਘੱਟ, ਕੋਈ 1-2% ਇਹ ਤੋਂ ਵੱਧ ਨਹੀਂ। ਖੇਡਣ ਵਾਲੇ ਮੁੰਡੇ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਮੰਨ ਲਓ ਵੀ ਮੁੰਡਿਆਂ ਨੂੰ ਪ੍ਰੇਰਿਤ ਵੀ ਕਰਦੇ ਆ, ਜੇ ਕੋਈ 19 ਕਿਸੇ ਦੀ ਦਿੱਕਤ ਵੀ ਆਉਂਦੀ ਹੈ ਵੀ ਲੱਗਦਾ ਯਾਰ ਵੀ ਇਸ ਪਾਸੇ ਨੂੰ ਜਾ ਰਿਹਾ ਜਾਂ ਗਲਤ ਪਾਸੇ ਨੂੰ, ਉਹ ਇੱਕ ਦੂਜੇ ਦੀ ਸੈਟਿੰਗ ਨਾਲ ਉਹਦਾ ਮਸਲਾ ਵੀ ਹੱਲ ਕੀਤਾ ਜਾਂਦਾ, ਜਾਂ ਕਹਿਣ ਤੋਂ ਭਾਵੇਂ ਉਹਨੂੰ ਸਮਝਾਇਆ ਕੀਤਾ ਵੀ ਜਾਂਦਾ, ਉਹਦੇ ਕਰਕੇ ਫਰਕ ਬਹੁਤ ਆ।
1: ਮੇਰੇ ਪਿੰਡ ਵਿੱਚ ਵਸਦਾ ਰੱਬ ਓਏ ਆ ਅੱਖੀ ਵੇਖ ਲੈ।
2: ਤੇ ਆਓ ਆਪਾਂ ਗੱਲਬਾਤ ਕਰਦੇ ਹਾਂ ਹੁਣ ਇੱਕ ਹੋਰ ਇਸ ਪਿੰਡ ਦੇ ਨੌਜਵਾਨ ਕਿਸਾਨ ਭਰਾ ਦੇ ਨਾਲ ਜੋ ਗੁੜ ਦਾ ਘੁਲਾੜਾ ਚਲਾਉਂਦੇ ਆ, ਆਓ ਉਹਨਾਂ ਪਾਸੋਂ ਵੀ ਜਾਣਦੇ ਆ ਵੀ ਉਹ ਆਪਣੇ ਕੰਮ ਤੇ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੁੰਦੇ ਆ।
4: ਹਾਂਜੀ, ਮੇਰਾ ਨਾਂ ਸਿਕੰਦਰ ਸਿੰਘ ਹੈ ਜੀ। ਆਪਣਾ ਖਾਲਸ ਦੇਸੀ ਗੁੜ ਘੁਲਾੜ ਦੇ ਨਾਂ ਤੇ ਆਪਣਾ ਘੁਲਾੜ ਲੱਗਿਆ ਹੋਇਆ ਜੀ, ਮੰਨ ਲਓ ਸੰਗੂ ਧੋਣ ਤੋਂ ਥਾਂਦੇ ਵਾਲਾ ਰੋਡ ਤੇ। ਤੇ ਬਹੁਤ ਵਧੀਆ ਕੰਮ ਹੈ, ਸਿਆਲਾਂ ਦੇ ਵਿੱਚ ਆਪਾਂ ਵਿਹਲੇ ਹੁੰਦੇ ਹਾਂ ਉਦੋਂ ਕੰਮ ਲੱਗੇ ਰਹਿੰਦੇ ਹਾਂ, ਤੇ ਬਾਕੀ ਨਾਲ ਕੋਈ 10 ਜਿਹੜੇ ਗਰੀਬ ਭਰਾ ਉਹਨਾਂ ਨੂੰ ਵੀ ਕੰਮ ਮਿਲਦਾ, ਚੰਗੇ ਪ੍ਰੋਫਿਟ ਵਾਲਾ ਕੰਮ ਹੈਗਾ। ਸਾਰੇ ਭਰਾਵਾਂ ਨੂੰ ਬੇਨਤੀ ਹੈ ਵੀ ਕੋਈ ਨਾ ਕੋਈ ਸਹਾਇਕ ਧੰਦੇ ਜਿਹੜੇ ਆਪਦੇ ਮੰਨ ਲਓ ਖੇਤੀਬਾੜੀ ਦੇ ਨਾਲ ਜ਼ਰੂਰ ਕਰੋ। ਤੇ ਮੇਰਾ ਕੰਮ ਨਾਲ ਪਸ਼ੂਆਂ ਦਾ ਵੀ ਹੈ, ਖੇਤੀਬਾੜੀ ਦਾ ਵੀ ਹੈਗਾ, ਤੇ ਮੈਂ ਘੁਲਾੜ ਵੀ ਚਲਾ ਰਿਹਾ, ਤੇ ਜਿਹੜਾ ਮੰਨ ਲਓ ਸਬਜ਼ੀ ਵੀ ਵਗੈਰਾ ਹੈਗੀ ਆ ਉਹ ਬਿਲਕੁਲ ਅਸੀਂ ਆਪਦੀ ਪਿਓਰ ਦੇਸੀ ਔਰਗੈਨਿਕ ਘਰ ਦੀ ਮੰਨ ਲਓ ਕਰਕੇ ਖਾਂਦੇ ਹੈਗੇ ਹਾਂ। ਤੇ ਤਕਰੀਬਨ ਸਾਰੇ ਭਰਾਵਾਂ ਨੂੰ ਇਹੀ ਬੇਨਤੀ ਆ, ਕੰਮ ਆਪਦਾ ਆਪਦਾ ਕਰੋ, ਜ਼ਰੂਰ ਕਰੋ, ਪਸ਼ੂ ਦਾ ਕਰ ਲਓ, ਡੇਅਰੀ ਦਾ ਕਰ ਲਓ, ਸਹਾਇਕ ਧੰਦੇ ਅਪਣਾਓ, ਵੱਧ ਤੋਂ ਵੱਧ ਜਿੰਨੇ ਵੀ ਮੰਨ ਲਓ ਆਪਾਂ ਸਰਕਾਰਾਂ ਦੇ ਪਿੱਛੇ ਨੌਕਰੀਆਂ ਪਿੱਛੇ ਨਾ ਭੱਜੀਏ, ਆਪਦੇ ਸਹਾਇਕ ਧੰਦੇ ਜਿਹੜੇ ਆ ਇਹਨਾਂ ਨੂੰ ਆਪਾਂ ਵੱਧ ਤੋਂ ਵੱਧ ਤਰਜੀਹ ਦੇਈਏ, ਇਸ ਪਾਸੇ ਨੌਜਵਾਨਾਂ ਨੂੰ ਆਉਣ ਦੀ ਜ਼ਰੂਰਤ।
2: ਬਿਲਕੁਲ ਜੀ, ਜਿੱਥੇ ਜ਼ਰੂਰਤ ਹੈ, ਜਿਹੜੇ ਕਿਸਾਨ ਭਰਾ ਨੌਜਵਾਨ ਜਿਹੜੇ ਸਹਾਇਕ ਕਿੱਤੇ ਨੂੰ ਸ਼ੁਰੂ ਕਰ ਲੈਂਦੇ ਆ, ਪਰ ਅਸੀਂ ਕਹਿ ਲਈਏ ਵੀ ਉਹ ਜਲਦੀ ਪਿੰਡ ਛੱਡ ਜਾਂਦੇ ਆ, ਜਲਦੀ ਕਈ ਵਾਰੀ ਉਸ ਕੰਮ ਨੂੰ ਬੰਦ ਕਰ ਜਾਂਦੇ ਆ, ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਕਿਉਂਕਿ ਤੁਸੀਂ ਕਾਫੀ ਲੰਮੇ ਸਮੇਂ ਤੋਂ ਇਸ ਕੰਮ ਦੇ ਵਿੱਚ ਹੈ, ਕਈ ਵਾਰੀ ਬੰਦਾ ਸ਼ੁਰੂ ਕਰਦਾ ਕਰਦਾ ਕੰਮ ਹੀ ਸਮੱਸਿਆਵਾਂ ਬਹੁਤ ਆਉਂਦੀਆਂ ਬਾਈ, ਤੇ ਉਹਨਾਂ ਸਮੱਸਿਆਵਾਂ ਤੋਂ ਡਰ ਛੇਤੀ ਛੱਡ ਜਾਂਦਾ, ਪਰ ਜਦੋਂ ਪੈਰਾਂ ਸਿਰ ਹੋਣਾ ਹੁੰਦਾ ਉਦੋਂ ਪਹਿਲਾਂ ਜਦੋਂ ਛੱਡ ਜਾਂਦੇ ਆ ਤਾਂ ਕੁਛ ਨੀ ਪਿੜ ਪੱਲੇ ਪੈਂਦਾ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਬਾਈ ਜੀ?
4: ਇਹਦੇ ਚ ਗੱਲ ਐਂ ਹੈਗੀ ਜੀ, ਜੇ ਆਪਾਂ ਮੰਨ ਲਓ ਕੋਈ ਬੰਦਾ ਨੌਕਰੀ ਵਾਲੇ ਪਾਸੇ ਜਾਂਦਾ, ਕੋਈ ਡਿਪਲੋਮਾ ਕਰਦਾ, ਕੋਰਸ ਕਰਦਾ, ਤਾਂ ਉਹ ਘੱਟੋ ਘੱਟ 2-4 ਸਾਲ ਉਹਨੂੰ ਲੱਗਦੇ ਹੀ ਹੈਗੇ ਆ। ਜਿਹੜਾ ਕੋਈ ਵੀ ਸਹਾਇਕ ਧੰਦਾ ਉਵੇਂ ਜਿਵੇਂ ਹੀ ਇਹ ਆ, ਮੰਨ ਲਓ ਕੋਈ ਦੁਕਾਨਦਾਰੀ ਕਰ ਲਓ ਤੁਸੀਂ, ਕੋਈ ਆਪਦਾ ਸਹਾਇਕ ਧੰਦਾ ਕਰ ਲਓ ਜਿਹਦੇ ਵਿੱਚ ਵੀ ਤੁਸੀਂ ਲੋਕਾਂ ਨੂੰ ਆਪਦੇ ਨਾਲ ਜੋੜਨਾ, ਤਾਂ ਉਹ ਲੋਕਾਂ ਨੂੰ ਜੋੜਨ ਤੇ ਘੱਟੋ ਘੱਟ ਤੁਹਾਨੂੰ 2-3 ਸਾਲ ਦਾ ਸਮਾਂ ਲੱਗਦਾ ਹੀ ਲੱਗਦਾ। ਜਾਂ ਤਾਂ ਤੁਸੀਂ ਕੋਈ ਮੰਨ ਲਓ ਖੇਤੀਬਾੜੀ ਦਾ ਹੋਰ ਕੰਮ ਕਰ ਲਓ, ਤੁਸੀਂ ਡੇਅਰੀ ਦਾ ਕਰ ਲਓ, ਗਾਈਆਂ ਰੱਖ ਲਓ, ਮੱਝਾਂ ਰੱਖ ਲਓ, 3 ਸਾਲ ਦੇ ਵਿੱਚ ਜਾ ਕੇ ਤੁਹਾਨੂੰ ਪ੍ਰੋਫਿਟ ਵਾਲੇ ਪਾਸੇ ਮੰਨ ਲਓ ਤੁਸੀਂ ਆਓਗੇ। ਪਰ ਕੰਮ ਜਿਹੜਾ ਸਹਾਇਕ ਧੰਦਾ ਮਾੜਾ ਕੋਈ ਨੀ, ਪ੍ਰੋਫਿਟ ਤੁਹਾਨੂੰ ਜੇ ਨਹੀਂ ਹੁੰਦਾ ਤਾਂ ਉਹਦੇ ਵਿੱਚ ਤੁਹਾਨੂੰ ਪਹਿਲੇ ਜਿਹੜੇ 2 ਸਾਲ ਹੋਣਗੇ ਤੁਹਾਨੂੰ ਘਾਟਾ ਵੀ ਨੀ ਪੈਂਦਾ।
2: ਤਾਂ ਬਾਈ ਜੀ ਆਪਣੇ ਪਿੰਡ ਬਾਰੇ ਕੀ ਕਹਿਣਾ ਚਾਹੋਗੇ, ਕਿਉਂਕਿ ਤੁਸੀਂ ਇਸ ਪਿੰਡ ਦੇ ਵਸਨੀਕ ਹੋ, ਪਿੰਡ ਦਾ ਇਸ ਕੰਮ ਨੂੰ ਲੈ ਕੇ, ਕਿਉਂਕਿ ਨੌਜਵਾਨ ਜਦੋਂ ਵੀ ਕੋਈ ਕੰਮ ਕਰਦਾ ਤਾਂ ਪਹਿਲਾਂ ਪਿੰਡ ਤੋਂ ਸਹਿਯੋਗ ਮਿਲਦਾ ਉਹਨੂੰ, ਤਾਂ ਤੁਹਾਡਾ ਪਿੰਡ ਪੱਖੋਂ ਕੀ ਸਹਿਯੋਗ ਹੈ ਜੀ, ਕਿਵੇਂ ਦਾ ਪਿੰਡ ਪ੍ਰਤੀ ਕੀ ਕਹਿਣਾ ਚਾਹੋਗੇ?
4: ਨਹੀਂ, ਪਿੰਡ ਦਾ ਬਹੁਤ ਵਧੀਆ ਸਹਿਯੋਗ ਹੈ ਜੀ। ਪਿੰਡ ਦੇ ਮੰਨ ਲਓ ਸਾਰੇ ਬੰਦੇ ਸਾਡੇ ਕੋਲੇ ਤਕਰੀਬਨ ਗੋੜ ਸ਼ੱਕਰ ਵੀ ਮੰਨ ਲਓ ਆਪਣੇ ਕੋਲੋਂ ਖਰੀਦਦੇ ਹੈਗੇ ਆ, ਬਾਕੀ ਜਿੰਨੇ ਬਾਹਰ ਦੇ ਮੰਨ ਲਓ ਉਹਨਾਂ ਦੇ ਰਿਸ਼ਤੇਦਾਰ ਹੈਗੇ ਆ, ਆਪ ਹੈਗੇ ਆ, ਉਹ ਗਾਂਹ ਲਿਆ ਜੀ ਬੰਦੇ ਉਹਨਾਂ ਕੋਲੋਂ ਹੈਗੇ ਆ, ਤਕਰੀਬਨ ਸਾਰੇ ਬੰਦੇ ਆਪਣੇ ਕੋਲੇ, ਸਾਰਾ ਪਿੰਡ ਹੀ ਆ ਕੇ ਸਾਡੇ ਕੋਲੇ ਸੁਬਹਾ ਤੋਂ ਲੈ ਕੇ ਸ਼ਾਮ ਤੱਕ

0: ਮੰਨ ਲਓ ਪਿੰਡ ਦੇ ਬੰਦੇ ਬੈਠੇ ਰਹਿੰਦੇ ਆ ਇੱਥੇ ਘੁਲਾੜ ਤੇ ਗਰਮ ਗੁੜ ਖਾਂਦੇ ਆ, ਜਾਂ ਇੱਥੇ ਮੰਨ ਲਓ ਤੇ ਰੌਣਕ ਲੱਗੀ ਰਹਿੰਦੀ ਸਾਰਾ ਦਿਨ ਸਾਡੇ ਕੋਲੇ। ਬਹੁਤ ਵਧੀਆ ਸਹਿਯੋਗ ਆ ਪਿੰਡ ਦਾ, ਹਰ ਬੰਦੇ ਨਾਲ ਆਪਣੀ ਬਣੀ ਹੋਈ ਆ ਪਿੰਡ 'ਚ। ਆਪਦੇ ਪਿੰਡ ਨਾਲ ਤਾਂ ਮੰਨ ਕੇ ਚੱਲੋ ਹਰੇਕ ਬੰਦੇ ਨੂੰ ਲਗਾ ਤੇ ਪਿਆਰ ਹੁੰਦਾ ਹੀ ਹੈ, ਤੇ ਉਸੇ ਚੱਕਰ 'ਚ ਆਪਾਂ ਹਰੇਕ ਬੰਦੇ ਨੂੰ ਕਹਿੰਦੇ ਹਾਂ ਵੀ ਵੱਧ ਤੋਂ ਵੱਧ ਆਪਾਂ ਇਸ ਪਾਸੇ ਆਈਏ, ਸਹਾਇਕ ਧੰਦਿਆਂ ਵਾਲੇ ਪਾਸੇ, ਤੇ ਆਪਣੇ ਪਿੰਡ ਦਾ ਨਾਂ ਰੋਸ਼ਨ ਹੋਵੇ ਤੇ ਲੋਕਾਂ ਨੂੰ ਪਤਾ ਲੱਗੇ ਵੀ ਸੰਘੂ ਧੌਣ ਦੇ ਪਿੰਡ ਦੇ ਵਿੱਚ ਵੀ ਜਾਂ ਡੇਅਰੀਆਂ ਹੈਗੀਆਂ ਜਾਂ ਘੁਲਾੜੇ ਹੈਗੇ ਆ ਜਾਂ ਕੋਈ ਵੀ ਵੱਡੇ ਵੱਡੇ ਕੰਮ ਮੰਨ ਲਓ ਮੁੰਡਿਆਂ ਨੇ ਕੀਤੇ ਹੋਏ, ਚੰਗੇ ਪਾਸੇ ਨੌਜਵਾਨ ਲੱਗੇ ਹੋਏ।
1: ਜੀ, ਬਹੁਤ ਸੋਹਣੀਆਂ ਗੱਲਾਂ ਬਾਤਾਂ ਸਾਡੇ ਨਾਲ ਕੀਤੀਆਂ ਪਿੰਡ ਦੀ ਪੰਚਾਇਤ, ਪਿੰਡ ਦੇ ਪਤਵੰਤੇ ਸੱਜਣਾ ਤੇ ਪਿੰਡ ਦੇ ਬਹੁਤ ਸਾਰੇ ਹੋਰ ਸੂਝਵਾਨ ਲੋਕਾਂ ਨੇ। ਤਾਂ ਸਰੋਤਿਓ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਸੰਘੂ ਧੌਣ ਤੋਂ ਪ੍ਰੋਗਰਾਮ ਮੇਰਾ ਪਿੰਡ ਦੀ ਦੂਜੀ ਕਿਸ਼ਤ ਮੈਨੂੰ ਕੁਲਵਿੰਦਰ ਔਲਖ ਨੂੰ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

ਪ੍ਰੋਗਰਾਮ ਸੁਰੀਲੀ ਦੁਪਹਿਰ ਦੇ ਤਹਿਤ ਸਿਲਸਿਲਾ ਮੇਰਾ ਪਿੰਡ, ਜਿਸ ਦੇ ਵਿੱਚ ਤੁਸੀਂ ਸੈਰ ਕੀਤੀ ਪਿੰਡ ਸੰਘੂ ਧੌਣ ਦੀ, ਜੋ ਕਿ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ ਸਥਿਤ ਹੈ। ਇਹ ਅੱਜ ਦੇ ਇਸ ਪ੍ਰੋਗਰਾਮ ਦਾ ਭਾਗ ਦੂਸਰਾ ਸੀ ਅਤੇ ਪ੍ਰੋਗਰਾਮ ਦੀ ਮੇਜ਼ਬਾਨੀ ਕਰ ਰਹੇ ਸਨ ਕੁਲਵਿੰਦਰ ਸਿੰਘ ਔਲਖ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੱਲ ਮਿਤੀ 13 ਜੁਲਾਈ 2026 ਦਿਨ ਸੋਮਵਾਰ, ਪ੍ਰੋਗਰਾਮ ਸਜਰੀ ਸਵੇਰ ਵਿਚ ਤੁਹਾਡਾ ਸਵਾਗਤ ਹੋਵੇਗਾ ਇਕ ਨਵੇਂ ਅੰਦਾਜ਼ ਅਤੇ ਨਵੀਂ ਸੋਚ ਨਾਲ। ਨਵੇਂ ਸਿਲਸਿਲੇ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਲੈ ਕੇ ਆ ਰਹੇ ਹਨ ਅੱਜ ਦੇ ਸਮੇਂ ਦਾ ਬਹੁਤ ਹੀ ਚਰਚਿਤ ਵਿਸ਼ਾ AI ਅਰਥਾਤ ਕ੍ਰਿਤਿਮ ਬੁੱਧੀ। ਇਸ ਦੇ ਨਾਲ ਹੀ ਤੁਸੀਂ ਸੁਣੋਗੇ ਥੋਟ ਆਫ ਦ ਡੇ, 13 ਜੁਲਾਈ ਦੇ ਨਾਲ ਸੰਬੰਧਿਤ ਇਤਿਹਾਸਿਕ ਘਟਨਾਵਾਂ ਅਤੇ ਦਿਨ ਦੀਆਂ ਮੁੱਖ ਖਬਰਾਂ ਪਵਨ ਦੀ ਆਵਾਜ਼ ਵਿਚ। ਇਸ ਲਈ ਸੁਣਨਾ ਨਾ ਭੁਲਿਓ ਕੱਲ 13 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ, ਇਕ ਨਵਾਂ ਅੰਦਾਜ਼ ਇਕ ਨਵੀਂ ਸੋਚ। ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।

ਹੁਣੇ ਤੁਸੀਂ ਆਨੰਦ ਮਾਣ ਰਹੇ ਸੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋਏ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣਾਂ ਦੇ ਨਾਲ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਜੀ 2:59 ਤੇ 3 ਸਕਿੰਟ ਦਾ। ਠੀਕ 3 ਵਜੇ ਪ੍ਰੋਗਰਾਮ ਜੋ ਕਿ ਰਿਲੇਅ ਕੀਤੇ ਜਾਣਗੇ ਵਿਵਿਧ ਭਾਰਤੀ ਤੋਂ, ਜਿਸ ਦੇ ਵਿੱਚ ਪ੍ਰੋਗਰਾਮ ਰਹੇਗਾ 3 ਵਜੇ ਵਿਵਿਧਾ। 3:30 ਵਜੇ ਤੁਸੀਂ ਸੁਣ ਸਕੋਗੇ ਪ੍ਰੋਗਰਾਮ ਮਨ ਚਾਹੇ ਗੀਤ ਤੇ 4 ਵਜੇ ਆਨੰਦ ਮਾਣੋਗੇ ਪ੍ਰੋਗਰਾਮ ਉਜਾਲੇ ਉਨਕੀ ਯਾਦੋਂ ਕੀ। ਸ਼ਾਮ ਨੂੰ 5 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਧੰਨਵਾਦ।

0: ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 5:21 ਹੋਏ ਨੇ। ਹੁਣ ਤੁਸੀਂ ਸੁਣੋਗੇ ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ, ਜਿਸ ਦੇ ਤਹਿਤ ਵਿਸ਼ਾ ਹੈ ਜੀ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ। ਅੱਜ ਤੁਸੀਂ ਇਸ ਦਾ ਦੂਸਰਾ ਭਾਗ ਸੁਣੋਗੇ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਨੇ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਹੈ ਜੀ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਦਾ।
1: ਅਦਬੀ ਸੂਝਵਾਨ ਬੁੱਧੀਜੀਵੀ ਸਤਿਕਾਰਿਤ ਸਰੋਤਿਓ, ਬਾਤਾਂ ਪੁਰਾਣੇ ਪੰਜਾਬ ਦੀਆਂ। ਜੀ ਹਾਂ ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਆਕਾਸ਼ਵਾਣੀ FM ਬਠਿੰਡਾ ਤੋਂ ਅੱਜ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰ ਰਿਹਾ ਏ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ।

ਡਾਕਟਰ ਸਾਹਿਬ ਜੀ ਦੇ ਸ਼ਬਦਾਂ ਵਿੱਚ ਕਿਤੇ ਗੁਰੂਆਂ ਦੀ ਬਾਣੀ ਵਾਲੀ ਠੰਡਕ ਸੀ, ਕਿਤੇ ਵਾਰਿਸ ਸ਼ਾਹ ਦੀ ਤੜਪ ਸੀ, ਕਿਤੇ ਸ਼ਿਵ ਕੁਮਾਰ ਦੀ ਉਦਾਸੀ ਸੀ, ਤੇ ਕਿਤੇ ਪਿੰਡ ਦੇ ਬਜ਼ੁਰਗਾਂ ਵਾਲੀ ਸਾਦਗੀ। ਉਹਨਾਂ ਨੂੰ ਸੁਣਦਿਆਂ ਮਹਿਸੂਸ ਹੁੰਦਾ ਸੀ ਕਿ ਸਾਹਿਤ ਸਿਰਫ ਲਿਖਣ ਦੀ ਚੀਜ਼ ਨਹੀਂ, ਜਿਉਣ ਦੀ ਰੀਤ ਹੈ, ਇੱਕ ਪਰਿਵਾਰਿਕ ਸਭਿਅਤਾ ਵੀ ਹੈ। ਦੋਸਤੋ, ਇਹਨਾਂ ਤਜਰਬਿਆਂ ਦੇ ਦਰਿਆਵਾਂ ਵਿੱਚ ਤਾਰੀਆਂ ਲਾਉਣ ਦਾ ਸਵਾਦ ਹੀ ਵੱਖਰਾ ਹੁੰਦਾ ਹੈ। ਜਦੋਂ ਹਰ ਗੱਲ

ਬਣ ਕੇ ਰੂਹ ਵਿੱਚ ਡਿੱਗਦੀ ਜਾਂਦੀ ਹੈ। ਹਰ ਹਾਸਾ ਇੱਕ ਸਿੱਖਿਆ ਬਣ ਜਾਂਦਾ ਹੈ, ਹਰ ਚੁੱਪ ਇੱਕ ਡੂੰਘਾ ਅਰਥ ਛੱਡ ਜਾਂਦੀ ਹੈ। ਕਿਵੇਂ ਧੰਨਵਾਦ ਲਿਖਾਂ ਮੈਂ ਰੱਬ ਜੀ ਤੁਹਾਡਾ, ਕਿਵੇਂ ਬਿਆਨ ਕਰਾਂ ਇੱਕ ਦਿਨ 'ਚ ਸਿੱਖਿਆ ਇੰਨਾ ਕੁਝ, ਕਿਵੇਂ ਮੁੱਲ ਮੋੜਾਂ ਮੈਂ ਉਹਨਾਂ ਪਲਾਂ ਦਾ ਜਿਹੜੇ ਅੱਜ ਵੀ ਮੇਰੀ ਰੂਹ

ਸੱਚਮੁੱਚ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦਰਿਆ ਨੇ, ਜਿਨ੍ਹਾਂ ਨੂੰ ਮਿਲ ਕੇ ਮੈਂ ਬੂੰਦ ਨੇ ਪਹਿਲੀ ਵਾਰ ਆਪਣੇ ਅੰਦਰ ਦੇ ਪਾਣੀ ਦੀ ਆਵਾਜ਼ ਸੁਣੀ।

ਦੋਸਤੋ, ਦੁਨੀਆ ਭਰ ਚ ਭਾਵੇਂ ਉਹਨਾਂ ਦੇ ਹਜ਼ਾਰਾਂ ਵਿਦਿਆਰਥੀ ਚੇਤਨਾ ਦੇ ਮਾਰਗ ਤੇ ਚੱਲਦੇ ਆਪ ਜੀ ਨੂੰ ਮਿਲ ਜਾਣਗੇ, ਪਰ ਉਹਨਾਂ ਦੇ ਵਿਦਿਆਰਥੀ ਉਹਨਾਂ ਨੂੰ ਇੱਕ ਪ੍ਰੋਫੈਸਰ ਤੋਂ ਵੱਧ ਇੱਕ ਰਾਹ ਦਸੇਰੇ ਵਜੋਂ ਜ਼ਿਆਦਾ ਯਾਦ ਕਰਦੇ ਨੇ। ਦੋਸਤੋ, ਮੈਂ ਮਹਿਸੂਸ ਕੀਤਾ ਕਿ ਪ੍ਰੋਫੈਸਰ ਸਾਹਿਬ ਕੋਲ ਬੈਠੇ ਮਨੁੱਖ ਨੂੰ ਅੰਕਾਂ ਜਾਂ ਡਿਗਰੀਆਂ ਨਾਲ ਨਹੀਂ ਤੋਲਦੇ, ਉਹ ਮਨੁੱਖ ਦੇ ਅੰਦਰਲੇ ਪ੍ਰਕਾਸ਼ ਨੂੰ ਵੇਖਦੇ ਨੇ। ਵਿਰਾਗ ਵਿੱਚ ਨਿਕਲੇ ਹੰਝੂ ਅੱਖਾਂ, ਮਨ ਤੇ ਰੂਹ ਨੂੰ ਪਵਿੱਤਰ ਕਰ ਗਏ ਦੋਸਤੋ, ਕਿਉਂਕਿ ਕੁਝ ਮੁਲਾਕਾਤਾਂ ਮਨੁੱਖ ਨੂੰ ਬਦਲ ਦਿੰਦੀਆਂ ਨੇ। ਉਹ ਉਸਦੇ ਅੰਦਰ ਸੁੱਤੀ ਹੋਈ ਚੇਤਨਾ ਨੂੰ ਜਗਾ ਦਿੰਦੀਆਂ ਨੇ। ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੇ ਨਾਲ ਹੋਈ ਮੇਰੀ ਮੁਲਾਕਾਤ ਮੇਰੇ ਲਈ ਉਹੀ ਜਾਗ ਹੈ। ਧੰਨ ਭਾਗ ਮੇਰੇ ਬੂੰਦ ਦੇ ਕਿ ਸਮੁੰਦਰ ਨੇ ਮਿਲਣ ਲਈ ਵਕਤ ਦਿੱਤਾ ਮੇਰੇ ਲਈ। ਦੋਸਤੋ,

ਕੱਢਿਆ ਸੀ ਤੇ ਦੀਪਕ ਨੇ ਮਾਂ ਮੋਈ ਤੋਂ ਸਭੇ ਸਾਕ ਕੁੜਾਵੇਂ ਸਮਝ ਲਏ। ਫੌਜੀ ਅਫਸਰ ਬਾਪੂ ਬੜਾ ਹਮਕੋ ਤੁਮਕੋ ਸੀ, ਜਿਸ ਨੂੰ ਮਲੇਰ ਕੋਟਲੇ ਦਾ ਸਾਰਾ ਪਟੜੀ ਬੰਨਾ ਮੌਜੀ ਵਿਅਕਤੀ ਦੇ ਰੂਪ ਵਿੱਚ ਜਾਣਦਾ ਸੀ। ਸੁਭਾਵਕ ਹੀ ਰੰਡਾ ਮੇਜਰ ਚੋਖਾ ਠਰਕੀ ਵੀ ਸੀ। ਮਲੇਰ ਕੋਟਲੇ ਦੀ ਛਬੀਲੀ ਅਤਰੀ ਠੇਕੇਦਾਰਨੀ ਨੇ ਛੁੱਟੀ ਆਉਂਦੇ ਜਾਂਦੇ ਮੇਜਰ ਨੂੰ ਫਾ ਲਿਆ। ਇੱਕ ਵਾਰ ਨਸ਼ੇ ਦੀ ਲੋਰ ਵਿੱਚ ਮੇਜਰ ਕਾਲਜ ਪੜ੍ਹਦੇ ਆਪਣੇ ਛੋਟੇ ਪੁੱਤ ਨੂੰ ਕਹਿੰਦਾ, ਓਏ ਦੀਪੇ, ਅਤਰੀ ਕੋ ਮਾਂ ਕਹੋ, ਕੱਕਾ ਭੂਰਾ ਰੂਹੀੜੇ ਦੀ ਠਿਕਰੀ ਵਰਗਾ ਸੰਧੂਰ ਮੁੱਖਾ ਦੀਪਕ ਪਿਓ ਮੂਰੇ ਏਕੇ ਸੰਤਾਲੀ ਵਾਂਗ ਤਣ ਗਿਆ। ਬਈ ਮੈਂ ਇਸ ਬਹੇਲ ਨੂੰ ਮਾਂ ਕਿਉਂ ਕਹਾਂ? ਤੇ ਫਿਰ ਉਸ ਪਿੰਸ਼ਨੀਏ ਪਿਓ ਅੱਗੇ ਸਦਾ ਲਈ ਅੜਿਆ ਰਿਹਾ।

ਉਸ ਆਪਣੀ ਜ਼ਿੱਦ ਪੁਗਾਈ ਪਰ ਕਦੇ ਹੱਥ ਨਹੀਂ ਅੱਡਿਆ। ਇੱਕ ਨਿਰੰਤਰ ਵਿਕਸਿਤ ਹੋਈ ਦ੍ਰਿੜਤਾ ਦਾ ਨਾਂ ਏ ਦੀਪਕ ਮਨਮੋਹਨ ਸਿੰਘ। ਅਣਵਿਆਹੇ ਪੁੱਤ ਦੀ ਅੜੀ ਅੱਗੇ ਅੰਤਕਾਰ, ਸੈਨਾਪਤੀ ਪਿਓ ਨੇ ਹਥਿਆਰੇ ਸੁੱਟ ਦਿੱਤੇ ਅਤੇ ਫੌਜੀ ਨੌਕਰੀ ਦੀ ਵਿਰਾਸਤ ਦੇ ਸਾਰੇ ਹਥਿਆਰਾਂ ਦਾ ਉਸ ਨੂੰ ਮਾਲਕ ਬਣਾ ਦਿੱਤਾ। ਉਮਰ ਤਾਂ ਹਾਲੇ ਵੀ ਉਸਦਾ ਕੁਝ ਨਹੀਂ ਵਿਗਾੜ ਸਕੀ, ਪਰ ਉਹ ਤਾਂ ਜਮਾਂਦਰੂ ਹੀ ਨਿਛੋ ਸੀ ਯੂਸਫ ਸਾਨੀ। ਤ੍ਰੇਲ ਧੋਤੇ ਸੱਜਰੇ ਫੁੱਲ ਵਰਗਾ, ਸੰਧੂਰੀ ਮਾਲਟੇ ਵਰਗਾ, ਪੱਕੀ ਰਿਬੜੀ ਵਰਗਾ, ਭਾਦੋਂ ਦੀ ਖੁੰਭ ਵਰਗਾ, ਡੋਡਿਓਂ ਫੁੱਲ ਬਣੀ ਹਰੇਕ ਮਟਿਆਰ, ਅੱਖ ਨੂੰ ਉਹ ਰੜੇ ਗੁੜ ਦੀ ਪੇਸੀ ਵਰਗਾ ਲੱਗਦਾ। ਡੋਡਿਓਂ ਫੁੱਲ ਬਣੀ ਹਰੇਕ ਮਟਿਆਰ ਦੀ ਅੱਖ ਨੂੰ ਉਹ ਰੜੇ ਗੁੜ ਦੀ ਪੇਸੀ ਵਰਗਾ ਲੱਗਦਾ। ਮਲੇਰ ਕੋਟਣਾ ਉਸਨੂੰ ਵੇਂਦੀਆਂ ਹੀ ਰਹਿ ਜਾਂਦੀਆਂ, ਅਣਦਾੜੀਆ ਸੁੱਕਾ ਨਾ ਜਾਵੇ, ਲੜ ਜਾ ਭਰਿੰਡ ਬਣ ਕੇ। ਉਸ ਨੂੰ ਵੇਖ ਕੇ ਹੀ ਕਿਸੇ ਮਲਵੈਣ ਨੇ ਕਿਹਾ ਹੋਣਾ, ਯਾਰਾ ਤੇਰਾ ਘੁੱਟ ਭਰ ਲਾਂ, ਮੈਨੂੰ ਵੇਖਿਆ ਸਬਰ ਨਾ ਆਵੇ। ਉਹ ਲੱਖ ਆਸ਼ਿਕ ਬਣਿਆ ਫਿਰੇ, ਪਰ ਅਸੀਂ ਤਾਂ ਉਸ ਨੂੰ ਮਾਸ਼ੂਕਾਂ ਦਾ ਮਾਸ਼ੂਕ ਹੀ ਸਮਝਦੇ ਹਾਂ। ਚੰਡੀਗੜ੍ਹ ਦਾ ਪੱਕਾ ਪ੍ਰਵਾਸੀ ਉਹ ਧਰਮਿੰਦਰ ਲੱਗਦਾ ਹੈ। ਪੀੜੀਆਂ ਵਾਲੀ ਗਲੋਟਾ ਗੇਂਦ ਵਰਗਾ ਮੜਿਆ ਪੀੜਾ, ਮੁੱਢੋ ਸੁੱਢੋ ਹੀ ਉਸ ਕੋਲ ਸ਼ਕਲ ਨਾਲ ਅਕਲ ਵੀ ਬੇਅੰਤ ਸੀ। ਉਹ ਹੁਸ਼ਿਆਰ, ਸ਼ਰਾਰਤੀ, ਕਤਿੱਤੀ, ਧਮਚੜੀ ਤੇ ਅਸ਼ਟੱਲੀ ਸਭ ਕੁਝ ਹੀ ਜਮਾਂਦਰੂ ਸੀ। ਉਹ ਹਰ ਪੜਾ ਤੇ ਮੋਹਰੀ ਰਿਹਾ ਨਿਰਾ ਕੁਮੇਦਾਨ। ਉਹ ਮਲੇਰਕੋਟਲੇ ਕਾਲਜ ਵਿੱਚ ਪਹਿਲੇ ਸਾਲ ਹੀ ਵਿਦਿਆਰਥੀਆਂ ਦਾ ਪ੍ਰਧਾਨ ਬਣ ਗਿਆ।

ਉਹ ਗੱਲ ਕਰਦਿਆਂ ਹੀ ਸਰੋਤੇ ਦੇ ਮਨ ਵਿੱਚ ਸ਼ਹਿਦ ਦੀ ਤਿੱਪ ਵਾਂਗ ਡਿੱਗ ਪੈਂਦਾ। ਉਹ ਹਰ ਤਰ੍ਹਾਂ ਦੀ ਮੰਡੀਰ ਨੂੰ ਜੋੜਨ ਦੇ ਸਾਰੇ ਗੁਰ ਮੰਤਰ ਜਾਣਦਾ ਸੀ। ਪਟਿਆਲੇ ਮਹਿੰਦਰਾ ਕਾਲਜ ਵਿੱਚ ਕਿਸੇ ਮੰਗ ਪਿੱਛੇ ਡਾਕਟਰ ਬਖਸ਼ੀ ਵਿਰੁੱਧ ਹੋਈ ਹੜਤਾਲ ਸਾਰੇ ਪੈਪਸੂ ਖੇਤਰ ਵਿੱਚ ਜ਼ੋਰ ਫੜ ਗਈ। ਦੀਪਕ ਤਕੜਾ ਮੈਂ ਨਾ ਮਾਨੂ ਸੀ। ਉਸ ਨੂੰ ਕਾਲਜੋਂ ਕੱਢ ਕੇ ਹਰੇਕ ਕਾਲਜ ਵਿੱਚ ਉਸਦੇ ਦਾਖਲੇ ਤੇ ਪਾਬੰਦੀ ਲਗਾ ਦਿੱਤੀ ਗਈ। ਹਰੇਕ ਕਾਲਜ ਲਈ ਉਹ ਕਾਲੇ ਭੂੰਡ ਦੀ ਭੀ ਭੀ ਬਣ ਗਿਆ। ਕਿਤੇ ਹੋਰ ਨੌ ਅੜਦਾ ਨਾ ਵੇਖ ਕੇ ਉਹ ਸੁਧਾਰ ਵਿਖੇ ਨਿਹੰਗ ਸ਼ਮਸ਼ੇਰ ਸਿੰਘ ਦੇ ਕਾਲਜ ਨੂੰ ਠਕੋਰਨ ਚਲਾ ਗਿਆ। ਇਸ ਵਿਦਿਆ ਸਰ ਨਿਹੰਗ ਜੀ ਨੇ ਜੋ ਆਵੇ ਸੋ ਰਾਜੀ ਜਾਵੇ ਦੀ ਗੁੜਤੀ ਸਭ ਨੂੰ ਦਿੱਤੀ ਹੋਈ ਸੀ। ਭਾਦੋਂ ਦਾ ਮਕਿਆਟਵਾਂ ਮਹੀਨਾ ਸੀ। ਕੱਕਾ ਭੂਰਾ ਲਾਲ ਸੂਹਾ ਮੁੜਕੋ ਮੁੜਕੀ ਹੋਇਆ ਦੀਪਕ ਜਿਉਂ ਹੀ ਕਾਲਜ ਵਿੱਚ ਵੜਿਆ ਤਾਂ ਮੱਛਰੀਆਂ ਪਾੜੀਆਂ ਸਧਾਰਨਾਂ ਨੇ ਮਖੌਲ ਕੀਤਾ। ਨਹੀਂ, ਅੱਗੇ ਤਾਂ ਸੁਣਦੇ ਸੀ ਬਈ ਬਾਂਦਰ ਨਹਿਰ ਦੀਆਂ ਟਾਹਲੀਆਂ ਤੇ ਹੀ ਹੁੰਦੇ ਨੇ, ਪਰ ਹੁਣ ਤਾਂ ਇਹ ਕਾਲਜੀ ਵੀ ਆ ਵੜੇ। ਦੋਸਤੋ, ਇਹ ਸਵਾਗਤੀ ਵਿਅੰਗ ਸੁਣ ਕੇ ਉਹ ਠੰਭਰ ਜਾ ਗਿਆ, ਪਰ ਉਹ ਡਟਿਆ ਭਰਿਆ ਦਾਖਲਾ ਕਲਰਕ ਕੋਲ ਜਾ ਪਹੁੰਚਾ। ਪੈਸੇ ਜਮ੍ਹਾਂ ਕਰਵਾ ਕੇ ਸੁਣ ਕੇ ਉਸਨੇ ਜਾਂਚ ਲਿਆ ਸੀ ਕਿ ਸਰਕਾਰ ਦਾ ਭਾਨੀ ਮਾਰਵਾਂ ਖੱਤ ਇੱਥੇ ਨਹੀਂ ਪੁੱਜਾ। ਹਾੜੀ ਸਾਉਣੀ ਫੀਸਾਂ ਲੈਣ ਵਾਲੇ ਅਜਿਹੀਆਂ ਵਰਜਾਂ ਦੀ ਉਂਝ ਪਰਵਾਹ ਵੀ ਕੱਦ ਕਰਦੇ ਨੇ। ਉਹਨਾਂ ਦੀਪਕ ਦਾ ਜੇ ਜਕਾਂ ਵੇਖ ਕੇ 5 ਰੁਪਈਆਂ ਵਿੱਚ ਹੀ ਉਸ ਨੂੰ ਦਾਖਲਾ ਦੇ ਦਿੱਤਾ ਤੇ ਜਿਹੜਾ ਸਾਲ ਉਸਨੇ ਰੇਤਲੀਆਂ ਦੈੜਾਂ ਵਿੱਚ ਆਬਾਦੀਓਂ ਹਟਵੇਂ ਨਵੇਂ ਬਣੇ ਹੋਸਟਲ 'ਚ ਗੁਜ਼ਾਰਿਆ ਉਹ ਉਸ ਦੀਆਂ ਭੁੱਲ ਯਾਦਾਂ 'ਚ ਸ਼ਾਮਲ ਹੈ। ਰਾਤੀਓਂ ਇਕੱਠੇ ਹੋ ਕੇ ਟੌਰਚਾਂ ਨਾਲ ਬੇਰੀਆਂ ਤੇ ਬੈਠੇ ਤਿੱਤਰ ਬਟੇਰਿਆਂ ਦਾ ਸ਼ਿਕਾਰ ਲੋਹੇ ਦੀਆਂ ਗੋਲੀਆਂ ਪਾ ਕੇ ਗੁਲੇਲਾਂ ਨਾਲ ਕਰਦੇ, ਲਵਾ ਲਵਾ ਮਾਸ ਖਾਂਦੇ ਤੇ ਦੇਸੀ ਦਾਰੂ ਪੀਂਦੇ, ਸਵੇਰੇ ਗੱਬ ਵਰਗੀ ਗਾੜੀ ਲੱਸੀ ਛਕਦੇ, ਜ਼ਿੰਦਗੀ ਨੂੰ ਰੱਜ ਕੇ ਮਾਣਨ ਦਾ ਉਸਦਾ ਸੰਕਲਪ ਸਧਾਰ ਵਿਖੇ ਹੀ ਬਣਿਆ। ਉਹ ਸਧਾਰ ਨੂੰ ਆਪਣਾ ਗਿਆ ਬ੍ਰਿਛ ਸਮਝਦਾ ਏ, ਜਿੱਥੇ ਉਸ ਨੂੰ ਆਪਣੀ 4 ਮਾਰਗੀ ਸੂਝੀ, ਜਿਸ ਨੂੰ ਉਸਨੇ ਕੱਟੇ ਸਵਾਰੇ ਕੇਸਾਂ ਬਲਵਾਨ ਸਾਹਾਂ ਤੇ ਕਰੜੇ ਬ੍ਰੇਕਾਂ ਸੰਗ ਨਿਭਾਇਆ ਏ। ਸ਼ਾਦੀ ਨਹੀਂ ਕਰਾਉਣੀ, ਬੈਂਕ 'ਚ ਖਾਤਾ ਨਹੀਂ ਖੋਲਣਾ, ਆਪਣਾ ਮਕਾਨ ਨਹੀਂ ਪਾਉਣਾ, ਘੜੀ ਨਹੀਂ ਬੰਨਣੀ। ਸਾਲ ਕੁ ਲਾ ਕੇ ਉਹ ਮੁੜ ਮਲੇਰਕੋਟਲੇ ਆ ਗਿਆ। ਯਾਰਾਂ ਨੇ ਉਸ ਦਾ ਕਾਲੇ ਪਾਣੀਓ ਮੁੜਨ ਤੇ ਸਵਾਗਤ ਕੀਤਾ। ਉਹ ਭਾਸ਼ਣਕਾਰੀ ਵਿੱਚ ਬੇਜੋੜ ਸੀ। ਉਸ ਨੇ ਕਾਲਜ ਵਿੱਚ ਟਰਾਫੀਆਂ ਦਾ ਹੜ ਲਿਆ ਦਿੱਤਾ। ਉਹ ਉਪਨਾਵਾਂ ਵਾਲਾ ਪ੍ਰਿੰਸੀਪਲ ਅਮਰਜੀਤ ਸਿੱਧੂ ਅਤੇ ਲੇਖਕ ਕੇ ਐਲ ਗਰਗ ਉਸ ਦੇ ਜਮਾਤੀ ਸਨ। ਉਸਨੇ ਚੰਡੀਗੜ੍ਹ ਆ ਕੇ ਮਨੋ ਵਿਗਿਆਨ ਪੜ੍ਹਿਆ ਤੇ ਪੱਤਰਕਾਰੀ ਦੀ ਵਿੱਢੀ ਪੜ੍ਹਾਈ ਵਿੱਚੇ ਛੱਡ ਦਿੱਤੀ। ਲੈਕਚਰਾਰੀ ਕੀਤੀ ਤੇ ਵਜ਼ੀਫ਼ਾ

ਸੈਕਟਰ ਚ ਆਪਣੇ ਅੱਡੇ ਤੋਂ ਵਿਦਿਆਰਥੀ ਰਾਜਨੀਤੀ ਲਈ ਹੁਕਮਨਾਮੇ ਜਾਰੀ ਕਰਦਾ ਤੇ ਅਖੀਰ ਇਹੀ ਰਾਜਨੀਤੀ ਉਸ ਦੀ ਗ੍ਰਹਿਸਥੀ ਨੀਤੀ ਤੇ ਸਰਵਕਾਲੀ ਰਝੇਵਾਂ ਬਣ ਗਏ।

ਕੰਪਿਊਟਰੀਸ ਕਤਰੇਤ ਹੈ। ਹਜ਼ਾਰਾਂ ਮਿੱਤਰਾਂ ਦੀਆਂ ਲੱਖਾਂ ਯਾਦਾਂ ਉਸਦੇ ਜ਼ਹਿਨ ਨਸ਼ੀਨ ਨੇ। ਉਹ ਖਲੂਸ ਦਾ ਸਿੰਧ ਸਾਗਰ ਹੈ, ਮੁਹੱਬਤ ਦੀ ਗੰਗੋਤਰੀ ਤੇ ਦੋਸਤੀ ਦਾ ਦਜਲਾ ਫਰਾਤ ਹੈ। ਇੱਕ ਤਿਆਰ ਬਰ ਤਿਆਰ ਮਨਵਰੀ ਸ਼ਖਸੀਅਤ ਦਾ ਨਾਂ ਹੈ ਡਾਕਟਰ ਦੀਪਕ ਮਨਮੋਹਨ ਸਿੰਘ। ਤੁਸੀਂ ਉਸ ਨੂੰ ਚਿਰਕੇ ਸੁੱਤੇ ਨੂੰ ਵੀ ਜਗਾਓ, ਉਹ ਉਂਗਲਾਉਂਦਾ ਹੋਇਆ ਵੀ ਲੂੰਗੀ ਬੰਨ ਕੇ ਤੁਰ ਪਵੇਗਾ ਤੇ ਤੁਹਾਡਾ ਕੰਮ ਕਰਵਾ ਕੇ ਹੀ ਪਰਤੇਗਾ। ਮੁਰਦੇ ਨੂੰ ਹੋਰ ਦੁਨੀਆਦਾਰ ਉਡੀਕਦੇ ਹੋਣਗੇ ਤੇ ਦੋਸਤੋ ਇਉਂ ਹੀ ਉਸਦੀ ਕਬੀਲਦਾਰੀ ਚੱਲਦੀ ਰਹਿੰਦੀ ਹੈ। ਸ਼ਾਦੀ ਉਸ ਸੱਚਮੁੱਚ ਹੀ ਨਹੀਂ ਕਰਵਾਈ, ਪਰ ਉਹ ਬੜਾ ਕਬੀਲਦਾਰ ਛੜਾ ਏ। ਉਸ ਚੜਾਵੇ ਤੇ ਨਿਆਜ਼ ਵਾਂਗ ਆਪ ਚੜੇ ਦਿਲ ਫਰੇਬ ਮਾਸ਼ੂਕਾਂ ਨੂੰ, ਭੈਣਾਂ ਭਰਾਵਾਂ ਵਾਂਗ ਅਪਣੱਤ ਤੇ ਜ਼ਿੰਮੇਵਾਰੀ ਨਾਲ ਪਾਲਿਆ ਹੈ। ਮਰਨ ਤੱਕ ਲਾਇਬ੍ਰੇਰੀਅਨ ਗੁਪਤਾ ਉਸਦਾ ਬੈਂਕਰ ਰਿਹਾ। ਉਸ ਨੂੰ ਉਹ ਤਨਖਾਹ ਲਿਆ ਫੜਾਉਂਦਾ ਤੇ ਫੇਰ ਓਵਰ ਡਰਾਫਟ ਲਈ ਜਾਂਦਾ। ਘਰ ਪੱਖੋਂ ਫਲੈਟ ਉਸ ਤੋਂ ਕਿਸ ਖੋ ਸਕਣਾ ਏ। ਭਾਵੇਂ ਘੜੀ ਉਸ ਕਦੇ ਨਹੀਂ ਬੱਧੀ, ਪਰ ਧੜਕਣ ਹੀ ਦੀਪਕ ਦੀ ਘੜੀ ਬਣ ਗਈ ਹੈ। ਉਹ ਕਿਸੇ ਇਕਰਾਰ ਜਾਂ ਮੀਟਿੰਗ ਤੋਂ ਕਦੇ ਨਹੀਂ ਖੁੰਝਿਆ, ਉਹ ਕਈ ਗੱਲਾਂ ਵਿੱਚ ਮਿਤੀ ਬੱਧ ਹੈ। ਉਹ ਦਾਰੂ ਪੀਣ ਲੱਗਦਾ ਏ ਤੇ ਛੱਡਣ ਦੀ ਤਾਰੀਖ ਦਾ ਐਲਾਨ ਵੀ ਨਾਲੇ ਹੀ ਕਰ ਦਿੰਦਾ ਏ, ਤੇ ਛੱਡਦੇ ਸਾਰ ਮੁੜ ਪੀਣੀ ਸ਼ੁਰੂ ਕਰਨ ਦੀ ਵੀ। ਉਸਦੀ ਪਿਆਕੜ ਢਾਣੀ ਵਿੱਚ ਸੰਤ ਸਿੰਘ ਸੇਖੋਂ ਤੋਂ ਲੈ ਕੇ ਟਰੱਕਾਂ ਦੇ ਡਰਾਈਵਰ ਤੱਕ ਸ਼ਾਮਲ ਨੇ। ਦੀਪਕ ਕਿਹਾ ਕਰਦਾ ਏ ਕਿ ਪੀਣ ਦਾ ਜੋ ਮਜ਼ਾ ਡਰਾਈਵਰਾਂ ਨਾਲ ਹੈ ਹੋਰ ਕਿਧਰੇ ਵੀ ਨਹੀਂ। ਜਦ ਉਸ ਛੱਡੀ ਹੁੰਦੀ ਹੈ ਤਾਂ ਚਹੇੜ ਚਿੱਤ ਉਸਦੇ ਚੇਲੇ ਬਾਲ ਕੇ ਵਿਸਕੀ ਦੀਆਂ ਸਟੈਂਡਰਡ ਬੋਤਲਾਂ ਵਿੱਚ ਯਥਾ ਰੰਗ ਪਾਣੀ ਭਰ ਕੇ ਰੱਖ ਛੱਡਦੇ ਨੇ। ਕਈ ਪਿਆਕੜਾਂ ਦੀਆਂ ਭਰੀਆਂ ਬੋਤਲਾਂ ਵੇਖ ਕੇ ਲਾਲਾਂ ਡਿੱਗਣ ਲੱਗ ਪੈਂਦੀਆਂ ਨੇ। ਪੰਜਾਬੀ ਗਲਪ ਉੱਤੇ ਦੇਸ਼ ਵੰਡ ਦੇ ਪ੍ਰਭਾਵ ਨੂੰ ਚਿੱਤਰਦੀ ਉਸ ਇੱਕ ਨਵੇਕਲੀ ਖੋਜ ਛਾਪੀ ਹੈ ਅਤੇ ਉਹ ਪੰਜਾਬ

ਵੇਲ ਨਹੀਂ ਮਿਲਦੀ ਤੇ ਖੋਜ ਸਿਰੇ ਨਹੀਂ ਲੱਗਦੀ, ਕਿਉਂਕਿ ਲੋਕ ਉਸ ਦੇ ਵਕਤ ਦਾ ਬਲਾਤਕਾਰ ਕਰਨੋਂ ਨਹੀਂ ਟਲਦੇ। ਪਰ ਉਸਦਾ ਖਲੂਸ ਫਿਰ ਵੀ ਤਿਉੜੀ ਨਹੀਂ ਪਾਉਂਦਾ। ਉਹ ਜੋ ਆਪਣੇ ਬੇਸ਼ੁਮਾਰ ਮਿੱਤਰਾਂ ਚਾਟੜੇ ਤੇ ਚਾਟੜੀਆਂ ਲਈ ਮਧੂ ਖਰਬੂਜੇ ਦੇ ਡੱਲ ਵਰਗਾ ਏ, ਲੁਕਾਟ ਤੇ ਪੱਕੇ ਪੇਂਦੂ ਵਰਗਾ, ਰੋਹੀ ਚ ਖੇੜੇ ਸੰਤਰੀ ਕੇਸੂ ਵਰਗਾ ਤੇ ਆਗਰੇ ਦੇ ਪੇਠੇ ਵਰਗਾ, ਰੈਣ ਮਲੇਰਨਾ ਜਿਹੇ ਅਗੇਤੇ ਟਮਾਟਰਾਂ ਵਰਗਾ, ਬਿਰਦ ਬਰੋਟੇ ਦੀਆਂ ਗੱਦਰ ਗੋਲਾਂ ਵਰਗਾ, ਕਾੜਨੀ ਦੇ ਦੁੱਧ ਵਰਗਾ, ਸ਼ਹਿਦ ਦੀ ਭਰੀ ਛੰਨੀ ਵਰਗਾ, ਚਿੱਟੀ ਮੱਕੀ ਦੇ ਮੁਰਮਰੇ, ਬੋਸ਼ਕੀ ਦੇ ਥਾਣ ਤੇ ਗੋਰੀ ਸ਼ੱਕਰ ਦੀ ਲੱਪ ਜਿਹਾ, ਮਿੱਤਰਤਾ ਚ ਪੁੱਠ ਕੰਡੇ ਵਰਗਾ ਤੇ ਕਣਕ ਦੇ ਕਸੀਰ ਵਰਗਾ ਡਾਕਟਰ ਦੀਪਕ ਮਨਮੋਹਨ ਸਿੰਘ, ਕੱਕਾ ਭੂਰਾ ਸੂਹਾ, ਸ਼ਿਗਰਫੀ ਸੂਰਤ ਸੀਰਤ ਤੇ ਸਫੂਰਤੀ ਦਾ ਸੰਗਮ, ਗਲੀ ਗਲੀ ਪੈਂਦੇ ਛਣਕਾਟੇ ਵਰਗਾ।

ਸਕਾ। ਅਸੀਂ ਤਾਂ ਉਸ ਦੀ ਸਾਦੇ ਸਲਾਮਤੀ ਦੀ ਦੁਆ ਮੰਗਦੇ ਹਾਂ। ਓਮ ਸਤਿਅਮ ਸ਼ਿਵਮ ਸੁੰਦਰਮ। ਲੋਕ ਮਰ ਜਾਂਦੇ ਨੇ ਪਰ ਸੋਚ ਨਹੀਂ ਮਰਦੀ। ਲੋਕ ਮਰ ਜਾਂਦੇ ਨੇ ਪਰ ਸੋਚ ਨਹੀਂ ਮਰਦੀ। ਸ਼ਬਦ ਮਿੱਟੀ ਨਹੀਂ ਹੁੰਦੇ, ਉਹ ਪੀੜ੍ਹੀਆਂ ਦੇ ਦਿਲਾਂ ਵਿੱਚ ਵਸ ਜਾਂਦੇ ਨੇ। ਉਹ ਪੀੜ੍ਹੀਆਂ ਦੇ ਦਿਲਾਂ ਵਿੱਚ ਵਸ ਜਾਂਦੇ ਨੇ।

ਦੋਸਤੋ ਜਾਂਦੇ ਜਾਂਦੇ ਬਾਤਾਂ ਪੁਰਾਣੇ ਪੰਜਾਬ ਦੀਆਂ ਦੇ ਅੰਤਰਗਤ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਸਮਰਪਿਤ ਅਸੀਂ ਕਈ ਐਪੀਸੋਡਸ ਆਪ ਜੀ ਦੀ ਖਿਦਮਤ ਦੇ ਵਿੱਚ ਪੇਸ਼ ਕਰਾਂਗੇ। ਤੇ ਮੈਨੂੰ ਯਾਦ ਆਉਂਦਾ ਹੈ ਉਹ ਦਿਨ ਲਾਅ ਡਿਪਾਰਟਮੈਂਟ ਤੋਂ ਬਾਅਦ ਮੇਰੀ ਐਡਮਿਸ਼ਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਪੰਜਾਬੀ ਡਿਪਾਰਟਮੈਂਟ ਵਿੱਚ ਹੋਈ। ਉਹਨਾਂ ਦਿਨਾਂ ਦੇ ਵਿੱਚ ਕੰਪੀਟੀਸ਼ਨ ਦੀ ਤਿਆਰੀ ਕਰਦੇ ਸੀ ਤੇ ਹੋਸਟਲ ਦੇ ਲਈ ਤੁਹਾਡੀ ਐਡਮਿਸ਼ਨ ਲਾਜ਼ਮੀ ਸੀ। ਸਾਡਾ ਪੰਜਾਬੀ ਡਿਪਾਰਟਮੈਂਟ ਵਾਲਿਆਂ ਦਾ ਟੂਰ ਯੂਨੀਵਰਸਿਟੀ ਵੱਲੋਂ ਜੈਪੁਰ, ਫਤਿਹਪੁਰ ਸਿਕਰੀ, ਆਗਰਾ ਜਾਣਾ ਤੈਅ ਹੋਇਆ। ਉਸ ਟੂਰ ਦੇ ਵਿੱਚ ਸਾਡੇ ਨਾਲ ਸਰਪ੍ਰਸਤ ਦੇ ਤੌਰ ਤੇ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਡਿਊਟੀ ਸੀ। ਤੇ ਮੈਨੂੰ ਯਾਦ ਹੈ ਕਿ ਅਸੀਂ ਸਾਰੇ ਕੁੜੀਆਂ ਮੁੰਡੇ ਆਪਸ ਦੇ ਵਿੱਚ ਇੰਜੋਏ ਕਰਦੇ ਜਾ ਰਹੇ ਸੀ, ਬੋਲੀ ਤੇ ਬੋਲੀ ਪੈਂਦੀ ਜਾ ਰਹੀ ਸੀ ਤੇ ਦਾਸ ਵੱਲੋਂ ਇੱਕ

ਦੋਸਤੋ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਜਿਹੜੇ ਯੂਨੀਵਰਸਿਟੀ ਵਾਲੀ ਬੱਸ ਦੇ ਬਿਲਕੁਲ ਮੂਹਰਲੀ ਸੀਟ ਤੇ ਬੈਠੇ ਸਨ ਤੇ ਉਹਨਾਂ ਨੇ ਧੌਣ ਭਵਾ ਕੇ ਮਗਰ ਪਾਸੇ ਦੇਖਿਆ ਕਿ ਇਹ ਬੋਲੀ ਕਿਹਨੇ ਪਾਈ ਹੈ। ਉਸ ਤੋਂ ਬਾਅਦ ਜਦੋਂ ਯੂਨੀਵਰਸਿਟੀ ਦੀ ਬੱਸ ਆਪਣੇ ਕਿਸੇ ਮੁਕਾਮ ਤੇ ਰੁਕੀ ਤਾਂ ਡਾਕਟਰ ਸਾਹਿਬ ਨੇ ਬੜੇ ਪਿਆਰ ਦੇ ਨਾਲ ਮੈਨੂੰ ਆਪਣੇ ਕੋਲ ਸੀਟ ਤੇ ਬਿਠਾਇਆ ਤੇ ਮੈਨੂੰ ਪੁੱਛਿਆ ਕਿ ਕਾਕਾ ਕਿਹੜਾ ਪਿੰਡ ਹੈ ਤੇਰਾ। ਤਾਂ ਮੈਂ ਡਾਕਟਰ ਸਾਹਿਬ ਨੂੰ ਦੱਸਿਆ ਕਿ ਮੈਂ 40 ਮੁਕਤਿਆਂ ਦੀ ਪਵਿੱਤਰ ਧਰਤੀ ਸ਼੍ਰੀ ਮੁਕਤਸਰ ਸਾਹਿਬ ਜੀ ਦਾ ਵਸਨੀਕ ਹਾਂ। ਤਾਂ ਡਾਕਟਰ ਸਾਹਿਬ ਨੇ ਮੈਨੂੰ ਜਿਵੇਂ ਉਹ ਬੇਬਾਕ ਰਹੇ ਨੇ, ਉਹਨਾਂ ਦੀ ਸ਼ਖਸੀਅਤ ਬੜੀ ਖੁੱਲ੍ਹ ਦਿਲੀ ਵਾਲੀ ਹੈ, ਮੈਨੂੰ ਕਹਿੰਦੇ ਕਿ MA ਪੰਜਾਬੀ ਕੰਪਲੀਟ ਕਰ ਲਾ, ਉਸ ਤੋਂ ਬਾਅਦ MPhil, ਉਸ ਤੋਂ ਬਾਅਦ PhD, ਬਾਕੀ ਮੇਰੇ ਤੇ ਛੱਡ ਦੀ ਪੁੱਤਰਾ। ਦੋਸਤੋ ਉਹ ਯਾਦਾਂ ਅੱਜ ਵੀ ਚੇਤੇ ਆਉਂਦੀਆਂ ਨੇ। ਮੇਰੀ ਕੁਝ ਕੁ ਸਮੇਂ ਬਾਅਦ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਵੱਲੋਂ ਇੱਕ ਐਗਜ਼ਾਮ ਕੰਡਕਟ ਕੀਤਾ ਗਿਆ, ਸਿਲੈਕਸ਼ਨ ਹੋ ਗਈ ਤੇ ਉਹ ਦਿਨ ਜਾਂਦਾ ਹੈ ਤੇ ਅੱਜ ਦੇ ਦਿਨ ਡਾਕਟਰ ਸਾਹਿਬ ਜੀ ਦੇ ਨਾਲ ਪਿਆਰ ਉਵੇਂ ਹੀ ਬਣਿਆ ਹੋਇਆ ਹੈ ਤੇ ਮਰਦੇ ਦਮ ਤੱਕ ਉਹਨਾਂ ਦਾ ਦਾਸ ਹਮੇਸ਼ਾ ਉਹਨਾਂ ਦਾ ਰਿਣੀ ਰਹੇਗਾ। ਉਹਨਾਂ ਦੇ ਪਾਏ ਪੂਰਨਿਆਂ ਤੇ ਚੱਲਣ ਦੀ ਹਮੇਸ਼ਾ ਕੋਸ਼ਿਸ਼ ਕਰਦਾ ਰਹੇਗਾ। ਪਰਮਾਤਮਾ ਸਾਡੇ ਸਾਰਿਆਂ ਦੇ ਉਸਤਾਦ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਨੂੰ ਲੰਮੀ ਉਮਰ ਬਖਸ਼ਣ, ਪਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ, ਉਹ ਇਸੇ ਤਰ੍ਹਾਂ ਇੱਕ ਮਾਰਗ ਦਰਸ਼ਕ ਦੇ ਤੌਰ 'ਤੇ ਸਾਨੂੰ ਸਾਰਿਆਂ ਨੂੰ ਸੇਧ ਦਿੰਦੇ ਰਹਿਣ। ਗੱਲਾਂ ਬਾਤਾਂ ਦੋਸਤੋ ਜਾਰੀ ਰੱਖਾਂਗੇ, ਅਗਲੇ ਐਪੀਸੋਡ ਦੇ ਵਿੱਚ ਫਿਰ ਮਿਲਾਂਗੇ। ਹੁਣ ਆਪਣੇ ਦੋਸਤ ਬਲਜੀਤ ਸ਼ਰਮਾ ਤੇ ਮੇਰੇ ਬਹੁਤ ਹੀ ਪਿਆਰੇ ਸਾਥੀਆਂ ਸਤਪਾਲ ਬਰਾੜ ਸਾਹਿਬ ਤੇ ਮਮਤਾ ਅਰੋੜਾ ਜੀ ਨੂੰ ਅੱਜ ਦਾ ਇਹ ਵਿਸ਼ੇਸ਼ ਐਪੀਸੋਡ ਬਾਤਾਂ ਪੁਰਾਣੇ ਪੰਜਾਬ ਦੀਆਂ, ਜੋ ਕਿ ਡਾਕਟਰ ਦੀਪਕ ਮਨਮੋਹਨ ਸਿੰਘ ਜੀ ਦੀ ਸ਼ਖਸੀਅਤ ਨੂੰ ਸਮਰਪਿਤ ਹੈ, ਸੰਪੂਰਨ ਕਰਨ ਦੀ ਦਿਓ ਆਗਿਆ। ਫੇਰ ਮਿਲਣ ਦੀ ਆਸ ਨਾਲ ਰੱਬ ਰਾਖਾ, ਆਮੀ।

0: ਪ੍ਰੋਗਰਾਮ ਬਾਤਾਂ ਪੁਰਾਣੇ ਪੰਜਾਬ ਦੀਆਂ ਹੁਣੇ ਤੁਸੀਂ ਸੁਣ ਰਹੇ ਸੀ, ਜਿਸ ਦੇ ਤਹਿਤ ਸੁਣ ਰਹੇ ਸੀ ਵਿਸ਼ਾ ਸ਼ੇਰ ਮੁਹੰਮਦ ਖਾਨ ਦਾ ਵਤਨੀ, ਰੋਹੀ ਦਾ ਸ਼ਹਿਰੀਆ ਕੇਸੂ, ਸਭ ਦੇ ਮਨਾਂ ਨੂੰ ਮੋਹਣ ਵਾਲਾ ਡਾਕਟਰ ਦੀਪਕ ਮਨਮੋਹਨ ਸਿੰਘ। ਅੱਜ ਤੁਸੀਂ ਇਸ ਦਾ ਦੂਸਰਾ ਭਾਗ ਸੁਣ ਰਹੇ ਸੀ। ਵਾਚਕ ਅਤੇ ਨਿਰਮਾਤਾ ਨਿਰਦੇਸ਼ਕ ਸੀ ਸ਼੍ਰੀ ਬਲਜੀਤ ਸ਼ਰਮਾ, ਸੰਪਾਦਨ ਸੀ ਜੀ ਸਤਪਾਲ ਬਰਾੜ ਅਤੇ ਮਮਤਾ ਅਰੋੜਾ ਦਾ। ਹੁਣ ਸੁਣਦੇ ਹਾਂ ਜੀ ਆਪਾਂ ਕੁਝ ਸੰਦੇਸ਼।
1: ਆਪਣੇ ਇਮੀਗ੍ਰੇਸ਼ਨ ਸੈਂਟਰ ਵਿੱਚ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਜਿਵੇਂ ਸਟੱਡੀ ਵੀਜ਼ਾ, ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਵਰਕ ਪਰਮਿਟ ਤੇ PR ਸੰਬੰਧੀ, ਜੇਕਰ ਤੁਸੀਂ ਇਲਾਕੇ ਦੇ ਲੋਕਾਂ ਨੂੰ ਜਾਣੂ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਕਾਸ਼ਵਾਣੀ FM ਬਠਿੰਡਾ ਦੇ ਕਮਰਸ਼ੀਅਲ ਵਿਭਾਗ ਦੀਆਂ ਸੇਵਾਵਾਂ ਲੈ ਸਕਦੇ ਹੋ। ਸਾਡਾ ਸੰਪਰਕ ਨੰਬਰ ਹੈ 78379 63306, ਈਮੇਲ ID ਹੈ AIRFM.BTI@gmail.com। ਸੰਪਰਕ ਨੰਬਰ ਇੱਕ ਵਾਰ ਫਿਰ ਨੋਟ ਕਰ ਲਓ, 78379 63306।
2: ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ

0: ਅਤੇ ਇੰਸ਼ੋਰੈਂਸ, ਪੀਜੀਡੀ ਇਨ ਵੈਬ ਡਿਜ਼ਾਈਨ, ਐਮਏ ਇੰਗਲਿਸ਼, ਹਿੰਦੀ ਅਤੇ ਪੰਜਾਬੀ, ਐਮਕਾਮ, ਐਮਐਸਸੀ ਮੈਥਸ, ਐਮਐਸਸੀ ਆਈਟੀ, ਐਮਬੀਏ, ਐਮਸੀਏ, ਐਮਐਸਸੀ ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ ਬੀਏ ਬੀਐਡ ਆਈਟੈਕ ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, ਐਨਈਪੀ ਅਨੁਸਾਰ 3 ਅਤੇ 4 ਸਾਲਾ ਯੂਜੀ ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ ਐਸਐਸਟੀ ਗਰਲਜ਼ ਕਾਲਜ, ਅਮਰੀਕ ਸਿੰਘ ਰੋਡ, ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59-151-57-848 ਅਤੇ 98-720-65-150।
1: ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 13 ਜੁਲਾਈ ਦਿਨ ਸੋਮਵਾਰ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਪ੍ਰਸਿੱਧ ਕਾਵਿ ਰਚਨਾ ਕਿੱਸਾ ਮਿਰਜ਼ਾ ਸਾਹਿਬਾ।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੱਲ ਮਿਤੀ 13 ਜੁਲਾਈ 2026 ਦਿਨ ਸੋਮਵਾਰ, ਪ੍ਰੋਗਰਾਮ ਸਜਰੀ ਸਵੇਰ ਵਿਚ ਤੁਹਾਡਾ ਸਵਾਗਤ ਹੋਵੇਗਾ ਇਕ ਨਵੇਂ ਅੰਦਾਜ਼ ਅਤੇ ਨਵੀਂ ਸੋਚ ਨਾਲ। ਨਵੇਂ ਸਿਲਸਿਲੇ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਲੈ ਕੇ ਆ ਰਹੇ ਹਨ ਅੱਜ ਦੇ ਸਮੇਂ ਦਾ ਬਹੁਤ ਹੀ ਚਰਚਿਤ ਵਿਸ਼ਾ, AI ਅਰਥਾਤ ਕ੍ਰਿਤਿਮ ਬੁੱਧੀ। ਇਸ ਦੇ ਨਾਲ ਹੀ ਤੁਸੀਂ ਸੁਣੋਗੇ ਥੋਟ ਆਫ ਦ ਡੇ, 13 ਜੁਲਾਈ ਦੇ ਨਾਲ ਸੰਬੰਧਿਤ ਇਤਿਹਾਸਿਕ ਘਟਨਾਵਾਂ ਅਤੇ ਦਿਨ ਦੀਆਂ ਮੁੱਖ ਖਬਰਾਂ ਪਵਨ ਦੀ ਆਵਾਜ਼ ਵਿਚ। ਇਸ ਲਈ ਸੁਣਨਾ ਨਾ ਭੁੱਲਿਓ ਕੱਲ 13 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ, ਇਕ ਨਵਾਂ ਅੰਦਾਜ਼ ਇਕ ਨਵੀਂ ਸੋਚ। ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।

ਹੁਣੇ ਤੁਸੀਂ ਸੁਣ ਰਹੇ ਸੀ ਰਾਹਤ ਫਤਿਹ ਅਲੀ ਖਾਨ ਨੂੰ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:19 ਤੇ 40 ਸਕਿੰਟ ਹੋਏ ਨੇ। 6:20 ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਖਬਰਾਂ ਤੋਂ ਬਾਅਦ ਯਾਨੀ ਕਿ 6:30 ਤੇ ਆਕਾਸ਼ਵਾਣੀ FM ਬਠਿੰਡਾ ਆਪਣਾ ਪ੍ਰੋਗਰਾਮ ਪੇਸ਼ ਕਰੇਗਾ ਯੁਵਾਨੀ, ਜਿਸ ਦੇ ਤਹਿਤ ਤੁਸੀਂ ਸੁਣੋਗੇ ਅੱਜ ਸਿਲਸਿਲਾ ਰੋਜ਼ਗਾਰ ਸਮਾਚਾਰ। ਪਰਦੇਸ਼ੀ ਖਬਰਾਂ ਲਈ ਕਰੋ ਕੁਝ ਪਲ ਸਾਡੇ ਨਾਲ ਇੰਤਜ਼ਾਰ।

0: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਸਰਬਜੀਤ ਕੌਰ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਮਹੱਤਵਪੂਰਨ ਹੈ। ਪੰਜਾਬ ਦੇ ਰਾਜਪਾਲ ਗੁਲਾਬ ਸਿੰਘ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਰਾਸ਼ਟਰ ਦੇ ਵਿਕਾਸ ਵਿਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਹੈ। ਉਨ੍ਹਾਂ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ 51ਵੀਂ ਕਨਵੋਕੇਸ਼ਨ ਵਿਚ 456 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕੀਤੀਆਂ। ਪੰਜਾਬ 'ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਸੂਬੇ ਭਰ ਦੇ ਵੋਟਰ ਕੇਂਦਰਾਂ 'ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰੇ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲਚੰਦ ਕਟਾਰੂ ਚੱਕ ਨੇ ਇੱਕ ਵਿਸ਼ੇਸ਼ ਸਮਾਰੋਹ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਰੀਬ 150 ਲਾਭਪਾਤਰੀਆਂ ਨੂੰ ਨਵੇਂ ਰਾਸ਼ਨ ਡਿਪੂ ਅਲਾਟ ਕੀਤੇ। ਤੇ ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਹੁਣ ਖਬਰਾਂ ਵਿਸਥਾਰ ਨਾਲ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਚੁਗਿਰਦੇ ਦੀ ਰੱਖਿਆ ਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਮਹੱਤਵਪੂਰਨ ਹੈ। ਨਵੀਂ ਦਿੱਲੀ ਵਿਚ ਵਰਿਕਸ਼ ਮਿੱਤਰ ਪ੍ਰੋਗਰਾਮ ਅਤੇ ਪਰਿਆਵਰਨ ਸੰਰਕਸ਼ਣ ਸੰਕਲਪ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਚੌਹਾਨ ਨੇ ਕਿਹਾ ਕਿ ਅੱਜ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਆਲਮੀ ਤਪਸ਼ ਬਾਰੇ ਚਿੰਤਿਤ ਹੈ। ਉਨ੍ਹਾਂ ਕਿਹਾ ਕਿ 1880 ਤੋਂ ਸਮੁੰਦਰ ਦੇ ਤਾਪਮਾਨ ਵਿਚ ਵਾਧਾ ਅਤੇ ਗਲੇਸ਼ੀਅਰ ਪਿਘਲਣ ਕਾਰਨ ਵਿਸ਼ਵ ਪੱਧਰ ਤੇ ਸਮੁੰਦਰ ਦੇ ਪੱਧਰ ਵਿਚ ਕਰੀਬ 20 ਤੋਂ 23 ਸੈਂਟੀਮੀਟਰ ਦਾ ਵਾਧਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਧਰਤੀ ਦਾ ਔਸਤ ਤਾਪਮਾਨ 1900 ਦੇ ਮੁਕਾਬਲੇ ਕਰੀਬ 1.5 ਡਿਗਰੀ ਸੈਲਸੀਅਸ ਵਧਿਆ ਹੈ, ਜੋ ਕਿ ਜਲਵਾਯੂ ਤਬਦੀਲੀ ਦਾ ਇੱਕ ਗੰਭੀਰ ਚੇਤਾਵਨੀ ਸੰਕੇਤ ਹੈ।
1: वर्तमान दर से अगर ग्रीन गैसों का उत्सर्जन जारी रहा, वनों की कटाई, प्रदूषण और प्राकृतिक संसाधनों का अत्यधिक दोहन जारी रहा तो 2050 तक पृथ्वी को गंभीर पर्यावरणीय, आर्थिक और सामाजिक चुनौतियों का सामना करना पड़ेगा।
0: ਸ੍ਰੀ ਚੌਹਾਨ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਕਟ ਨਾਲ ਨਜਿੱਠਣ ਲਈ ਕਈ ਮੁੱਖ ਪਹਿਲਕਦਮੀਆਂ ਕੀਤੀਆਂ ਨੇ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਨਵਿਆਉਣਯੋਗ ਊਰਜਾ ਸਮਰੱਥਾ ਵਿਚ ਅਹਿਮ ਵਾਧਾ ਹੋਇਆ ਹੈ। ਮੰਤਰੀ ਨੇ ਚੁਗਿਰਦੇ ਦੀ ਰੱਖਿਆ ਅਤੇ ਸੰਭਾਲ ਲਈ ਏਕ ਪੇੜ ਮਾਂ ਕੇ ਨਾਮ ਮੁਹਿੰਮ ਅਤੇ ਮਿਸ਼ਨ ਲਾਈਫ ਵਰਗੀਆਂ ਪਹਿਲਕਦਮੀਆਂ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਨੇ 2070 ਤੱਕ ਕਾਰਬਨ ਨਿਕਾਸੀ ਖਤਮ ਕਰਨ ਦਾ ਟੀਚਾ ਰੱਖਿਆ ਹੈ। ਪੰਜਾਬ ਦੇ ਰਾਜਪਾਲ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਚਾਂਸਲਰ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਸਿਰਫ ਰੁਜ਼ਗਾਰ ਪ੍ਰਾਪਤ ਕਰਨਾ ਨਹੀਂ, ਸਗੋਂ ਅਜਿਹੇ ਜ਼ਿੰਮੇਵਾਰ, ਸੰਵੇਦਨਸ਼ੀਲ ਅਤੇ ਨੈਤਿਕ ਨਾਗਰਿਕ ਤਿਆਰ ਕਰਨਾ ਹੁੰਦਾ ਹੈ, ਜੋ ਸਮਾਜ ਤੇ ਰਾਸ਼ਟਰ ਦੇ ਵਿਕਾਸ ਵਿਚ ਸਰਗਰਮ ਯੋਗਦਾਨ ਪਾਉਣ। ਰਾਜਪਾਲ ਨੇ ਅੱਜ ਗੁਰੂ

0: ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੀ 51ਵੀਂ ਕਨਵੋਕੇਸ਼ਨ ਵਿੱਚ 456 ਵਿਦਿਆਰਥੀਆਂ ਨੂੰ ਡਿਗਰੀਆਂ ਪ੍ਰਦਾਨ ਕਰਨ ਸਮੇਂ ਆਪ ਨੇ ਸੰਬੋਧਨ ਦੌਰਾਨ ਇਹ ਗੱਲ ਕਹੀ। ਡਿਗਰੀਆਂ ਤੇ ਤਮਗੇ ਪ੍ਰਾਪਤ ਕਰਨ ਵਾਲਿਆਂ 'ਚ 3 ਵਿਦਿਆਰਥੀਆਂ ਨੂੰ ਚਾਂਸਲਰ ਮੈਡਲ, 35 ਹੋਣਹਾਰ ਵਿਦਿਆਰਥੀਆਂ ਨੂੰ ਮੈਮੋਰੀਅਲ ਮੈਡਲ, 82 ਖੋਜ ਵਿਦਿਆਰਥੀਆਂ ਨੂੰ PhD ਅਤੇ 336 ਵਿਦਿਆਰਥੀਆਂ ਨੂੰ ਗ੍ਰੈਜੂਏਟ ਤੇ ਪੋਸਟ ਗ੍ਰੈਜੂਏਟ ਡਿਗਰੀਆਂ ਪ੍ਰਦਾਨ ਕੀਤੀਆਂ ਗਈਆਂ। ਇਸ ਮੌਕੇ ਸ੍ਰੀ ਕਟਾਰੀਆ ਨੇ ਕਿਹਾ,
1: ਚਾਂਸਲਰ ਮੈਡਲ 3 ਲੋਗੋਂ ਨੇ ਪ੍ਰਾਪਤ ਕੀ, 35 ਲੋਗੋਂ ਕੋ ਆਪਨੇ ਮੇਰਲ ਮੋਡਲ ਮੈਡਲ ਸੇ ਸਨਮਾਨਿਤ ਕੀਆ, ਔਰ ਯੇ ਸੌਭਾਗ੍ਯ ਹੈ ਕਿ 82 ਸਟੂਡੈਂਟ ਨੇ PhD ਪ੍ਰਾਪਤ ਕੀ, ਜਿਨਕੋ ਡਿਗਰੀ ਆਪਨੇ ਪੋਸਟ ਗ੍ਰੈਜੂਏਟ ਔਰ ਗ੍ਰੈਜੂਏਟ, ਇਹ ਸਭ ਮਿਲਾਕਰ 456 ਬੱਚੋਂ ਕੋ ਯਹਾਂ ਬੁਲਾਕਰ ਡਿਗਰੀ ਦੀ, ਇਸਕੇ ਲੀਏ ਆਪ ਸਬਕਾ ਵੀ ਦੇ ਰਹੇ ਹੋ ਧੰਨਵਾਦ। ਸੱਚ ਮੈਂ ਆਜ ਹਮ ਬਹੁਤ ਭਾਗਯਸ਼ਾਲੀ ਹੈ कि हमारे इसी विश्वविद्यालय के एक विद्यार्थी ने USA में जाकर के अपनी शिक्षा का और यहाँ की शिक्षा का जो परचम लहराया है, जो उन्होंने उपलब्धि हासिल की है, उसके लिए वास्तव में जसप्रीत सिंह जी आपका तो बहुत बहुत अभिनंदन। यहाँ अध्ययन करके किस प्रकार से USA में भी अच्छे लॉयर के रूप में स्थापित हुए हैं, ये क्रेडिट आपको तो है ही है, लेकिन इस विश्वविद्यालय को भी ये क्रेडिट जाती है।
0: ਉਨ੍ਹਾਂ ਨੇ ਅਕਾਦਮਿਕ ਸਿੱਖਿਆ ਪੂਰੀ ਕਰਨ ਉਪਰੰਤ ਸਮਾਜ ਵਿੱਚ ਕਦਮ ਰੱਖਣ ਜਾ ਰਹੇ ਵਿਦਿਆਰਥੀਆਂ ਨੂੰ ਕਿਹਾ ਕਿ ਇਹ ਸਿਰਫ ਇੱਕ ਯੂਨੀਵਰਸਿਟੀ ਨਹੀਂ, ਸਗੋਂ ਉੱਚ ਸਿੱਖਿਆ, ਖੋਜ ਤੇ ਕਦਰਾਂ ਕੀਮਤਾਂ ਦਾ ਇੱਕ ਚਾਨਣ ਮੁਨਾਰਾ ਹੈ, ਜਿਸ ਨੇ ਦੇਸ਼ ਅਤੇ ਦੁਨੀਆਂ ਨੂੰ ਅਣਗਿਣਤ ਪ੍ਰਤਿਭਾਵਾਂ ਦਿੱਤੀਆਂ ਨੇ। ਇਸ ਯਾਦਗਾਰ ਮੌਕੇ ਪੰਜਾਬ ਦੇ ਰਾਜਪਾਲ ਸ੍ਰੀ ਕਟਾਰੀਆ ਅਤੇ ਵਾਈਸ ਚਾਂਸਲਰ ਪ੍ਰੋਫੈਸਰ ਕਰਮਜੀਤ ਸਿੰਘ ਨੇ ਅਮਰੀਕਾ ਦੇ ਨਿਊਯਾਰਕ ਦੇ ਪ੍ਰਸਿੱਧ ਅਟਾਰਨੀ ਐਟ ਲਾਅ ਜਸਪ੍ਰੀਤ ਸਿੰਘ ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਅਤੇ ਦੇਸ਼ ਦੇ ਅਕਾਦਮਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਣ ਸਦਕਾ ਆਨਰਸ ਕਾਜ਼ਾ ਡਿਗਰੀ ਨਾਲ ਸਨਮਾਨਿਤ ਕੀਤਾ। ਇਸ ਮੌਕੇ ਪੰਜਾਬ ਦੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਹੋਰ ਪਤਵੰਤਿਆਂ ਤੋਂ ਇਲਾਵਾ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਮੈਂਬਰ ਪਾਰਲੀਮੈਂਟ ਰਾਜ ਕੁਮਾਰ ਚੱਬੇਵਾਲ ਤੇ ਹੋਰਨਾਂ ਨੇ ਵਿਸ਼ੇਸ਼ ਸ਼ਮੂਲੀਅਤ ਕੀਤੀ। ਪੰਜਾਬ 'ਚ ਵੋਟਰ ਸੂਚੀਆਂ ਦੀ ਚੱਲ ਰਹੀ ਵਿਸ਼ੇਸ਼ ਗਹਿਣ ਸੋਧ SIR ਪ੍ਰਕਿਰਿਆ ਦੇ ਹਿੱਸੇ ਵਜੋਂ ਸੂਬੇ ਭਰ ਦੇ ਵੋਟ ਕੇਂਦਰਾਂ 'ਤੇ ਲਾਏ ਗਏ ਦੂਰ ਊਰਜਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ EF ਭਰੇ ਅਤੇ ਜਮ੍ਹਾਂ ਕਰਵਾਏ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਆਨੰਦਿਤਾ ਮਿੱਤਰਾ ਨੇ ਦੱਸਿਆ ਕਿ ਅੱਜ ਅਤੇ ਬੀਤੇ ਕੱਲ ਇਹ ਕੈਂਪ ਸਵੇਰੇ 8 ਵਜੇ ਤੋਂ ਦੁਪਹਿਰ ਬਾਅਦ 3 ਵਜੇ ਤੱਕ ਸੂਬੇ ਭਰ ਦੇ ਸਾਰੇ ਵੋਟ ਕੇਂਦਰਾਂ 'ਤੇ ਲਾਏ ਗਏ। ਵੋਟਰਾਂ ਨੇ ਕੈਂਪਾਂ ਦੌਰਾਨ ਆਪਣੇ ਭਰੇ ਹੋਏ ਫਾਰਮ ਬੂਥ ਪੱਧਰ ਦੇ ਅਧਿਕਾਰੀਆਂ BLO ਸਕੂਲ ਜਮ੍ਹਾਂ ਕਰਵਾਏ। ਸ੍ਰੀਮਤੀ ਮਿੱਤਰਾ ਨੇ ਦੱਸਿਆ ਕਿ ਘਰ ਘਰ ਜਾ ਕੇ ਗਣਨਾ ਫਾਰਮ ਇਕੱਠੇ ਕਰਨ ਦੀ ਪ੍ਰਕਿਰਿਆ ਅਜੇ ਵੀ ਜਾਰੀ ਹੈ ਤੇ 24 ਜੁਲਾਈ ਤੱਕ ਜਾਰੀ ਰਹੇਗੀ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ 18 ਦਿਨਾਂ ਵਿੱਚ 1,30,00,000 ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਜਮ੍ਹਾਂ ਕਰਵਾ ਦਿੱਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਏ @AIR ਜਲੰਧਰ। ਪੰਜਾਬ ਦੇ ਕੈਬਨਿਟ ਮੰਤਰੀ ਸ੍ਰੀ ਲਾਲ ਚੰਦ ਕਟਾਰੂਚੱਕ ਨੇ ਅੱਜ ਵਿਧਾਨ ਸਭਾ ਹਲਕਾ ਪੋਆ ਦੇ ਪਿੰਡ ਕਟਾਰੂਚੱਕ ਵਿਖੇ ਇੱਕ ਵਿਸ਼ੇਸ਼ ਸਮਾਰੋਹ 'ਚ ਜ਼ਿਲ੍ਹਾ ਪਠਾਨਕੋਟ ਦੇ ਵੱਖ ਵੱਖ ਵਰਗਾਂ ਨਾਲ ਸੰਬੰਧਿਤ ਕਰੀਬ 150 ਲਾਭਪਾਤਰੀਆਂ ਨੂੰ ਨਵੇਂ ਰਾਸ਼ਨ ਡਿਪੋ ਅਲਾਟ ਕੀਤੇ। ਸਮਾਗਮ ਵਿੱਚ ਲਾਭਪਾਤਰੀਆਂ ਨੂੰ ਅਲਾਟਮੈਂਟ ਪੱਤਰ ਸੌਂਪਣ ਮੌਕੇ ਸੰਬੋਧਨ ਕਰਦਿਆਂ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਰਾਸ਼ਨ ਡਿਪੋਆਂ ਦੀ ਅਲਾਟਮੈਂਟ ਪੂਰੀ ਤਰ੍ਹਾਂ ਪਾਰਦਰਸ਼ੀ ਪ੍ਰਕਿਰਿਆ ਰਾਹੀਂ ਕੀਤੀ ਗਈ ਏ ਤੇ ਵੱਖ ਵੱਖ ਵਰਗਾਂ ਜਿਵੇਂ ਕਿ ਸਾਬਕਾ ਫੌਜੀਆਂ, ਪੱਟੀ ਦਰਜ ਜਾਤਾਂ, ਪਛੜੀਆਂ ਸ਼੍ਰੇਣੀਆਂ ਤੇ ਆਮ ਵਰਗ ਦੇ ਯੋਗ ਉਮੀਦਵਾਰਾਂ ਨੂੰ ਇਸ ਦਾ ਲਾਭ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਪਰਾਲਾ ਨਾ ਸਿਰਫ ਯੋਗ ਵਿਅਕਤੀਆਂ ਨੂੰ ਰੁਜ਼ਗਾਰ ਤੇ ਨਵੇਂ ਮੌਕੇ ਪ੍ਰਦਾਨ ਕਰੇਗਾ, ਸਗੋਂ ਜਨਤਕ ਵੰਡ ਪ੍ਰਣਾਲੀ ਨੂੰ ਹੋਰ ਮਜ਼ਬੂਤ ਅਤੇ ਪ੍ਰਭਾਵਸ਼ਾਲੀ ਬਣਾਉਣ ਵਿੱਚ ਵੀ ਸਹਾਇਕ ਸਾਬਿਤ ਹੋਏਗਾ। ਉਨ੍ਹਾਂ ਨਵੇਂ ਡਿਪੂ ਹੋਲਡਰਾਂ ਨੂੰ ਅਪੀਲ ਕੀਤੀ ਕਿ ਉਹ ਲੋਕਾਂ ਨਾਲ ਚੰਗਾ ਵਤੀਰਾ ਰੱਖਣ ਅਤੇ ਸਰਕਾਰੀ ਰਾਸ਼ਨ ਯੋਜਨਾਵਾਂ ਦਾ ਲਾਭ ਪਾਰਦਰਸ਼ੀ ਢੰਗ ਨਾਲ ਹਰ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ। ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਸਥਾਪਿਤ PhDCCI ਹੁਨਰ ਵਿਕਾਸ ਕੇਂਦਰ ਵਿਖੇ ਅੱਜ PhD ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੇ ਰੀਜਨਲ ਫੈਸ਼ਨ ਟੈਕਸ ਐਂਡ ਟੈਕ ਫੋਰਮ ਅਤੇ ਪੰਜਾਬ ਸਟੇਟ ਚੈਪਟਰ ਦੇ ਸਟੂਡੀਓ ਬਾਈ ਹਿਮਾਨੀ ਅਰੋੜਾ ਦੇ ਸਹਿਯੋਗ ਨਾਲ ਕਰਾਫਟ ਫਾਰਵਰਡ ਪਹਿਲ ਅਧੀਨ ਸਮਾਜਿਕ ਬਦਲਾਅ ਨੂੰ ਹੁਨਰ ਵਿਕਾਸ ਰਾਹੀਂ ਉਤਸ਼ਾਹਿਤ ਕਰਨ ਦੀ ਆਪਣੇ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਦਿਆਂ ਪ੍ਰੋਜੈਕਟ ਉਡਾਨ ਦੀ ਸ਼ੁਰੂਆਤ ਕੀਤੀ। ਸਮਾਗਮ ਦੇ ਮੁੱਖ ਮਹਿਮਾਨ ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਸਨ। ਇਸ ਮੌਕੇ ਰਾਜਪਾਲ ਨੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵਿਖੇ ਚੈਂਬਰ ਦੇ ਹੁਨਰ ਵਿਕਾਸ ਕੇਂਦਰ ਦਾ ਰਸਮੀ ਉਦਘਾਟਨ ਕੀਤਾ ਤੇ ਕੇਂਦਰ ਨੂੰ ਸਿਖਲਾਈ ਮਸ਼ੀਨਾਂ ਭੇਟ ਕੀਤੀਆਂ। ਉਨ੍ਹਾਂ ਔਰਤ ਕੈਦੀਆਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਸਿਖਲਾਈ ਦੇ ਮੌਕਿਆਂ ਦਾ ਪੂਰਾ ਲਾਭ ਉਠਾਉਣ ਅਤੇ ਸਵੈ ਨਿਰਭਰ ਭਵਿੱਖ ਦੀ ਸਿਰਜਣਾ ਕਰਨ ਲਈ ਪ੍ਰੇਰਿਤ ਕੀਤਾ।

0: ਭਾਰਤ ਪਾਕਿਸਤਾਨ ਵਿਚਕਾਰ 1971 ਦੀ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ ਸਰਵਉੱਚ ਕੁਰਬਾਨੀ ਦੇਣ ਵਾਲੇ ਬਹਾਦਰ ਫੌਜੀਆਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਭਾਰਤੀ ਫੌਜ ਦੀ ਵਜਰ ਕੋਰ ਦੇ ਸਹਿਯੋਗ ਨਾਲ ਅੱਜ ਅੰਮ੍ਰਿਤਸਰ ਮੋਟਰਸਾਈਕਲ ਰਾਈਡਰ ਸਮੂਹ ਨੇ ਕੰਪਨੀ ਬਾਗ ਅੰਮ੍ਰਿਤਸਰ ਤੋਂ ਪੁਲਮੋਰਾ ਜੰਗੀ ਯਾਦਗਾਰ ਤੱਕ ਇੱਕ ਯਾਦਗਾਰੀ ਬਾਈਕ ਰੈਲੀ ਕਰਾਈ ਜੋ ਪੁਲਮੋਰਾ ਦੀ ਲੜਾਈ ਦੇ ਸ਼ਹੀਦ ਸੁਰਮਿਆਂ ਦੀ ਬਹਾਦਰੀ ਤੇ ਕੁਰਬਾਨੀ ਨੂੰ ਸਮਰਪਿਤ ਸੀ। ਇਸ ਮੌਕੇ ਵੱਡੀ ਗਿਣਤੀ ਵਿਚ ਨੌਜਵਾਨਾਂ ਤੇ ਭਾਰਤੀ ਫੌਜ ਦੇ ਜਵਾਨਾਂ ਨੇ ਸ਼ਮੂਲੀਅਤ ਕਰਕੇ ਅਟਾਰੀ ਸਰਹੱਦ ਤੋਂ ਹੁੰਦੇ ਹੋਏ ਪੁਲਮੋਰਾ ਜੰਗੀ ਯਾਦਗਾਰ ਦਾ ਸਫ਼ਰ ਤੈਅ ਕੀਤਾ ਤੇ ਦੇਸ਼ ਭਗਤੀ ਅਤੇ ਰਾਸ਼ਟਰੀ ਏਕਤਾ ਦਾ ਸੰਦੇਸ਼ ਦਿੱਤਾ। ਰੈਲੀ ਦੌਰਾਨ 1971 ਦੀ ਜੰਗ ਦੌਰਾਨ ਲਾਮਿਸਾਲ ਬਹਾਦਰੀ ਦਾ ਵਿਖਾਲਾ ਕਰਨ ਵਾਲੇ 2 ਸਿੱਖ ਰੈਜੀਮੈਂਟ ਦੇ ਬਹਾਦਰ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਦੇਸ਼ ਦੇ ਉੱਤਰੀ ਤੇ ਪੂਰਬੀ ਹਿੱਸਿਆਂ ਵਿਚ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਏ। ਇਨ੍ਹਾਂ ਵਿਚ ਪੰਜਾਬ, ਹਰਿਆਣਾ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ ਤੇ ਉੱਤਰਾਖੰਡ ਦੇ ਨਾਲ ਨਾਲ ਉੱਤਰੀ ਤੇ ਪੂਰਬੀ ਭਾਰਤ ਦੇ ਹੋਰ ਹਿੱਸੇ ਸ਼ਾਮਿਲ ਨੇ। ਇਸ ਦੌਰਾਨ ਅੱਜ ਪੰਜਾਬ ਚ ਬਠਿੰਡਾ ਵਿਖੇ ਵੱਧ ਤੋਂ ਵੱਧ ਤਾਪਮਾਨ 36.1 ਡਿਗਰੀ ਸੈਲਸੀਅਸ ਤੇ ਹਰਿਆਣਾ ਦੇ ਭਿਵਾਨੀ ਚ 39 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਆਖਿਰ ਚ ਖਾਸ ਖ਼ਬਰਾਂ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਕਿ ਚੁਗਿਰਦੇ ਦੀ ਰੱਖਿਆ ਅਤੇ ਇੱਕ ਨਿਰੰਤਰ ਰਹਿਣ ਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਅਹਿਮ ਏ। ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸਿੱਖਿਆ ਦਾ ਅਸਲ ਉਦੇਸ਼ ਰਾਸ਼ਟਰ ਦੇ ਵਿਕਾਸ ਵਿਚ ਸਰਗਰਮ ਯੋਗਦਾਨ ਪਾਉਣ ਵਾਲੇ ਨਾਗਰਿਕ ਤਿਆਰ ਕਰਨਾ ਏ। ਪੰਜਾਬ ਚ SIR ਪ੍ਰਕਿਰਿਆ ਦੇ ਹਿੱਸੇ ਵਜੋਂ ਸੂਬੇ ਭਰ ਦੇ ਵੋਟ ਕੇਂਦਰਾਂ ਤੇ ਲਾਏ ਗਏ 2 ਰੋਜ਼ਾ ਵਿਸ਼ੇਸ਼ ਕੈਂਪਾਂ ਦੌਰਾਨ 30 ਲੱਖ ਤੋਂ ਵੱਧ ਵੋਟਰਾਂ ਨੇ ਆਪਣੇ ਗਣਨਾ ਫਾਰਮ ਭਰੇ। ਮੌਸਮ ਵਿਭਾਗ ਨੇ ਅਗਲੇ 4 ਦਿਨਾਂ ਤੱਕ ਪੰਜਾਬ ਸਮੇਤ ਦੇਸ਼ ਦੇ ਉੱਤਰੀ ਹਿੱਸਿਆਂ ਵਿਚ ਬਾਰਿਸ਼ ਦੀ ਪੇਸ਼ੀਨਗੋਈ ਕੀਤੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਅਨੁਸਾਰ ਸ਼ਾਮ ਦੇ 6:30 ਅਤੇ 28 ਸੈਕਿੰਡ ਹੋਏ ਨੇ। ਹੁਣ ਪੇਸ਼ ਕਰ ਰਿਹਾ ਪ੍ਰੋਗਰਾਮ ਯੁਵਾਨੀ, ਸੰਚਾਲਨ ਕਰਨਗੇ ਦੀਪਕ ਗਰਗ।

ਪ੍ਰੋਗਰਾਮ ਸੁਣਨ ਵਾਲੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਨਮਸਕਾਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ। ਯੁਵਾ ਸਾਥੀਓ, ਅੱਜ ਦਿਨ ਹੈ ਐਤਵਾਰ ਤੇ ਐਤਵਾਰ ਨੂੰ ਪ੍ਰੋਗਰਾਮ ਦੇ ਤਹਿਤ ਅਸੀਂ ਤੁਹਾਡੇ ਲਈ ਪੇਸ਼ ਕਰਦੇ ਹਾਂ ਜੀ ਸਿਲਸਿਲਾ ਰੋਜ਼ਗਾਰ ਸਮਾਚਾਰ। ਚੋਣਵੇਂ ਰੋਜ਼ਗਾਰ ਸਮਾਚਾਰ ਲੈ ਕੇ ਤੁਹਾਡਾ ਰੇਡੀਓ ਦੋਸਤ ਹਾਜ਼ਰ ਹੈ ਜੀ। ਤਾਂ ਸਭ ਤੋਂ ਪਹਿਲਾਂ ਜਿਹੜਾ ਰੋਜ਼ਗਾਰ ਸਮਾਚਾਰ ਅਸੀਂ ਤੁਹਾਡੀ ਨਜ਼ਰ ਕਰ ਰਹੇ ਹਾਂ ਉਹ ਅਸੀਂ ਲਿਆਇਆ ਜੀ ਅਧੀਨ ਸੇਵਾਵਾਂ ਚੋਣ ਬੋਰਡ ਵਣ ਭਵਨ ਸੈਕਟਰ 68 SAS ਨਗਰ ਵੱਲੋਂ ਪੰਜਾਬ ਸਰਕਾਰ ਦੇ ਦਫ਼ਤਰ ਡਾਇਰੈਕਟਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਉਦਯੋਗਿਕ ਸਿਖਲਾਈ ਵਿੰਗ ਪੰਜਾਬ ਵਿੱਚ ਕਰਾਫਟ ਇੰਸਟਰਕਟਰ ਦੀਆਂ ਕੁੱਲ 681 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 681 ਅਸਾਮੀਆਂ ਦੇ ਲਈ ਔਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀਓ, ਉਹ ਹੈ ਜੀ 31/7/2026, ਯਾਨੀ ਕਿ 31 ਜੁਲਾਈ 2026। ਇਹਨਾਂ ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਜਿਵੇਂ ਕਿ ਯੋਗਤਾ, ਉਮਰ, ਤਨਖਾਹ, ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਸਾਰੀ ਜਾਣਕਾਰੀ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀਆਂ ਨੂੰ ਗੁਜ਼ਾਰਿਸ਼ ਹੈ ਉਹ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssb.punjab.gov.in। ਯੁਵਾ ਸਾਥੀਓ, ਤੁਸੀਂ ਅਧੀਨ ਸੇਵਾਵਾਂ ਚੋਣ ਬੋਰਡ ਯਾਨੀ ਕਿ ਸੁਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਪੰਜਾਬ ਦੀ ਇਸ ਆਫੀਸ਼ੀਅਲੀ ਵੈਬਸਾਈਟ 'ਤੇ ਜਾ ਕੇ ਜਿਹੜੀਆਂ ਆਰਟ ਕਰਾਫਟ ਇੰਸਟਰਕਟਰ ਦੀਆਂ ਕੁੱਲ 681 ਅਸਾਮੀਆਂ ਪ੍ਰਕਾਸ਼ਿਤ ਹੋਈਆਂ ਨੇ ਉਹਨਾਂ ਸੰਬੰਧੀ ਸਾਰੀ ਜਾਣਕਾਰੀ ਵਿਸਤਾਰ 'ਚ ਦੇਖ ਸਕਦੇ ਹੋ। ਅਤੇ ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਲਈ ਹੈ ਜੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਹਿਮਾਚਲ ਪ੍ਰਦੇਸ਼ ਪੁਲਿਸ ਡਿਪਾਰਟਮੈਂਟ ਵਿਖੇ ਮੇਲ ਕਾਂਸਟੇਬਲ ਦੀਆਂ ਕੁੱਲ 491 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ

ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 491 ਅਸਾਮੀਆਂ ਮੇਲ ਕਾਂਸਟੇਬਲ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 4/8/2026, ਯਾਨੀ ਕਿ 4 ਅਗਸਤ 2026। ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.hppsc.hp.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸਦੀ ਹੈ, ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਡਵਰਟਾਈਜ਼ਮੈਂਟ ਨੰਬਰ 57/7-2026 ਦੇ ਅਧੀਨ ਇਹਨਾਂ ਅਸਾਮੀਆਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਜੀ ਯੁਵਾ ਸਾਥੀਓ, ਪ੍ਰੋਗਰਾਮ ਯੁਵਾਨੀ ਤਹਿਤ ਜਿਹੜਾ ਅਗਲਾ ਰੋਜ਼ਗਾਰ ਸਮਾਚਾਰ ਤੁਹਾਡੇ ਨਾਲ ਆਪਾਂ ਸਾਂਝਾ ਕਰ ਰਹੇ ਹਾਂ, ਉਹ ਅਸੀਂ ਲਿਆ ਜੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਪੰਚਕੁਲਾ ਵੱਲੋਂ। ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਪੰਚਕੁਲਾ ਵੱਲੋਂ ਹਰਿਆਣਾ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ ਵਿਖੇ ਡਿਸਟ੍ਰਿਕਟ ਮੈਨੇਜਰ ਗਰੁੱਪ ਬੀ ਦੀਆਂ ਕੁੱਲ 2 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 2 ਅਸਾਮੀਆਂ ਦੇ ਲਈ ਜਿਹੜੀ ਲਾਸਟ ਤਾਰੀਖ ਯਾਨੀ ਕਿ ਆਖਰੀ ਤਾਰੀਖ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਪੰਚਕੁਲਾ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ, ਉਹ ਹੈ ਜੀ 4/8/2026, ਯਾਨੀ ਕਿ 4 ਅਗਸਤ 2026। ਅਤੇ ਇਹਨਾਂ 2 ਅਸਾਮੀਆਂ ਡਿਸਟ੍ਰਿਕਟ ਮੈਨੇਜਰ ਗਰੁੱਪ ਬੀ ਦੇ ਲਈ ਸਾਰੀਆਂ ਲੋੜੀਂਦੀਆਂ ਸ਼ਰਤਾਂ ਵੇਖਣ ਦੇ ਲਈ ਯੁਵਾ ਸਾਥੀ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਪੰਚਕੁਲਾ ਦੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.hpsc.gov.in। ਅਤੇ ਇਹ ਵੀ ਦੱਸ ਦਈਏ ਯੁਵਾ ਸਾਥੀਓ, ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਐਡਵਰਟਾਈਜ਼ਮੈਂਟ ਨੰਬਰ 24/2026 ਦੇ ਅਧੀਨ ਹਰਿਆਣਾ ਪਬਲਿਕ ਸਰਵਿਸ ਕਮਿਸ਼ਨ ਪੰਚਕੁਲਾ ਵੱਲੋਂ ਕੀਤਾ ਗਿਆ ਹੈ।

ਜੀ ਯੁਵਾ ਸਾਥੀਓ, ਇੱਕ ਵਾਰੀ ਫਿਰ ਤੁਹਾਡਾ ਸਵਾਗਤ ਹੈ ਜੀ ਅਤੇ ਅਗਲਾ ਜਿਹੜਾ ਆਪਾਂ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰ ਰਹੇ ਹਾਂ ਉਹ ਅਸੀਂ ਲਿਆ ਜੀ SSC ਵੱਲੋਂ, ਯਾਨੀ ਕਿ ਸਟਾਫ ਸਿਲੈਕਸ਼ਨ ਕਮਿਸ਼ਨ ਗੌਰਮੈਂਟ ਆਫ ਇੰਡੀਆ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੀਸੈਂਸ ਐਂਡ ਪੈਨਸ਼ਨ ਲੋਧੀ ਰੋਡ ਨਵੀਂ ਦਿੱਲੀ ਵੱਲੋਂ ਅਸਿਸਟੈਂਟ ਸੈਕਸ਼ਨ ਆਫਿਸਰ ਦੀਆਂ ਕੁੱਲ 341 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 341 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਸਟਾਫ ਸਿਲੈਕਸ਼ਨ ਕਮਿਸ਼ਨ ਨਵੀਂ ਦਿੱਲੀ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ, ਉਹ ਹੈ ਜੀ 16/7/2026, ਯਾਨੀ ਕਿ 16 ਜੁਲਾਈ 2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਸਟਾਫ ਸਿਲੈਕਸ਼ਨ ਕਮਿਸ਼ਨ ਨਵੀਂ ਦਿੱਲੀ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.ssc.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ ਇਹਨਾਂ 341 ਅਸਾਮੀਆਂ ਅਸਿਸਟੈਂਟ ਸੈਕਸ਼ਨ ਆਫਿਸਰ ਦੇ ਲਈ ਐਡਵਰਟਾਈਜ਼ਮੈਂਟ ਨੰਬਰ ਹੈ ਜੀ HQ-C 11018/1/2026 ਡੇਟਡ 21/5/2026। ਯੁਵਾ ਸਾਥੀਓ, ਪ੍ਰੋਗਰਾਮ ਯੁਵਾਨੀ ਤਹਿਤ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ, ਪਰ ਹੁਣ ਆਪਾਂ ਸੁਣਦੇ ਹਾਂ ਜੀ ਇੱਕ ਗੀਤ।

ਜੀ ਦੋਸਤੋ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਯੁਵਾਣੀ ਆਕਾਸ਼ਵਾਣੀ FM ਬਠਿੰਡਾ ਤੋਂ, ਅਤੇ ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 6:42 ਅਤੇ 14 ਸਕਿੰਟ ਹੋਏ ਨੇ ਜੀ। ਪ੍ਰੋਗਰਾਮ ਦੇ ਤਹਿਤ ਤੁਸੀਂ ਸੁਣ ਰਹੇ ਹੋ ਰੋਜ਼ਗਾਰ ਸਮਾਚਾਰ, 94 ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਯੁਵਾ ਸਾਥੀਓ ਅਸੀਂ ਕਰ ਰਹੇ ਹਾਂ ਜੀ। ਅਤੇ ਅਗਲਾ ਰੋਜ਼ਗਾਰ ਸਮਾਚਾਰ ਅਸੀਂ ਲਿਆ ਜੀ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ Sector 60 SAS ਨਗਰ ਮੋਹਾਲੀ ਪੰਜਾਬ ਵੱਲੋਂ। ਸਿੱਖਿਆ ਵਿਭਾਗ ਪੰਜਾਬ ਵੱਲੋਂ ਲੈਕਚਰਾਰ ਕੇਡਰ ਦੀਆਂ ਕੁੱਲ 1013 ਯਾਨੀ ਕਿ 1013 ਅਸਾਮੀਆਂ ਜੋ ਕਿ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਲੈਕਚਰਾਰ ਦੀਆਂ ਇਹ ਸਕੂਲ ਕੇਡਰ ਦੀਆਂ ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਵੱਲੋਂ ਨਿਸ਼ਚਿਤ ਕੀਤੀ ਗਈ ਹੈ ਯੁਵਾ ਸਾਥੀ, ਉਹ ਹੈ ਜੀ 31/7/2026 ਯਾਨੀ ਕਿ 31 ਜੁਲਾਈ 2026। ਅਤੇ ਇਹਨਾਂ ਅਸਾਮੀਆਂ ਦੇ ਲਈ ਯਾਨੀ ਕਿ ਲੈਕਚਰਾਰ

0: ਦੀਆਂ 1013 ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਨੂੰ ਜਿਵੇਂ ਕਿ ਯੋਗਤਾ, ਉਮਰ, ਤਨਖਾਹ, ਸਕੇਲ, ਸਿਲੈਕਸ਼ਨ ਪ੍ਰੋਸੀਜਰ ਅਤੇ ਅਸਾਮੀਆਂ ਦੇ ਵਰਗੀਕਰਨ ਸੰਬੰਧੀ ਜਾਣਕਾਰੀ ਲੈਣ ਦੇ ਲਈ ਯੁਵਾ ਸਾਥੀਆਂ ਨੂੰ ਗੁਜ਼ਾਰਿਸ਼ ਹੈ, ਉਹ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.erd.punjab.gov.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ, ਇਹਨਾਂ ਅਸਾਮੀਆਂ ਦਾ ਪ੍ਰਕਾਸ਼ਨ ਐਡਵਰਟਾਈਜ਼ਮੈਂਟ ਨੰਬਰ 10-83-468-6-2026-70-647 ਦੇ ਅਧੀਨ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਸੈਕਟਰ 60 SAS ਨਗਰ ਮੁਹਾਲੀ ਵੱਲੋਂ ਕੀਤਾ ਗਿਆ ਹੈ। ਯੁਵਾ ਸਾਥੀਓ, ਅਗਲਾ ਰੋਜ਼ਗਾਰ ਸਮਾਚਾਰ ਆਪਾਂ ਲਿਆ ਹੈ ਜੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਅਸਿਸਟੈਂਟ ਪ੍ਰੋਫੈਸਰ ਕਾਲਜ ਕੇਡਰ ਦੀਆਂ ਗਰੁੱਪ ਏ ਦੀਆਂ ਕੁੱਲ 369 ਅਸਾਮੀਆਂ ਯਾਨੀ ਕਿ 369 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਅਸਿਸਟੈਂਟ ਪ੍ਰੋਫੈਸਰ ਕਾਲਜ ਕੇਡਰ ਦੀਆਂ ਗਰੁੱਪ ਏ ਦੀਆਂ ਇਹ ਕੁੱਲ 369 ਅਸਾਮੀਆਂ ਜੋ ਕਿ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ ਅਤੇ ਲਾਸਟ ਤਰੀਕ ਯਾਨੀ ਕਿ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਕ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 15-8-2026। ਅਤੇ ਇਹਨਾਂ ਅਸਾਮੀਆਂ ਦੇ ਲਈ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.hppsc.hp.gov.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਅਸੀਂ ਐਡਵਰਟਾਈਜ਼ਮੈਂਟ ਨੰਬਰ ਵੀ ਦੱਸ ਦਈਏ ਯੁਵਾ ਸਾਥੀਓ, ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਉਹ ਹੈ 34/6-2026 ਤੋਂ 55/6-2026। ਇਹਨਾਂ ਐਡਵਰਟਾਈਜ਼ਮੈਂਟ ਦੇ ਅਧੀਨ ਇਹ ਕਾਲਜ ਕੇਡਰ ਦੀਆਂ 369 ਅਸਾਮੀਆਂ ਜੋ ਕਿ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਿਤ ਨੇ, ਅਸਿਸਟੈਂਟ ਪ੍ਰੋਫੈਸਰ ਅਸਾਮੀ ਦਾ ਨਾਂ ਹੈ, ਉਹ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਨੇ। ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ, ਇੰਸਟੀਚਿਊਟ ਆਫ ਬੈਂਕਿੰਗ ਪਰਸੋਨਲ ਸਿਲੈਕਸ਼ਨ ਯਾਨੀ ਕਿ IBPS ਵੱਲੋਂ ਪ੍ਰੋਬੇਸ਼ਨਰੀ ਆਫਿਸਰ ਉਬਲੀਕ ਮੈਨੇਜਮੈਂਟ ਟ੍ਰੇਨਰ ਦੀਆਂ ਕੁੱਲ 6715 ਯਾਨੀ ਕਿ 6715 ਅਸਾਮੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ 6715 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਕ IBPS ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 21-7-2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀ IBPS ਦੀ ਵੈਬਸਾਈਟ ਨੋਟ ਕਰ ਸਕਦੇ ਨੇ। ਵੈਬਸਾਈਟ ਹੈ ਜੀ www.ibps.in। ਅਤੇ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਯੁਵਾ ਸਾਥੀ ਉਹ ਵੀ ਤੁਸੀਂ ਨੋਟ ਕਰੋ, ਐਡਵਰਟਾਈਜ਼ਮੈਂਟ ਨੰਬਰ ਹੈ ਜੀ CRP PO/MT-16। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ ਜਿਹੜੇ ਬੈਂਕ ਇਸ ਭਰਤੀ ਦੇ ਵਿੱਚ ਹਿੱਸਾ ਲੈ ਰਹੇ ਨੇ ਉਹਨਾਂ ਦੇ ਵਿੱਚ ਬੈਂਕ ਆਫ ਬੜੌਦਾ, ਬੈਂਕ ਆਫ ਇੰਡੀਆ, ਬੈਂਕ ਆਫ ਮਹਾਰਾਸ਼ਟਰਾ, ਕੈਨਰਾ ਬੈਂਕ, ਸੈਂਟਰਲ ਬੈਂਕ ਆਫ ਇੰਡੀਆ, ਇੰਡੀਅਨ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਯੂਕੋ ਬੈਂਕ, ਯੂਨੀਅਨ ਬੈਂਕ ਆਫ ਇੰਡੀਆ, ਇਹ ਬੈਂਕ ਨੇ ਜਿਨ੍ਹਾਂ ਨੇ ਸਾਂਝੇ ਤੌਰ 'ਤੇ ਇਹ 6715 ਅਸਾਮੀਆਂ ਪ੍ਰੋਬੇਸ਼ਨਰੀ ਆਫਿਸਰ ਮੈਨੇਜਮੈਂਟ ਟ੍ਰੇਨੀ ਦੀਆਂ ਨੂੰ ਪੂਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕਰ ਰਹੀਆਂ ਨੇ। ਯੁਵਾ ਸਾਥੀਓ, ਪ੍ਰੋਗਰਾਮ ਦੇ ਵਿੱਚ ਆਪਾਂ ਹੋਰ ਵੀ ਰੋਜ਼ਗਾਰ ਸਮਾਚਾਰ ਤੁਹਾਡੀ ਨਜ਼ਰ ਕਰਾਂਗੇ, ਪਰ ਹੁਣ ਸੁਣਾਂਗੇ ਜੀ ਆਪਾਂ ਕੁਝ ਸੰਦੇਸ਼।
1: ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, ਮਿਤੀ 13 ਜੁਲਾਈ ਦਿਨ ਸੋਮਵਾਰ, ਸਿਲਸਿਲਾ ਆਪਣਾ ਵਿਰਸਾ ਆਪਣਾ ਸੱਭਿਆਚਾਰ ਦੇ ਤਹਿਤ ਤੁਸੀਂ ਸੁਣੋਗੇ ਮਹਾਨ ਕਵੀ ਭਗਤ ਪੀਲੂ ਦੀ ਪ੍ਰਸਿੱਧ ਕਾਵਿ ਰਚਨਾ ਕਿੱਸਾ ਮਿਰਜ਼ਾ ਸਾਹਿਬਾ।

1968 ਤੋਂ ਚੱਲ ਰਹੀ ਨੈਕ ਤੋਂ ਦੂਜੀ ਵਾਰ ਏ ਗ੍ਰੇਡ ਅਤੇ UGC ਤੋਂ ਆਟੋਨੋਮਸ ਸਟੇਟਸ ਦਾ ਦਰਜਾ ਹਾਸਲ ਕਰਨ ਵਾਲੀ ਸ਼ਹਿਰ ਦੀ ਇੱਕ ਲੌਤੀ ਨਾਮਵਰ ਸੰਸਥਾ SST ਗਰਲਜ਼ ਕਾਲਜ ਬਠਿੰਡਾ ਵਿੱਚ ਚੱਲ ਰਹੇ ਕੋਰਸਿਸ BA, BCOM, BSE ਮੈਡੀਕਲ, ਨਾਨ ਮੈਡੀਕਲ, CSM, BCA, BBA, BLib, PGDCA, PGD ਇਨ ਯੋਗਾ, PGD ਇਨ ਬੈਂਕਿੰਗ ਅਤੇ ਇੰਸ਼ੋਰੈਂਸ, PGD ਇਨ ਵੈਬ ਡਿਜ਼ਾਈਨ, MA ਇੰਗਲਿਸ਼, ਹਿੰਦੀ ਅਤੇ ਪੰਜਾਬੀ, MCOM, MSC ਮੈਥਸ, MSC IT, MBA, MCA, MSC ਫੈਸ਼ਨ ਡਿਜ਼ਾਈਨਿੰਗ ਅਤੇ 4 ਸਾਲਾ BA BEd ITEP ਵਿੱਚ ਦਾਖਲਾ ਸ਼ੁਰੂ ਹੈ। ਆਧੁਨਿਕ ਸਹੂਲਤਾਂ ਵਾਲਾ ਹੋਸਟਲ, ਕੰਪੀਟੀਸ਼ਨ ਸੈੱਲ, NEP ਅਨੁਸਾਰ 3 ਅਤੇ 4 ਸਾਲਾ UG ਪ੍ਰੋਗਰਾਮਸ, ਹਰ ਵਰਗ ਲਈ ਸਕਾਲਰਸ਼ਿਪ ਸਕੀਮਸ। ਵਧੇਰੇ ਜਾਣਕਾਰੀ ਲਈ SST ਗਰਲਜ਼ ਕਾਲਜ ਅਮਰੀਕ ਸਿੰਘ ਰੋਡ ਬਠਿੰਡਾ ਵਿਖੇ ਵਿਜ਼ਿਟ ਕਰੋ। ਕੰਟੈਕਟ ਨੰਬਰ 94171-59121, 94171-57848 ਅਤੇ 98720-65150।

ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਕੱਲ ਮਿਤੀ 13 ਜੁਲਾਈ 2026 ਦਿਨ ਸੋਮਵਾਰ, ਪ੍ਰੋਗਰਾਮ ਸਜਰੀ ਸਵੇਰ ਵਿਚ ਤੁਹਾਡਾ ਸਵਾਗਤ ਹੋਵੇਗਾ ਇਕ ਨਵੇਂ ਅੰਦਾਜ਼ ਅਤੇ ਨਵੀਂ ਸੋਚ ਨਾਲ। ਨਵੇਂ ਸਿਲਸਿਲੇ ਸਾਇੰਸ ਐਂਡ ਟੈਕਨੋਲੋਜੀ ਦੇ ਤਹਿਤ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ ਲੈ ਕੇ ਆ ਰਹੇ ਹਨ ਅੱਜ ਦੇ ਸਮੇਂ ਦਾ ਬਹੁਤ ਹੀ ਚਰਚਿਤ ਵਿਸ਼ਾ, AI ਅਰਥਾਤ ਕ੍ਰਿਤਿਮ ਬੁੱਧੀ। ਇਸ ਦੇ ਨਾਲ ਹੀ ਤੁਸੀਂ ਸੁਣੋਗੇ ਥੌਟ ਆਫ ਦ ਡੇ, 13 ਜੁਲਾਈ ਦੇ ਨਾਲ ਸੰਬੰਧਿਤ ਇਤਿਹਾਸਿਕ ਘਟਨਾਵਾਂ ਅਤੇ ਦਿਨ ਦੀਆਂ ਮੁੱਖ ਖਬਰਾਂ ਪਵਨ ਦੀ ਆਵਾਜ਼ ਵਿਚ। ਇਸ ਲਈ ਸੁਣਨਾ ਨਾ ਭੁੱਲਿਓ ਕੱਲ 13 ਜੁਲਾਈ ਦਿਨ ਸੋਮਵਾਰ ਸਵੇਰੇ 7 ਵਜੇ ਪ੍ਰੋਗਰਾਮ ਸਜਰੀ ਸਵੇਰ, ਇਕ ਨਵਾਂ ਅੰਦਾਜ਼ ਇਕ ਨਵੀਂ ਸੋਚ। ਪ੍ਰੋਗਰਾਮ ਦੇ ਨਿਰਮਾਤਾ ਅਤੇ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਮਮਤਾ ਅਰੋੜਾ।

0: ਕਿਵੇਂ ਭੋਲੇ
1: ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਨਿਊਜ਼ ਔਨ AIR ਐਪ ਤੇ।
2: ਜੀ ਯੁਵਾ ਸਾਥੀਓ, ਪ੍ਰੋਗਰਾਮ ਚੱਲ ਰਿਹਾ ਜੀ ਯੁਵਾਣੀ ਤੇ, ਚੋਣਵੇਂ ਰੋਜ਼ਗਾਰ ਸਮਾਚਾਰ ਆਪਾਂ ਤੁਹਾਡੀ ਨਜ਼ਰ ਕਰ ਰਹੇ ਹਾਂ ਜੀ। ਤੇ ਅਗਲਾ ਜਿਹੜਾ ਰੋਜ਼ਗਾਰ ਸਮਾਚਾਰ ਤੁਹਾਡੇ ਲਈ ਲੈ ਕੇ ਆ ਰਿਹਾ ਜੀ, ਉਹ ਅਸੀਂ ਲਿੱਤਾ ਜੀ ਰੇਲਵੇ ਰਿਕਰੂਟਮੈਂਟ ਬੋਰਡ ਮਿਨਿਸਟਰੀ ਆਫ ਰੇਲਵੇ ਗੌਰਮੈਂਟ ਆਫ ਇੰਡੀਆ ਵੱਲੋਂ ਸੈਕਸ਼ਨ ਕੰਟਰੋਲਰ ਦੀਆਂ ਕੁੱਲ 119 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਸੈਕਸ਼ਨ ਕੰਟਰੋਲਰ ਦੀਆਂ ਇਹ 119 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਰੇਲਵੇ ਰਿਕਰੂਟਮੈਂਟ ਬੋਰਡ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 14/8/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਤਾਰ 'ਚ ਵੇਖਣ ਦੇ ਲਈ ਯੁਵਾ ਸਾਥੀਆਂ ਨੂੰ ਬੇਨਤੀ ਹੈ, ਉਹ ਰੇਲਵੇ ਬੋਰਡ ਦੇ ਜਿਹੜੇ 21 ਬੋਰਡ ਨੇ ਉਹਨਾਂ ਦੇ ਵਿੱਚੋਂ ਕਿਸੇ 'ਤੇ ਵੀ ਜਾ ਕੇ ਵੈਬਸਾਈਟ 'ਤੇ ਜਾ ਕੇ ਇਹ ਜਿਹੜੀਆਂ ਅਸਾਮੀਆਂ ਪ੍ਰਕਾਸ਼ਿਤ ਹੋਈਆਂ ਨੇ 119 ਸੈਕਸ਼ਨ ਕੰਟਰੋਲਰ ਦੀਆਂ, ਉਹਨਾਂ ਸੰਬੰਧੀ ਜਾਣਕਾਰੀ ਲੈ ਸਕਦੇ ਨੇ। ਪਰ ਆਪਾਂ ਤੁਹਾਡੇ ਨਾਲ ਰੇਲਵੇ ਰਿਕਰੂਟਮੈਂਟ ਬੋਰਡ ਚੰਡੀਗੜ੍ਹ ਦੀ ਵੈਬਸਾਈਟ ਸਾਂਝੀ ਕਰ ਰਹੇ ਹਾਂ, ਜਿੱਥੇ ਜਾ ਕੇ ਤੁਸੀਂ ਇਹਨਾਂ 119 ਅਸਾਮੀਆਂ ਸੰਬੰਧੀ ਸਾਰੀ ਜਾਣਕਾਰੀ ਨੂੰ ਵਿਸਤਾਰ 'ਚ ਦੇਖ ਸਕਦੇ ਹੋ। ਵੈਬਸਾਈਟ ਹੈ ਜੀ www.rrbcdg.gov.in। ਅਤੇ ਜਿਹੜਾ ਸੈਂਟਰਲਾਈਜ਼ਡ ਇੰਪਲਾਇਮੈਂਟ ਨੋਟਿਸ ਨੰਬਰ ਹੈ, ਯਾਨੀ ਕਿ ਸੈਨ ਨੰਬਰ ਹੈ, ਉਹ ਹੈ ਜੀ ਇਹਨਾਂ ਅਸਾਮੀਆਂ ਸੰਬੰਧੀ 3/2026।

ਅਗਲਾ ਰੋਜ਼ਗਾਰ ਸਮਾਚਾਰ ਯੁਵਾ ਸਾਥੀਓ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ। ਜੰਮੂ ਐਂਡ ਕਸ਼ਮੀਰ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਵਾਰਡਨ ਦੀਆਂ ਕੁੱਲ 288 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ।

ਇਹਨਾਂ 288 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਜੰਮੂ ਐਂਡ ਕਸ਼ਮੀਰ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਵੱਲੋਂ ਨਿਸ਼ਚਿਤ ਕੀਤੀ ਗਈ ਹੈ, ਉਹ ਹੈ ਜੀ 25/8/2026। ਅਤੇ ਇਹਨਾਂ ਅਸਾਮੀਆਂ ਲਈ ਸਾਰੀਆਂ ਲੋੜੀਂਦੀਆਂ ਸ਼ਰਤਾਂ ਵੇਖਣ ਦੇ ਲਈ ਯੁਵਾ ਸਾਥੀ ਜੰਮੂ ਐਂਡ ਕਸ਼ਮੀਰ ਸਬਆਰਡੀਨੇਟ ਸਰਵਿਸ ਸਿਲੈਕਸ਼ਨ ਬੋਰਡ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.jkssb.nic.in। ਅਤੇ ਯੁਵਾ ਸਾਥੀਆਂ ਨੂੰ ਇਹ ਵੀ ਦੱਸ ਦਈਏ ਇਹਨਾਂ ਅਸਾਮੀਆਂ ਸੰਬੰਧੀ ਜਿਹੜਾ ਐਡਵਰਟਾਈਜ਼ਮੈਂਟ ਨੰਬਰ ਹੈ ਉਹ ਹੈ ਜੀ 5/2026। ਅਤੇ ਯੁਵਾ ਸਾਥੀਓ, ਅੱਜ ਦੇ ਪ੍ਰੋਗਰਾਮ ਯੁਵਾਨੀ ਦੇ ਵਿੱਚ ਹੁਣ ਆਖਰੀ ਰੋਜ਼ਗਾਰ ਸਮਾਚਾਰ ਅਸੀਂ ਲਿਆ ਜੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਹਿਮਾਚਲ ਪ੍ਰਦੇਸ਼ ਵੱਲੋਂ ਫੀਮੇਲ ਕਾਂਸਟੇਬਲ ਦੀਆਂ ਕੁੱਲ 243 ਅਸਾਮੀਆਂ, ਯਾਨੀ ਕਿ 243 ਅਸਾਮੀਆਂ ਨੂੰ ਪੁਰ ਕਰਨ ਲਈ ਯੋਗ ਉਮੀਦਵਾਰਾਂ ਪਾਸੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਫੀਮੇਲ ਕਾਂਸਟੇਬਲ ਦੀਆਂ 243 ਅਸਾਮੀਆਂ ਦੇ ਲਈ ਆਨਲਾਈਨ ਅਰਜ਼ੀਆਂ ਭੇਜਣ ਦੀ ਜਿਹੜੀ ਆਖਰੀ ਤਾਰੀਖ ਨਿਸ਼ਚਿਤ ਕੀਤੀ ਗਈ ਹੈ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਵੱਲੋਂ, ਉਹ ਹੈ ਜੀ 4/8/2026। ਅਤੇ ਇਹਨਾਂ ਅਸਾਮੀਆਂ ਸੰਬੰਧੀ ਸਾਰੀਆਂ ਸ਼ਰਤਾਂ ਨੂੰ ਵਿਸਥਾਰ 'ਚ ਵੇਖਣ ਦੇ ਲਈ ਯੁਵਾ ਸਾਥੀ ਹਿਮਾਚਲ ਪ੍ਰਦੇਸ਼ ਪਬਲਿਕ ਸਰਵਿਸ ਕਮਿਸ਼ਨ ਦੀ ਵੈਬਸਾਈਟ ਨੋਟ ਕਰ ਲੈਣ। ਵੈਬਸਾਈਟ ਹੈ ਜੀ www.hppsc.hp.gov.in। ਅਤੇ ਐਡਵਰਟਾਈਜ਼ਮੈਂਟ ਨੰਬਰ ਵੀ ਯੁਵਾ ਸਾਥੀਓ ਤੁਸੀਂ ਨੋਟ ਕਰ ਲਓ, ਐਡਵਰਟਾਈਜ਼ਮੈਂਟ ਨੰਬਰ ਇਹਨਾਂ ਸਮੇਂ ਸੰਬੰਧੀ 58/7/2026। ਯੁਵਾ ਸਾਥੀਓ, ਇਹ ਸੀ ਪ੍ਰੋਗਰਾਮ ਯੁਵਾਨੀ ਤਹਿਤ ਚੋਣਵੇਂ ਰੋਜ਼ਗਾਰ ਸਮਾਚਾਰ। ਅਤੇ ਹੁਣ ਪ੍ਰੋਗਰਾਮ ਦੇ ਆਖਿਰ ਦੇ ਵਿੱਚ ਤੁਹਾਡੀ ਨਜ਼ਰ ਹਰਭਜਨ ਮਾਨ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਗੀਤ ਨੂੰ।

ਜੀ ਯੁਵਾ ਸਾਥੀਓ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਯੁਵਾਣੀ ਤਹਿਤ ਸਿਲਸਿਲਾ ਰੋਜ਼ਗਾਰ ਸਮਾਚਾਰ। ਉਮੀਦ ਹੈ ਤੁਹਾਨੂੰ ਅੱਜ ਦਾ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਮਨਦੀਪ ਰਜਾਰਾ ਅਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਹੁਣ ਪ੍ਰੋਗਰਾਮ ਖਤਮ ਕਰਨ ਦੀ ਦਿਓ ਆ ਗਿਆ। ਬਹੁਤ ਬਹੁਤ ਧੰਨਵਾਦ।

0: ਹੁਣੇ ਤੁਸੀਂ ਸੁਣ ਰਹੇ ਸੀ ਯੁਵਾ ਸਾਥੀਆਂ ਲਈ ਪ੍ਰੋਗਰਾਮ ਯੁਵਾਨੀ FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਸ਼ਾਮ ਦੇ 7:32 ਹੋਏ ਨੇ। ਹੁਣ ਪੇਸ਼ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ।
1: प्रोग्राम श्याम सुहानी।
0: युवा साथियों ਤੁਸੀਂ ਸੁਣਿਆ ਪ੍ਰੋਗਰਾਮ ਯੁਵਾ ਨੇ ਅਤੇ ਹੁਣ ਆਪਾਂ ਸਾਰੇ ਸੁਣਾਂਗੇ, ਯੁਵਾ ਸਾਥੀ ਵੀ ਸੁਣਨਗੇ ਅਤੇ ਨਾਲੇ ਹੋਰ ਜਿਹੜੇ ਸਾਡੇ ਲਿਸਨਰ ਨੇ ਸਾਨੂੰ ਪਸੰਦ ਕਰਨ ਵਾਲੇ ਨੇ ਉਹ ਵੀ ਸੁਣਨਗੇ। ਆਵਾਜ਼ ਦੀ ਦੁਨੀਆ ਦੇ ਦੋਸਤੋ, ਆਕਾਸ਼ਵਾਣੀ FM ਬਠਿੰਡਾ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਸ਼ੁਰੂ ਹੋ ਚੁੱਕਿਆ ਹੈ ਜੀ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਕੀ ਕਰਨਾ ਹੈ? ਜੀ ਹਾਂ, ਉਹ ਵੀ ਦੱਸ ਰਹੇ ਹਾਂ ਜੀ। ਤੁਸੀਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਲਈ ਸਾਡਾ ਸਟੂਡੀਓ ਨੰਬਰ 0164-2240-331 ਇਸ ਨੰਬਰ ਨੂੰ ਤੁਸੀਂ ਮਿਲਾਉਣਾ ਹੈ ਜੀ, ਸਾਡੇ ਨਾਲ ਜੁੜ ਜਾਣਾ ਔਰ ਸੁਣਨਾ ਆਪਣੀ ਪਸੰਦ ਦਾ ਕੋਈ ਵੀ ਗੀਤ। ਅਤੇ ਇਸ ਪ੍ਰੋਗਰਾਮ ਦਾ ਤੁਸੀਂ ਆਨੰਦ ਮਾਣੋਗੇ 8 ਵਜੇ ਤੱਕ। ਪ੍ਰੋਗਰਾਮ ਦੇ ਦਰਮਿਆਨ 7:30 ਤੋਂ ਲੈ ਕੇ 7:40 ਤੱਕ ਪੰਜਾਬੀ ਵਿੱਚ ਖਬਰਾਂ ਰੀਲੇਅ ਕਰਾਂਗੇ ਆਕਾਸ਼ਵਾਣੀ ਜਲੰਧਰ ਤੋਂ। 50 ਮਿੰਟ ਦੇ ਇਸ ਪ੍ਰੋਗਰਾਮ ਦੇ ਵਿੱਚ ਸਾਡਾ ਨੰਬਰ ਤੁਸੀਂ ਲਿਖ ਲਓ ਜੀ, ਨੋਟ ਕਰ ਲਓ, 0164-2240-331। ਜਦ ਤੱਕ ਕੋਈ ਦੋਸਤ ਇਸ ਨੰਬਰ ਨੂੰ ਮਿਲਾ ਕੇ ਸਾਡੇ ਨਾਲ ਜੁੜੇਗਾ ਤਦ ਤੱਕ ਸੁਣਾਂਗੇ ਜੀ ਆਪਾਂ ਇਸ ਗੀਤ ਨੂੰ ਜਿਸ ਨੂੰ ਆਵਾਜ਼ ਦਿੱਤੀ ਹੈ ਗਿੱਪੀ ਗਰੇਵਾਲ ਨੇ।
2: Style.

0: ਲਓ ਜੀ, ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-22-43-331 ਇਸ ਨੰਬਰ ਨੂੰ ਡਾਇਲ ਕਰਕੇ ਪਹਿਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਨਾਮ ਪੁੱਛਾਂਗੇ, ਫਰਮਾਇਸ਼ ਨੂੰ ਜਾਣਾਂਗੇ। ਹੈਲੋ।
1: ਹੈਲੋ।
0: ਹਾਂਜੀ ਹਾਂਜੀ ਸਰ, ਨਾਮ ਦੱਸ ਦਿਓ, ਕਿੱਥੋਂ ਬੋਲਦੇ ਹੋ ਦੱਸ ਦਿਓ ਤੇ ਫਰਮਾਇਸ਼ ਕੀ ਦੱਸ ਦਿਓ।
1: ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਸਰ।
1: ਬਾਈ, ਮੇਰਾ ਪਿੰਡ ਮਾਣੀਖੇੜਾ ਹੈਗਾ, ਨਾਮ ਜਸਵੰਤ ਸਿੰਘ ਹੈਗਾ।
0: ਜਸਵੰਤ ਸਿੰਘ, ਇਹ ਮਾਣੀਖੇੜਾ ਪਿੰਡ ਮੁਕਤਸਰ ਸਾਹਿਬ ਚ ਹੈ ਨਾ ਜੀ?
1: ਹਾਂਜੀ ਹਾਂਜੀ।
0: ਠੀਕ ਹੈ ਜਸਵੰਤ ਸਿੰਘ ਜੀ, ਤੇ ਗੀਤ ਦੱਸੋ ਕਿਹੜਾ ਸੁਣਨਾ?
1: ਗੀਤ ਸੁਣਨਾ ਬਾਈ ਜੀ, ਹੱਥੀ ਸਫਾਈ ਦਾ ਵਾਅਦਾ ਕਰ ਲਈ ਸਾਜਨਾ।
0: ਠੀਕ ਹੈ। ਵੈਸੇ ਨਾ ਜਦੋਂ ਜਿਹੜੇ ਕਾਲਰ ਹੁੰਦੇ ਨੇ ਨਾ ਵੀ ਸਾਡੇ ਬੈਲਟ ਦੇ, ਪੇਂਡੂ ਏਰੀਆ ਬੈਲਟ ਦੇ, ਉਹ ਜ਼ਿਆਦਾ ਪੰਜਾਬੀ ਗੀਤ ਸੁਣ ਰਹੇ, ਤੁਹਾਡੀ ਕੋਈ ਖਾਸ ਵਜ੍ਹਾ ਇਸ ਗੀਤ ਨੂੰ ਸੁਣਾਉਂਦੀ ਅੱਜ?
1: ਖਾਸ ਤੁਹਾਨੂੰ ਇਹੀ ਦੱਸਿਆ ਸੀਗਾ ਵੀ ਇਹ 1975 ਚ ਮੈਰਿਜ ਹੋਈ ਸੀ ਮੇਰੀ।
0: ਹਾਂਜੀ।
1: ਤੇ ਚਾਹ ਪੀਣ ਆਏ ਸੀ, ਉਦੋਂ ਇਹ ਗਾਣਾ ਵੱਜ ਰਿਹਾ ਸੀਗਾ, ਜ਼ਿੰਦਗੀ ਚ ਭੁੱਲ ਨੀ ਸਕਦਾ।
0: ਅੱਛਾ, ਜਦੋਂ ਤੁਹਾਡੀ ਬੈਠਰਾਪ ਤੁਹਾਡੇ ਨਾਲ ਸੀ, ਤੁਹਾਡੇ ਧਰਮ ਪਤਨੀ ਹੈ ਨਾ?
1: ਹਾਂਜੀ ਹਾਂਜੀ।
0: ਚਲੋ ਫਿਰ ਸਿਲਵਰ ਜੁਬਲੀ ਵੀ ਮਨਾ ਲਈ ਤੇ ਹੁਣ ਗੋਲਡਨ ਜੁਬਲੀ, 50 ਸਾਲ ਹੋ ਗਏ ਤੁਹਾਡੀ ਵਿਆਹ ਹੋਈ ਨੂੰ ਤੇ ਉਹ ਵੀ ਮਨਾ ਲਈ ਹੈ ਨਾ ਜੀ ਤੁਸੀਂ?
1: ਹਾਂਜੀ, 70 ਸਾਲ ਦੀ ਉਮਰ ਹੈਗੀ ਮੇਰੀ।
0: ਚਲੋ ਤੇ ਪ੍ਰੋਗਰਾਮ ਸਾਡੇ ਸੁਣਦੇ ਰਹਿੰਦੇ ਹੋ, ਫੋਨ ਵੀ ਕਰਦੇ ਰਹਿੰਦੇ ਹੋ?
1: ਸਾਰਾ ਦਿਨ ਮੈਂ ਇਸੇ ਕੰਮ ਤੇ ਹਾਂ ਜੀ, ਮੈਂ ਹੋਰ ਕੰਮ ਤਾਂ ਕਰ ਨਹੀਂ ਸਕਦਾ।
0: ਤੇ ਨਹੀਂ ਫੋਨ ਵੀ ਮਿਲਾਉਂਦੇ ਰਹਿੰਦੇ ਹੋ?
1: ਨਹੀਂ, ਫੋਨ ਅੱਜ ਹੀ ਮਿਲਾਇਆ, ਕਿਸੇ ਪ੍ਰੋਗਰਾਮ ਚ ਨਹੀਂ ਫੋਨ ਮਿਲਾਇਆ ਮੈਂ।
0: ਅੱਛਾ, ਪਹਿਲੀ ਵਾਰ ਫੋਨ ਮਿਲਾਇਆ ਅੱਜ?
1: ਪਹਿਲੀ ਵਾਰੀ ਮਿਲਾਇਆ ਹੈਗਾ, ਉਹ ਵੀ ਅਜੇ ਮੈਂ ਟਾਈਮ ਦੇ ਪਾਬੰਦ ਹੈਗੇ, ਮੈਂ ਰੋਟੀ ਟੁੱਕ ਵੀ ਚਾਹ ਪਾਣੀ ਟਾਈਮ ਟੂ ਟਾਈਮ ਖਾਣਾ ਹੈਗਾ, ਮਤਲਬ।
0: ਵਧੀਆ ਗੱਲ ਆ ਜੀ। ਦੇਖੋ ਜਸਵੰਤ ਸਿੰਘ ਜੀ, ਤੁਸੀਂ ਪਹਿਲੀ ਵਾਰ ਕਾਲ ਮਿਲਾਈ ਤੇ ਪਹਿਲੀ ਕਾਲ ਹੀ ਅੱਜ ਸ਼ਾਮ ਸੁਹਾਣੀ ਪ੍ਰੋਗਰਾਮ ਚ ਤੁਹਾਡੀ ਲੱਗ ਗਈ ਤੇ ਤੁਸੀਂ ਦੀਪਕ ਨਾਲ ਗੱਲ ਕਰ ਰਹੇ ਹੋ, ਮੈਨੂੰ ਜਿੰਨੀ ਖੁਸ਼ੀ ਹੈ ਨਾ, ਤੁਸੀਂ ਸੋਚ ਨਹੀਂ ਸਕਦੇ। ਮੈਨੂੰ ਇਹ ਤਾਂ ਉਮੀਦ ਹੈ ਵੀ ਅੱਜ ਤੁਸੀਂ 2 ਰੋਟੀਆਂ ਵੱਧ ਖਾਓਗੇ ਤੇ ਜਿਹੜੇ ਸਾਡੇ ਆਂਟੀ ਜੀ ਨੇ ਉਹਨਾਂ ਨੂੰ ਵੀ ਕਹੋਗੇ ਵੀ ਇੱਕ ਰੋਟੀ ਤੂੰ ਵੀ ਵੱਧ ਖਾ, ਤੇ ਸੈਰ ਵੀ ਆਪਾਂ ਅੱਜ ਜਿੱਥੇ 15 ਮਿੰਟ ਦੀ ਕਰਨੀ ਆ ਉੱਥੇ 20 ਮਿੰਟ 25 ਮਿੰਟ ਦੀ ਕਰਾਂਗੇ, ਤੇ ਰਲ ਮਿਲ ਕੇ ਆਪਾਂ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਇਸੇ ਤਰ੍ਹਾਂ ਆਨੰਦ ਲਵਾਂਗੇ। ਤੇ ਉਮੀਦ ਹੈ ਜੀ ਅੱਗੇ ਤੋਂ ਵੀ ਸਾਨੂੰ ਕਾਲ ਕਰਦੇ ਰਹੋਗੇ ਤੇ ਸੁਣਦੇ ਹਾਂ ਤੁਹਾਡੀ ਫਰਮਾਇਸ਼ ਤੇ ਆਪਾਂ ਹੱਥ ਕੀ ਸਫਾਈ ਹਿੰਦੀ ਫਿਲਮ ਵਿੱਚੋਂ ਇਸ ਗੀਤ ਨੂੰ।
1: ਥੈਂਕ ਯੂ ਵੈਰੀ ਮਚ।
0: ਥੈਂਕ ਯੂ, ਸੋ ਨਾਈਸ ਆਫ ਯੂ।

0: ਲਓ ਜੀ ਪ੍ਰੋਗਰਾਮ ਸ਼ਾਮ ਸੋਨੀ ਦੇ ਵਿੱਚ 0164-22-40-331 ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ, ਆਵਾਜ਼ ਆ ਰਹੀ ਹੈ ਜੀ ਮੇਰੀ?
1: ਹੈਲੋ,
0: ਬੋਲੋ ਜੀ, ਕਿਰਪਾ ਕਰਕੇ ਨਾਮ ਦੱਸ ਦੋ ਪਹਿਲਾਂ ਤਾਂ।
1: ਮੁਸਕਾਨ ਬੇਗਮ ਜੀ।
0: ਮੁਸਕਾਨ ਬੇਗਮ ਜੀ, ਤੁਸੀਂ ਮੈਨੂੰ 3 ਵਾਰੀ ਹੈਲੋ ਹੈਲੋ ਕਰਾਈ ਆ ਜੀ।
1: ਸੌਰੀ ਜੀ।
0: ਚਲੋ ਠੀਕ ਹੈ ਜੀ, ਨਹੀਂ ਇਹ ਜੀ ਕੋਈ ਗੱਲ ਨੀ ਜੀ। ਸਵਾਗਤ ਕਰਦੇ ਹਾਂ ਜੀ ਤੁਹਾਡਾ ਪ੍ਰੋਗਰਾਮ ਸ਼ਾਮ ਸੋਨੀ ਚ।
1: ਹਾਂਜੀ ਹਾਂਜੀ,
0: ਪਤਾ ਕੀ ਆ, 3 ਵਾਰੀ ਕਰਨ ਦਾ ਮਤਲਬ ਇਹ ਆ ਵੀ ਇਹ ਸਾਡਾ ਇੱਕ ਬਣਾਇਆ ਹੋਇਆ ਸਿਸਟਮ ਹੈ ਵੀ 2 ਵਾਰੀ ਬੋਲ ਪਏ, 3ਵਾਰ ਨਹੀਂ ਬੋਲੇ ਤਾਂ ਮੈਂ ਕਨੈਕਟ ਤੋਂ ਡਿਸਕਨੈਕਟ ਕਰਨ ਲੱਗਿਆ ਸੀਗਾ, ਤਦ ਕਹਿ ਰਿਹਾ ਤੁਹਾਨੂੰ 3 ਵਾਰੀ ਤੁਸੀਂ ਬੁਲਾਤਾ ਜੀ। ਚਲੋ ਤੁਸੀਂ ਕਿੱਥੋਂ ਬੋਲ ਰਹੇ ਹੋ ਮੁਸਕਾਨ ਬੇਗਮ ਜੀ?
1: ਅਸੀਂ ਜੀ ਮੁਕਤਸਰ ਇਲਾਕੇ ਚੋਂ ਬੋਲਦੇ ਹਾਂ, ਲੈਪੋ ਗੈਰੀ ਤੋਂ।
0: ਲੈਪੋ ਗੈਰੀ, ਮੁਕਤਸਰ ਵਾਲਿਆਂ ਦੀ ਚੜ੍ਹਾਈ ਹੈ ਜੀ। ਪਹਿਲੀ ਕਾਲ ਵੀ ਮੁਕਤਸਰ ਜ਼ਿਲ੍ਹੇ ਚੋਂ ਤੇ ਦੂਜੀ ਕਾਲ ਵੀ ਫਿਰ ਅੱਜ ਮੁਕਤਸਰ ਜ਼ਿਲ੍ਹੇ ਚੋਂ।
1: ਹਾਂਜੀ
0: ਚਲੋ ਠੀਕ ਹੈ ਜੀ, ਗੀਤ ਦੱਸੋ ਕਿਹੜਾ ਸੁਣਨਾ?
1: ਸਾਨੂੰ ਸੁਣਾ ਦੋ ਇੰਜ ਨੀ ਕਰੀ ਦੇ ਸੱਜਣਾ, ਸ਼ਿਕਵੇ ਸ਼ਿਕਾਇਤਾਂ ਪਿਆਰ ਨੇ ਨਿਭਦੇ, ਗੁਰਦਾਸ ਮਾਨ ਦਾ ਜੀ।
0: ਮਗਰ ਉਹਨਾ ਤੁਹਾਨੂੰ ਐਨ ਰਟਾਈ ਜਾਂਦੇ ਹੈਗੇ ਵੀ ਭਾਈ ਤੁਸੀਂ ਐ ਬੋਲੋ, ਤੁਹਾਨੂੰ ਤੁਸੀਂ ਪਹਿਲਾਂ ਮੈਨੂੰ ਸੁਰਜੀਤ ਬਿੰਦ ਰੱਖਿਆ ਕਿਆ, ਹੁਣ ਤੁਸੀਂ
1: ਤੁਹਾਨੂੰ ਲੱਭਿਆ ਹੀ ਨਹੀਂ ਜੀ ਗਾਣ।
0: ਚਲੋ ਕੋਈ ਗੱਲ ਨੀ, ਆਪਾਂ ਗੁਰਦਾਸ ਮਾਨ ਦਾ ਲਾ ਦਿੰਦੇ ਹਾਂ ਜੀ, ਜਿਹੜਾ ਸਾਨੂੰ ਲੱਭੂਗਾ ਹੁਣ।
1: ਹਾਂਜੀ, ਇਹ ਤਾਂ ਤੁਸੀਂ ਹੁਣ ਜ਼ਰੂਰ ਲੱਭ ਦੋ।
0: ਇਹ ਜ਼ਰੂਰ ਲੱਭ ਦਈਏ।
1: ਹਾਂਜੀ ਹਾਂਜੀ,
0: ਇਹ ਪਤਾ ਕੀ ਆ ਜੀ, ਕੰਪਿਊਟਰ ਆ ਜਿਹੜੇ ਸਾਡੇ ਨਾਲ ਉਹ ਟਾਈਮ ਲੈਂਦੇ ਹੈਗੇ ਗੇ, ਤੇ ਕੋਈ ਗੱਲ ਨੀ ਆਪਾਂ ਲਾ ਦਿੰਦੇ ਹਾਂ ਜੀ ਕੋਈ ਨਾ ਕੋਈ ਗੁਰਦਾਸ ਮਾਨ ਦਾ ਗੀਤ। ਤੇ ਸ਼ੁਕਰੀਆ ਜੀ ਕਾਲ ਕਰਨ ਲਈ।
1: ਥੈਂਕ ਯੂ ਜੀ।
0: ਥੈਂਕ ਯੂ। ਲਓ ਜੀ, ਇਹ ਸਾਡੇ ਨਾਲ ਜੁੜੇ ਸੀ ਮੁਸਕਾਨ ਬੇਗਮ, ਇਹਨਾਂ ਨੇ ਪਹਿਲਾਂ ਗੀਤ ਦੀ ਜਿਹੜੀ ਫਰਮਾਇਸ਼ ਕੀਤੀ ਸੀ ਜੀ ਉਹ ਸੁਰਜੀਤ ਬਿੰਦਰਖਿਆ ਦੀ ਕੀਤੀ ਸੀ, ਤੇ ਆਪਾਂ ਉਹਨਾਂ ਦੀ ਨਜ਼ਰ ਕਰਾਂਗੇ ਜੀ ਸੁਰਜੀਤ ਬਿੰਦਰਖਿਆ ਦੀ ਆਵਾਜ਼ ਦੇ ਵਿੱਚ ਇਸ ਖੂਬਸੂਰਤ ਗੀਤ ਨੂੰ।

0: ਲਓ ਜੀ, ਪ੍ਰੋਗਰਾਮ ਸ਼ਾਮ ਸਵਾਨੀ ਦੇ ਵਿੱਚ ਸਾਡਾ ਨੰਬਰ 0164-22-43-331 ਡਾਇਲ ਹੋ ਚੁੱਕਿਆ ਜੀ। ਹੈਲੋ।
1: ਹੈਲੋ ਵੀਰ ਜੀ, ਸਤਿ ਸ੍ਰੀ ਅਕਾਲ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ। ਜੀ ਆਇਆਂ ਨੂੰ ਆ ਗਏ ਪ੍ਰੋਗਰਾਮ ਸ਼ਾਮ ਸਵਾਨੀ ਤੁਹਾਨੂੰ।
1: ਥੈਂਕ ਯੂ ਸਰ।
0: ਨਾਮ ਦੱਸੋ ਤੇ ਫਰਮਾਇਸ਼ੀ ਗੀਤ ਦੱਸੋ ਤੇ ਆਪਣਾ ਪਤਾ ਦੱਸੋ।
1: ਨਾਮ ਜੀ ਰਵਿੰਦਰ ਸਿੰਘ ਜੱਸਲ, ਫਰੀਦਕੋਟ ਤੋਂ ਜੀ।
0: ਜੀ
1: ਹਾਂਜੀ।
0: ਗੀਤ ਕਿਹੜਾ ਸੁਣੋਗੇ ਜੱਸਲ ਸਾਹਿਬ?
1: ਗੀਤ ਸੁਣਾ ਦੋ ਜੀ, ਅਕਸਰ ਹੀ ਸੁਣਦੇ ਰਹੇ ਹੈਗੇ ਆ, ਹਰਜੀਤ ਹਰਮਨ ਦਾ ਪੰਜਾਬ ਦੀ ਤਰ੍ਹਾਂ।
0: ਠੀਕ ਹੈ ਜੀ। ਤੇ
1: ਹਾਂਜੀ,
0: ਅਕਸਰ ਸੁਣ?
1: ਬਾਕੀ
0: ਜੀ ਜੀ
1: ਕਾਫੀ ਸਮੇਂ ਬਾਅਦ ਮੈਂ ਕਾਲ ਲਾਈ ਹੈਗੀ ਹੈ, ਹੋ ਗਿਆ 2.5-3 ਸਾਲ।
0: ਬੜੇ
1: ਬਾਕੀ ਪੁਰਾਣੇ ਸਰੋਤਿਆਂ ਨੂੰ, ਨਵੇਂ ਸਰੋਤਿਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
0: ਤੇ 3 ਸਾਲ ਦਾ ਤੁਸੀਂ ਇੰਨਾ ਲੰਬਾ ਵਕਫਾ ਪਾਇਆ, ਇਸ ਦੌਰਾਨ ਤੁਸੀਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰੋਗਰਾਮ ਤਾਂ ਸੁਣਦੇ ਰਹੇ ਹੋ ਨਾ?
1: ਪ੍ਰੋਗਰਾਮ ਵਿੱਚ ਦੀ ਸੁਣ ਲੈਂਦੇ ਸੀਗੇ ਜੀ, ਪਰ ਮੈਂ ਹੁਣ ਥੋੜੇ ਦਿਨ ਹੋ ਗਿਆ ਐਪ ਡਾਊਨਲੋਡ ਕੀਤੀ, ਉਹਦੇ ਰਾਹੀਂ ਮੈਂ ਸੁਣ ਰਿਹਾ ਹੈਗਾ।
0: ਨਹੀਂ ਜੀ, ਤੁਸੀਂ ਨਾਰਾਜ਼ਗੀ ਨਹੀਂ ਰੱਖਣੀ, ਐਨ ਬਾਰੋ ਬਾਰੀ ਕਾਲ ਵੀ ਕਰੋ ਜੀ ਸਾਨੂੰ, ਹਨਾ, ਜੋ ਵੀ ਟਾਈਮ ਲਿਖਿਆ ਹੋਇਆ ਸੀ, ਤੇ ਸਾਡੇ ਪ੍ਰੋਗਰਾਮ ਵੀ ਸੁਣੋ।
1: ਹਾਂਜੀ
0: ਠੀਕ ਹੈ ਜਸਲ ਸਾਹਿਬ, ਉਮੀਦ ਕਰਦੇ ਹਾਂ ਤੁਸੀਂ ਸਾਡੇ ਨਾਲ ਮੋਹ ਪਿਆਰ ਆਪਣਾ ਬਣਾਈ ਰੱਖੋਗੇ, ਜੁੜੇ ਰਹੋਗੇ ਸਾਡੇ ਨਾਲ, ਤੇ ਸੁਣਦੇ ਆਪਾਂ ਤੁਹਾਡੀ ਫਰਮਾਇਸ਼ ਤੇ ਹਰਜੀਤ ਹਰਮਨ ਨੂੰ।
1: ਠੀਕ ਹੈ ਸਰ ਜੀ, ਥੈਂਕ ਯੂ ਸਰ, ਓਕੇ।

ਲਓ ਜੀ, ਪ੍ਰੋਗਰਾਮ ਤੁਸੀਂ ਸੁਣ ਰਹੇ ਹੋ ਸ਼ਾਮ ਸਵਾਨੀ ਆਕਾਸ਼ਵਾਣੀ ਐਫ ਐਮ ਬਠਿੰਡਾ ਤੋਂ, ਅਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ 7:22 ਅਤੇ 18 ਸਕਿੰਟ ਹੋਏ ਨੇ ਜੀ। ਕਾਲ ਸਾਡੇ ਨਾਲ ਮਿਲੀ ਸੀ ਜੀ ਅਮਰਜੀਤ ਕੌਰ ਹੋਰਾਂ ਦੀ, ਬੈਨੀਵਾਲ ਜ਼ਿਲ੍ਹਾ ਮਾਨਸਾ ਤੋਂ। ਉਹਨਾਂ ਦੀ ਕਾਲ ਡਿਸਕਨੈਕਟ ਹੋ ਗਈ। ਉਹਨਾਂ ਨੇ ਰਵਿੰਦਰ ਗਰੇਵਾਲ ਦੀ ਆਵਾਜ਼ ਦੇ ਵਿੱਚ ਪੱਗ ਗੀਤ ਸਾਨੂੰ ਸੁਣਨ ਨੂੰ ਕਿਹਾ ਸੀ, ਅਤੇ ਸੁਣਦੇ ਆਪਾਂ ਉਹਨਾਂ ਦੀ ਫਰਮਾਇਸ਼ 'ਤੇ ਗੀਤ।

0: लो जी प्रोग्राम शाम सानी दे विच 0164-22-40-331 नंबर डायल करके अगले कॉलर जुड़ चुके ने। हैलो,
1: हेलो,
0: हाँ जी नाम दसो जी।
1: बेअंत कौर जी।
0: बेअंत कौर बोल रहे ने, कितो बोल दे ने?
1: ਅਸੀਂ ਜੀ ਪਥਰਾਲੇ ਤੋਂ ਬੋਲ ਰਹੇ ਹਾਂ ਜੀ।
0: ਅਸੀਂ ਜੀ ਪਥਰਾਲੇ ਤੋਂ, ਜ਼ਿਲ੍ਹਾ ਬਠਿੰਡਾ ਹੈ ਜੀ।
1: ਹਾਂਜੀ
0: ਦੱਸੋ ਬੇਅੰਤ, ਕਿਹੜਾ ਗੀਤ ਸੁਣਨਾ?
1: ਅਸੀਂ ਆਰਨੇਤ ਦਾ ਸੁਣਾ ਦੋ ਜੀ।
0: ਆਰਨੇਤ ਦਾ ਸੁਣਾ ਦਈਏ?
1: ਹਾਂਜੀ।
0: ਅੱਛਾ, ਪਹਿਲਾਂ ਤਾਂ ਮੈਨੂੰ ਕਿਹਾ ਸੀ ਤੁਸੀਂ ਡਾਇਮੰਡ ਗੀਤ ਸੁਣਾ ਦੋ ਜੀ, ਹੁਣ ਆਰਨੇਤ ਦਾ ਸੁਣਾ ਦੋ ਜੀ, ਆਪਾਂ ਉਹ ਸੁਣਾ।
1: ਅਸੀਂ ਗਲਤੀ ਨਾਲ ਬੋਲਿਆ ਗਿਆ ਜੀ, ਸਾਡੀ ਸਿਸਟਰ ਨੇ ਕਿਹਾ ਸੀਗਾ।
0: ਅੱਛਾ, ਆਰਨੇਤ ਦਾ ਕਿਹੜਾ ਗੀਤ ਲਾ ਦਈਏ?
1: ਬਾਬਿਆਂ ਵਾਲਾ ਗੀਤ ਲਾ ਦੋ ਜੀ।
0: ਬੇਬੇ ਬਾਪੂ ਹੈ ਜੀ।
1: ਹਾਂਜੀ।
0: ਬੇਅੰਤ ਕੀ ਕਰਦੀ ਆ?
1: ਅਸੀਂ ਪੜ੍ਹਾਈ ਕਰਦੇ ਆ ਜੀ।
0: ਕਿਹੜੀ ਕਲਾਸ ਚ?
1: 7th ਕਲਾਸ ਵਿੱਚ ਜੀ।
0: 7ਵੀਂ ਚ? ਤੇ ਪੂਰਾ ਪੜ੍ਹਨਾ ਹੁਣ, ਕੱਲ ਸਕੂਲ ਲੱਗ ਜਾਣੀ ਆ, ਦੋ ਛੁੱਟੀਆਂ ਬਾਅਦ ਹਨਾ, ਪੂਰੇ ਪੀਰੀਅਡ, ਪੂਰੇ ਪੀਰੀਅਡ ਲਾਉਣੇ ਆ, ਵਧੀਆ ਪੜ੍ਹਨਾ, ਠੀਕ ਹੈ?
1: ਠੀਕ ਹੈ ਜੀ।
0: ਹਾਂ, ਹੁਣ ਗਾਣਾ ਵੀ ਤੇਰੀ ਚੋਇਸ ਦਾ ਆਪਾਂ ਸੁਣਾ ਰਹੇ ਆ ਜੀ ਤੁਹਾਨੂੰ, ਤੇ ਤੇਰਾ ਧੰਨਵਾਦ ਬੇਅੰਤ, ਤੂੰ ਸਾਨੂੰ ਕਾਲ ਕੀਤੀ ਬੇਟਾ, ਸ਼ੁਕਰੀਆ।
1: ਠੀਕ ਹੈ ਜੀ।

करना है। अफगानिस्तान के खेती बाड़ी सिंचाई ते पशुधन मंत्री मौलवी अताउल्ला उमर ने आज भारत का अपना चेतना दौरा समाप्त किया। विदेश मंत्रालय ने दस्सिया है कि उन्हां दे नाल एक उच्च पदरी वफद भी सी। पिछले साल अक्टूबर तो बाद यह अफगानिस्तान तो भारत का मंत्री पद्धर का चौथा दौरा सी, जो दवल्ले सहयोग विच निरंतर प्रगति नूं दर्शाउंदा है। इस दौरे दौरान अफगान मंत्री ने खेतीबाड़ी ते किसान भलाई मंत्री शिवराज सिंह चौहान नाल मुलाकात की थी। दोवां धिरां ने खेतीबाड़ी सिंचाई पशुधन खेतीबाड़ी खोज सिक्ख्या समर्थन निर्माण ते खेतीबाड़ी व्यापार विच सहयोग ते चर्चा की थी। खुराक सुरक्षा बीज प्रणालियां अते फसल उत्पादकता वधाउण चर्चा दा मुख विषय सन। भारत ने जलवायु लचकीलेपन अते जैविक सुरक्षित फसलां दीयां किस्मां निरंतर रहणयोग सिंचाई ढंग तरीकियां पानी दी संभाल वाटरशेड विकास अते आपसी हित दे होर खेतरां विच सहयोग राहीं अफगानिस्तान दे खेतीबाड़ी सैक्टर दी हमायत करन दी आपणी वचनबद्धता दोहराई। अफगान खेतीबाड़ी मंत्री ने फूड प्रोसेसिंग सनत मंत्री चिराग पासवान नाल भी मुलाकात की थी। उन्होंने मुल वधाउण बुनियादी ढांचा विकास तकनालोजी तबादले समर्थन निर्माण अते खेतीबाड़ी ते खुराक उत्पादन विच दवल्ले व्यापार नूं उत्साहित करन राहीं फूड प्रोसेसिंग विच सहयोग ते चर्चा की थी। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNew ਜਲੰਧਰ। ਵੀਅਤਨਾਮ ਵਿਚ ਭਾਰਤੀ ਦੂਤਕਰ ਨੇ ਅੱਜ ਕਿਹਾ ਹੈ ਕਿ ਫੂਕ ਵੋਕ ਟਾਪੂ ਨੇੜੇ ਕੱਲ੍ਹ ਹੋਏ ਕਿਸ਼ਤੀ ਹਾਦਸੇ ਵਿਚ ਮਾਰੇ ਗਏ 15 ਭਾਰਤੀ ਨਾਗਰਿਕਾਂ ਦੀਆਂ ਦੇਹਾਂ ਨੂੰ ਹੋ ਚਿਨਮੀਨ ਸਿਟੀ ਲਿਜਾਇਆ ਜਾ ਰਿਹਾ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਦੂਤਕਰ ਨੇ ਕਿਹਾ ਕਿ ਜ਼ਰੂਰੀ ਅਮਲ ਪੂਰੇ ਹੋ ਜਾਣ ਤੋਂ ਬਾਅਦ ਦੇਹਾਂ ਨੂੰ ਜਲਦ ਤੋਂ ਜਲਦ ਭਾਰਤ ਵਾਪਸ ਭੇਜਿਆ ਜਾਏਗਾ। ਦੂਤਕਰ ਨੇ ਇਹ ਵੀ ਕਿਹਾ ਕਿ ਹੋ ਚਿਨਮਿਨ ਸਿਟੀ ਵਿਚ ਭਾਰਤੀ ਕੌਂਸਲੇਟ ਜਨਰਲ ਵੀਅਤਨਾਮੀ ਅਧਿਕਾਰੀਆਂ ਨਾਲ ਲਗਾਤਾਰ ਸੰਪਰਕ ਵਿਚ ਏ ਅਤੇ ਇਨ੍ਹਾਂ ਦੇਹਾਂ ਨੂੰ ਭਾਰਤ ਵਾਪਸ ਭੇਜਣ ਵਿਚ ਤੇਜ਼ੀ ਲਿਆਉਣ ਲਈ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ ਹੈ। ਅੱਜ ਪਹਿਲਾਂ ਦੂਤਕਰ ਨੇ ਐਲਾਨ ਕੀਤਾ ਸੀ ਕਿ ਕਿਸ਼ਤੀ ਹਾਦਸੇ ਵਿਚ ਜ਼ਖਮੀ ਹੋਏ 15 ਭਾਰਤੀਆਂ ਨੂੰ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਭਾਰਤ ਵਾਪਸ ਆ ਰਹੇ ਨੇ। ਦੂਤਕਰ ਮੁਤਾਬਕ ਗੰਭੀਰ ਜ਼ਖਮੀਆਂ ਵਿਚੋਂ ਇਕ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਭਾਰਤ ਵਾਪਸ ਆ ਰਿਹਾ, ਜਦੋਂ ਕਿ ਦੂਜਾ ਫੂਕੋਕ ਵੀਅਤਨਾਮ ਦੇ ਇਕ ਹਸਪਤਾਲ ਵਿਚ ਸੇਰੇ ਇਲਾਜ ਏ। ਪ੍ਰਸਿੱਧ ਗਾਇਕਾ ਐਸ ਜਾਨਕੀ ਅੰਮਾ ਦਾ ਕੱਲ੍ਹ ਕਰਨਾਟਕਾ ਦੇ ਮੈਸੂਰ ਵਿਚ ਇਕ ਨਿੱਜੀ ਹਸਪਤਾਲ ਵਿਚ ਦੇਹਾਂਤ ਹੋ ਗਿਆ ਹੈ। ਉਹ 88 ਸਾਲਾਂ ਦੇ ਸਨ। ਉਮਰ ਨਾਲ ਸੰਬੰਧਿਤ ਸਿਹਤ ਪਰੇਸ਼ਾਨੀਆਂ ਨਾਲ ਜੂਝ ਰਹੇ ਸਨ। 6 ਦਹਾਕਿਆਂ ਤੋਂ ਵੱਧ ਦੇ ਆਪਣੇ ਕਰੀਅਰ ਵਿਚ ਉਨ੍ਹਾਂ ਨੇ ਕੰਨੜ, ਤਮਿਲ, ਤੇਲਗੂ, ਮਲਿਆਲਮ ਤੇ ਹਿੰਦੀ ਸਮੇਤ ਕਈ ਭਾਸ਼ਾਵਾਂ ਵਿਚ ਕਰੀਬ 48,000 ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਆਪਣੀ ਬਹੁਪੱਖੀ ਗਾਇਕੀ ਕਾਰਨ ਉਨ੍ਹਾਂ ਨੂੰ ਨਾਈਟਿੰਗੇਲ ਆਫ਼ ਦਾ ਸਾਊਥ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਉਨ੍ਹਾਂ ਨੂੰ 4 ਰਾਸ਼ਟਰੀ ਫਿਲਮ ਅਵਾਰਡ, 33 ਰਾਜ ਅਵਾਰਡ ਅਤੇ 2013 ਵਿਚ ਪਦਮ ਭੂਸ਼ਣ ਨਾਲ ਨਵਾਜ਼ਿਆ ਗਿਆ ਸੀ। ਰਾਸ਼ਟਰਪਤੀ ਦ੍ਰੌਪਦੀ ਮੁਰਮੂ, ਉਪ ਰਾਸ਼ਟਰਪਤੀ ਸੀਪੀ ਰਾਧਾ ਕ੍ਰਿਸ਼ਨਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਸ ਜਾਨਕੀ ਅੰਮਾ ਦੇ ਦੇਹਾਂਤ ਤੇ ਦੁੱਖ ਪ੍ਰਗਟ ਕੀਤਾ ਹੈ। ਅਮਰੀਕਾ, ਬਰਤਾਨੀਆ ਅਤੇ 12 ਹੋਰ ਪੱਛਮੀ ਅਤੇ ਏਸ਼ੀਆਈ ਦੇਸ਼ਾਂ ਨੇ 2016 ਦੇ ਵਿਚੋਲਗੀ ਫੈਸਲੇ ਦੇ ਆਧਾਰ ਤੇ ਦੱਖਣੀ ਚੀਨ ਸਾਗਰ ਵਿਚ ਅੱਜ ਚੀਨ ਦੇ ਵਿਆਪਕ ਦਾਅਵਿਆਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਇਨ੍ਹਾਂ 14 ਦੇਸ਼ਾਂ ਵੱਲੋਂ ਜਾਰੀ ਕੀਤੇ ਗਏ ਇੱਕ ਸਾਂਝੇ ਬਿਆਨ ਵਿਚ ਕਿਹਾ ਗਿਆ ਕਿ ਉਹ ਵਿਵਾਦ ਵਾਲੇ ਪਾਣੀਆਂ ਵਿਚ ਖੇਤਰੀ ਸਥਿਰਤਾ ਨੂੰ ਖਤਰੇ ਵਿਚ ਪਾਉਣ ਵਾਲੀਆਂ ਅਸਥਿਰ ਕਾਰਵਾਈਆਂ ਨੂੰ ਰੱਦ ਕਰਦੇ ਨੇ। ਇਸ ਦੌਰਾਨ 27 ਦੇਸ਼ਾਂ ਦੇ ਯੂਰਪੀਅਨ ਯੂਨੀਅਨ ਨੇ ਇਕ ਵੱਖਰਾ ਬਿਆਨ ਜਾਰੀ ਕੀਤਾ, ਜਿਸ ਵਿਚ ਇਸ ਫੈਸਲੇ ਨੂੰ ਵਿਵਾਦਾਂ ਦੇ ਸ਼ਾਂਤੀਪੂਰਨ ਹੱਲ ਵਿਚ ਇਕ ਇਤਿਹਾਸਕ ਫੈਸਲਾ ਕਿਹਾ ਗਿਆ ਹੈ। ਬਿਆਨਾਂ ਵਿਚ 12 ਜੁਲਾਈ 2016 ਨੂੰ ਦੀ ਹੇਗ ਵਿਖੇ ਸਮੁੰਦਰ ਦੇ ਕਾਨੂੰਨ ਤੇ ਸੰਯੁਕਤ ਰਾਸ਼ਟਰ ਸੰਮੇਲਨ ਦੇ ਤਹਿਤ ਕਾਇਮਿਕ ਟ੍ਰਿਬੂਨਲ ਵੱਲੋਂ ਦਿੱਤੇ ਗਏ ਵਿਚੋਲਗੀ ਫੈਸਲੇ ਦਾ ਹਵਾਲਾ ਦਿੱਤਾ ਗਿਆ, ਜਿਸ ਵਿਚ ਕਿਹਾ ਗਿਆ ਸੀ ਕਿ ਇਤਿਹਾਸਕ ਫੈਸਲਾ ਅੰਤਮ ਅਤੇ ਕਾਨੂੰਨੀ ਤੌਰ ਤੇ ਮੰਨਣ ਵਾਲਾ ਫੈਸਲਾ ਏ। ਹਾਲਾਂਕਿ ਚੀਨ ਨੇ ਇਸ ਫੈਸਲੇ ਨੂੰ ਰੱਦ ਕਰ ਦਿੱਤਾ ਅਤੇ ਕਿਹਾ ਕਿ ਅਵੈਧ ਹੈ ਅਤੇ ਇਸ ਦਾ ਕੋਈ ਪਾਲਣਾ ਪ੍ਰਭਾਵ ਨਹੀਂ ਹੈ। ਇਸ ਨੇ ਦੁਹਰਾਇਆ ਕਿ ਉਹ ਨਾ ਤਾਂ ਇਸ ਨੂੰ ਸਵੀਕਾਰ ਕਰਦਾ ਹੈ ਅਤੇ ਨਾ ਹੀ ਮਾਨਤਾ ਦਿੰਦਾ ਹੈ। ਸਰਕਾਰ ਨੇ ਸੋਸ਼ਲ ਮੀਡੀਆ ਤੇ ਚੱਲ ਰਹੀ ਇੱਕ ਫਰਜ਼ੀ ਤਸਵੀਰ ਦਾ ਖੰਡਨ ਕੀਤਾ, ਜਿਸ ਵਿਚ ਦਾਅਵਾ ਕੀਤਾ ਗਿਆ ਕਿ ਇਥਨੋਲ ਵਾਲੇ ਪੈਟਰੋਲ ਨਾਲ ਵਾਹਨ ਦੇ ਈਂਧਨ ਟੈਂਕ ਵਿਚ ਸਮੱਸਿਆ ਪੈਦਾ ਹੋ ਸਕਦੀ ਏ। ਪੱਤਰ ਸੂਚਨਾ ਬਿਊਰੋ PIB ਦੀ ਤੱਥਾਂ ਦੀ ਜਾਂਚ ਪਰ ਇਕਾਈ ਨੇ ਇਸ ਦਾਅਵੇ ਨੂੰ ਝੂਠਾ ਕਰਾਰ ਦਿੱਤਾ ਹੈ। ਖੇਡਾਂ ਵਿਚ ਫੀਫਾ ਫੁੱਟਬਾਲ ਵਿਸ਼ਵ ਕੱਪ ਦੇ ਸੈਮੀਫਾਈਨਲ ਮੁਕਾਬਲੇ ਤੈਅ ਹੋ ਗਏ ਨੇ। ਪਹਿਲਾ ਸੈਮੀਫਾਈਨਲ ਬੁੱਧਵਾਰ ਨੂੰ ਫਰਾਂਸ ਅਤੇ ਸਪੇਨ ਦਰਮਿਆਨ ਖੇਡਿਆ ਜਾਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 12:30 ਵਜੇ ਸ਼ੁਰੂ ਹੋਏਗਾ। ਦੂਜਾ ਸੈਮੀਫਾਈਨਲ ਵੀਰਵਾਰ ਨੂੰ ਇੰਗਲੈਂਡ ਅਤੇ ਅਰਜਨਟੀਨਾ ਦਰਮਿਆਨ ਖੇਡਿਆ ਜਾਏਗਾ। ਇੰਗਲੈਂਡ ਨੇ ਨਾਰਵੇ ਨੂੰ 2-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਆਪਣੀ ਥਾਂ ਪੱਕੀ ਕੀਤੀ, ਜਦੋਂ ਕਿ ਅਰਜਨਟੀਨਾ ਅੱਜ ਸਵੇਰੇ ਸਵਿਟਜ਼ਰਲੈਂਡ ਨੂੰ 3-1 ਨਾਲ ਹਰਾ ਕੇ ਸੈਮੀਫਾਈਨਲ ਵਿਚ ਪਹੁੰਚਿਆ। ਦੋਵੇਂ ਸੈਮੀਫਾਈਨਲ ਮੁਕਾਬਲਿਆਂ ਦੇ ਜੇਤੂ 20 ਜੁਲਾਈ ਨੂੰ ਨਿਊਯਾਰਕ ਦੇ ਨਿਊਜਰਸੀ ਸਟੇਡੀਅਮ ਵਿਚ ਹੋਣ ਵਾਲੇ ਖਿਤਾਬੀ ਮੁਕਾਬਲੇ ਵਿਚ ਆਹਮੋ ਸਾਹਮਣੇ ਹੋਣਗੇ। ਵਿੰਬਲਡਨ ਟੈਨਿਸ ਵਿਚ ਅੱਜ ਮਰਦਾਂ ਦੇ ਸਿੰਗਲਸ ਦੇ ਫਾਈਨਲ ਮੁਕਾਬਲੇ ਵਿਚ ਵਿਸ਼ਵ ਦੇ ਨੰਬਰ 1 ਖਿਡਾਰੀ ਯੋਨਿਕ ਸਿਨਰ ਦਾ ਮੁਕਾਬਲਾ ਜਰਮਨੀ ਦੇ

0: ਅਲੈਗਜ਼ੈਂਡਰ ਜ਼ਵੇਰੇਵ ਨਾਲ ਹੋਏਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਰਾਤ 8:30 ਵਜੇ ਸ਼ੁਰੂ ਹੋਏਗਾ। ਆਖਿਰ ਚ ਖਾਸ ਖਬਰਾਂ ਇੱਕ ਵਾਰ ਫੇਰ। ਭਾਰਤ ਨੇ ਓਮਾਨ ਦੇ ਸਾਹਿਲ ਨੇੜੇ ਵਪਾਰਕ ਜਹਾਜ਼ GFS ਗੈਲੈਕਸੀ ਤੇ ਹੋਏ ਹਮਲੇ ਦੀ ਸਖ਼ਤ ਨਿਖੇਧੀ ਕੀਤੀ ਏ ਤੇ ਖੇਤਰ ਵਿਚ ਵਪਾਰਕ ਜਹਾਜ਼ਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੇ ਚਿੰਤਾ ਪ੍ਰਗਟਾਈ ਏ। ਕੇਂਦਰੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦਾ ਕਹਿਣਾ ਹੈ ਕਿ ਚੁਗਿਰਦੇ ਦੀ ਰੱਖਿਆ ਤੇ ਇੱਕ ਨਿਰੰਤਰ ਰਹਿਣਯੋਗ ਭਵਿੱਖ ਨੂੰ ਯਕੀਨੀ ਬਣਾਉਣ ਲਈ ਰੁੱਖ ਲਾਉਣਾ ਬੇਹੱਦ ਅਹਿਮ ਏ। ਕੇਂਦਰੀ ਵਪਾਰ ਤੇ ਸਨਅਤ ਮੰਤਰੀ ਪਿਊਸ਼ ਗੋਇਲ ਯੂਰਪ ਨਾਲ ਭਾਰਤ ਦੀ ਆਰਥਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੱਲ ਤੋਂ 17 ਜੁਲਾਈ ਤੱਕ ਸਪੇਨ, ਬੈਲਜੀਅਮ ਅਤੇ ਫਿਨਲੈਂਡ ਦੇ ਦੌਰੇ ਤੇ ਹੋਣਗੇ। ਅਮਰੀਕਾ, ਬਰਤਾਨੀਆ ਅਤੇ 12 ਹੋਰ ਪੱਛਮੀ ਤੇ ਏਸ਼ੀਆਈ ਦੇਸ਼ਾਂ ਨੇ ਅੱਜ 2016 ਦੇ ਵਿਚੋਲਗੀ ਫੈਸਲੇ ਦੇ ਆਧਾਰ ਤੇ ਦੱਖਣੀ ਚੀਨ ਸਾਗਰ ਵਿਚ ਚੀਨ ਦੇ ਵਿਆਪਕ ਦਾਅਵਿਆਂ ਨੂੰ ਗੈਰ ਕਾਨੂੰਨੀ ਐਲਾਨ ਦਿੱਤਾ ਹੈ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸਵੇਰੇ 8:30 ਵਜੇ ਹੋਏਗਾ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ 7:40 ਤੇ 27 ਸਕਿੰਟ ਹੋਏ ਨੇ। ਜਾਰੀ ਹੈ ਜੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। 0162-44-331 ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ, ਯਾਨੀ ਕਿ ਜਿਹੜੇ 7:30 ਤੋਂ ਪਹਿਲਾਂ ਜੁੜੇ ਸੀ। ਇੱਕ ਵਾਰੀ ਫਿਰ ਅਸੀਂ ਸਾਰਿਆਂ ਨੂੰ ਸੱਦਾ ਦਿੰਦੇ ਹਾਂ, ਸਾਡਾ ਨੰਬਰ ਡਾਇਲ ਕਰਕੇ ਉਹ ਸਾਡੇ ਨਾਲ ਜੁੜ ਸਕਦੇ ਨੇ। ਨੰਬਰ ਹੈ 0162-44-331, ਨੰਬਰ ਡਾਇਲ ਕਰਕੇ ਕਿਹੜੇ ਕਾਲਰ ਜੁੜੇ ਨੇ ਦੇਖਦੇ ਹਾਂ। ਹੈਲੋ,
2: ਹਾਂਜੀ,
1: ਨਾਮ ਦੱਸ। ਹਾਂਜੀ,
2: ਵਕੀਲਾ ਬੇਗਮ ਜੀ।
1: ਵਕੀਲਾ ਬੇਗਮ ਕਿੱਥੋਂ ਬੋਲ ਰਹੇ ਹੋ ਜੀ?
2: ਅਸੀਂ ਬਠਿੰਡਾ ਤੋਂ ਜੀ, ਸਿੱਧੂ ਕਲੋਨੀ ਚੋ।
1: ਹਾਂਜੀ,
2: ਸਿੱਧੂ ਕਲੋਨੀ ਬਠਿੰਡਾ।
1: ਸਿੱਧੂ ਕਲੋਨੀ ਬਠਿੰਡਾ, ਠੀਕ ਹੈ ਜੀ। ਦੱਸੋ ਜੀ, ਗੀਤ ਕਿਹੜਾ ਲਾ ਦਈਏ?
2: ਦੱਸਿਆ ਸੀ ਤੁਹਾਨੂੰ,
1: ਚਲੋ ਜਿਹੜਾ ਸਾਨੂੰ ਦੱਸਿਆ ਸੀ ਉਹ ਗੀਤ ਲਾ ਦਿੰਦੇ ਹਾਂ। ਤੁਸੀਂ ਜਿਹੜਾ ਵੀ ਦੱਸਿਆ ਗੁਰਦਾਸ ਮਾਨ ਦੀ ਆਵਾਜ਼ ਚ, ਉਹ ਗੀਤ ਤੁਹਾਡੇ ਲਈ ਪੇਸ਼ ਹੈ ਜੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
2: ਧੰਨਵਾਦ ਜੀ ਤੁਹਾਡਾ।

0: ਲਓ ਜੀ ਪ੍ਰੋਗਰਾਮ ਸ਼ਾਮ ਸਾਨੀ ਵਿੱਚ 0164-22-43-331 ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ
1: ਸਰ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ। ਬਲਾਕੀ ਪੱਤੀ ਪਿੰਡ ਮੌੜਕਰ ਤੋਂ ਜਗਜੀਤ ਤੋਂ ਮੱਟੂ ਬੋਲਦਾ ਸਰ ਜੀ।
0: ਜੀ ਜੀ ਮੱਟੂ ਸਾਹਿਬ, ਦੱਸੋ ਗੀਤ ਕਿਹੜਾ ਸੁਣਨਾ
1: ਜੀ? ਸਰ ਜੀ ਤੁਸੀਂ ਆਪਦੀ ਮਰਜ਼ੀ ਦੀ ਸੁਣਾ ਦੋ ਜੀ, ਜਿਹੜਾ ਜੀ ਕਰਦਾ ਉਹੀ। ਤਾਂ ਤੁਹਾਡੇ ਪ੍ਰੋਗਰਾਮ ਬਹੁਤ ਪੇਸ਼ਕਾਰੀ ਵਧੀਆ ਹੁੰਦੀ ਹੈ ਸਰ ਜੀ।
0: ਸ਼ੁਕਰੀਆ ਜੀ। ਤੁਹਾਡੇ ਪੋਤੇ ਨੇ ਮੇਰੇ ਖਿਆਲ ਚ ਗੱਲ ਕੀਤੀ ਸੀ, ਉਹਨੇ ਕਿਹਾ ਸੀ ਕੁਲਦੀਪ ਮਾਲਿਕ ਦੀ ਬਾਅਦ ਚ।
1: ਹਾਂਜੀ ਹਾਂਜੀ ਸਰ ਜੀ, ਸਾਡਾ ਪ੍ਰਮਾਣ ਕੀ ਸੁਣਦਾ ਹੈ ਜੀ।
0: ਠੀਕ ਹੈ ਜੀ, ਸ਼ੁਕਰੀਆ ਜੀ ਕਾਲ।
1: ਚੰਗਾ ਜੀ, ਜਿਉਂਦੇ ਰਹੋ ਜੀ, ਬਾਬਾ ਗੜ੍ਹ ਸਿੰਘ ਚੜ੍ਹਦੀ ਕਲਾਸ ਰੱਖੇ। ਸਤਿ ਸ੍ਰੀ ਅਕਾਲ ਜੀ।
0: ਸਤਿ ਸ੍ਰੀ ਅਕਾਲ ਜੀ।

0: ਲਓ ਜੀ, ਅਗਲੇ ਕਾਲਰ ਸਾਡਾ ਨੰਬਰ 0164-2240-331 ਮਿਲਾ ਕੇ ਜੁੜ ਚੁੱਕੇ ਨੇ ਸਾਡੇ ਨਾਲ। ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਜੀ।
0: ਤੁਹਾਨੂੰ ਵੀ ਪਿਆਰ ਭਰੀ ਨਮਸਕਾਰ, ਸਤਿ ਸ੍ਰੀ ਅਕਾਲ ਜੀ।
1: ਲਾ ਜੀ ਕੋਈ ਗਾਣਾ ਜੀ,
0: ਪਹਿਲਾਂ ਨਾਮ ਦੱਸ ਦੋ ਤੇ ਆਪਣੇ ਪਿੰਡ ਦਾ ਨਾਮ ਦੱਸ ਦੋ ਤੇ ਫਿਰ ਗੀਤ ਦੱਸ ਦਿਓ ਕਿਹੜਾ ਸੁਣਨਾ।
1: ਭੋਲਾ ਸਿੰਘ ਜੋਧਪੁਰ ਪੱਖ ਜੀ।
0: ਭੋਲਾ ਸਿੰਘ ਜੋਧਪੁਰ, ਤੁਹਾਡੇ ਭੋਲੇ ਸਿੰਘ ਬਹੁਤ ਨੇ ਹਨਾ ਪਿੰਡ ਚ ਮੈਨੂੰ ਲੱਗਦਾ।
1: ਹਾਂਜੀ, ਭੋਲੇ ਬਹੁਤ ਆ।
0: ਭੋਲੇ ਬਹੁਤ ਨੇ, ਚਲੋ ਠੀਕ ਆ। ਤੇ ਗੀਤ ਕਿਹੜਾ ਸੁਣੋਗੇ ਭੋਲਾ ਸਿੰਘ ਜੀ?
1: ਰੱਬ ਨਾਲ ਸੱਜੇ ਕਮਾਵੇ ਬੋਲੇ ਜੀ,
0: ਕਰਮਜੀਤ ਧੂਰੀ ਦੀ ਆਵਾਜ਼ ਚ ਗੀਤ।
1: ਠੀਕ ਆ ਜੀ,
0: ਬਹੁਤ ਬਹੁਤ ਸ਼ੁਕਰੀਆ ਭੋਲਾ ਸਿੰਘ ਜੀ।

0: ਲਓ ਜੀ, ਸਟੂਡੀਓ ਦੀ ਘੜੀ ਦੇ ਮੁਤਾਬਿਕ 7:52 ਤੇ 3 ਸਕਿੰਟ ਹੋਏ ਨੇ। ਆਕਾਸ਼ਵਾਣੀ FM ਬਠਿੰਡਾ ਦੇ ਫਰਮਾਇਸ਼ੀ ਲਾਈਵ ਫੋਨ ਇਨ ਪ੍ਰੋਗਰਾਮ ਦੇ ਵਿੱਚ ਤੁਸੀਂ ਜੁੜ ਸਕਦੇ ਹੋ। ਸਾਡਾ ਨੰਬਰ ਡਾਇਲ ਕਰਕੇ 0164-2240-3131 ਨੰਬਰ ਡਾਇਲ ਕਰਕੇ ਅਗਲੇ ਕਾਲਰ ਸਾਡੇ ਨਾਲ ਜੁੜ ਚੁੱਕੇ ਨੇ। ਕਿਹੜੇ ਸੱਜਣ ਜੁੜੇ ਨੇ? ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਜੀ।
0: ਤੁਹਾਨੂੰ ਵੀ ਜੀ ਆਈ ਨੂੰ ਆਖਦੇ ਆ ਤੇ ਤੁਹਾਨੂੰ ਫਤਿਹ ਦੀ ਸਾਂਝ ਪਾਉਂਦੇ ਆ ਜੀ। ਨਮਸਕਾਰ ਜੀ ਤੇ ਸਤਿ ਸ਼੍ਰੀ ਅਕਾਲ ਜੀ।
1: ਸਤਿ ਸ਼੍ਰੀ ਅਕਾਲ ਸਰ ਜੀ।
0: ਨਾਮ ਦੱਸ ਦੋ ਤੇ ਉਸ ਤੋਂ ਬਾਅਦ ਫਰਮਾਇਸ਼ ਗੀਤ ਦੱਸ ਦੋ।
1: ਮੇਰਾ ਨਾਮ ਹੈਗਾ ਜੀ ਪਰਮਜੀਤ ਸਿੰਘ, ਪੰਮਾ ਪਿੰਡ ਫੱਤਾ ਮਾਲੋਗਾ, ਜ਼ਿਲ੍ਹਾ ਮਾਨਸਾ ਜੀ।
0: ਜ਼ਿਲ੍ਹਾ ਮਾਨਸਾ, ਠੀਕ ਹੈ ਜੀ।
1: ਹਾਂਜੀ
0: ਪਰਮਜੀਤ ਸਿੰਘ ਜੀ, ਦੱਸੋ ਗੀਤ ਕਿਹੜਾ ਲਾ ਦਈਏ?
1: ਗੀਤ ਲਾ ਦਿਓ ਜੀ ਗੁਰਦਾਸ ਮਾਨ ਦਾ ਜੀ।
0: ਗੁਰਦਾਸ ਮਾਨ ਦਾ ਕਿਹੜਾ ਗੀਤ ਲਾ ਦਈਏ?
1: ਰੋਟੀ, ਰੋਟੀ ਲਾ ਦਿਓ ਜੀ।
0: ਰੋਟੀ ਗੀਤ ਲਾ ਦਿੰਦੇ। ਬਹੁਤ ਬਹੁਤ ਸ਼ੁਕਰੀਆ ਪਰਮਜੀਤ ਸਿੰਘ ਜੀ ਕਾਲ ਕਰਨ।
1: ਠੀਕ ਹੈ ਸਰ, ਠੀਕ ਹੈ ਜੀ ਸਰ।

0: ਲਓ ਜੀ, ਅੱਜ ਦੇ ਪ੍ਰੋਗਰਾਮ ਸ਼ਾਮ ਸਵਾਨੀ ਦੀ ਹੁਣ ਆਪਾਂ ਆਖਰੀ ਕਾਲ ਲੈਣ ਜਾ ਰਹੇ ਹਾਂ ਜੀ। ਕਿਹੜੇ ਦੋਸਤ ਮਿੱਤਰ ਸੱਜਣ ਨੇ ਸਾਡੇ ਨਾਲ ਸਾਂਝ ਪਾਈ ਹੈ ਜੀ, ਵੇਖਦੇ ਹਾਂ। ਹੈਲੋ
1: ਹੈਲੋ,
0: ਹਾਂਜੀ, ਪ੍ਰੋਗਰਾਮ ਸ਼ਾਮ ਸਵਾਨੀ ਚ ਸਵਾਗਤ ਕਰਦੇ ਹਾਂ ਤੁਹਾਡਾ ਜੀ।
1: ਬਾਈ ਜੀ ਸਤਿ ਸ੍ਰੀ ਅਕਾਲ।
0: ਤੁਹਾਨੂੰ ਵੀ ਬਾਈ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ।
1: ਧੰਨਵਾਦ ਜੀ।
0: ਨਾਮ ਦੱਸੋ, ਪਤਾ ਦੱਸੋ, ਪਿੰਡ ਦਾ ਨਾਮ ਦੱਸੋ, ਮਤਲਬ ਕੀ, ਤੇ ਆਪਣੇ ਫਰਮਾਇਸ਼ ਕੀ ਦੱਸੋ।
1: ਭੋਲਾ ਸਿੰਘ ਜੀ, ਜੈਰਾਮ ਤੀਰਥ ਪਿੰਡ।
0: ਜਗਾ ਰਾਮ ਤੀਰਥ, ਨੇੜੇ ਤਲਵੰਡੀ ਸਾਹਿਬ ਹੋਣਾ ਜੀ?
1: ਤਲਵੰਡੀ ਸਾਹਿਬ ਬਠਿੰਡਾ ਜੀ।
0: ਠੀਕ ਹੈ ਜੀ। ਭੋਲਾ ਸਿੰਘ ਜੀ, ਦੱਸੋ ਗੀਤ ਕਿਹੜਾ ਸੁਣਨਾ?
1: ਗੀਤ ਜੀ ਬੱਬੂ ਮਾਨ ਸੁਣਾ ਦੋ ਗੀਤ, ਮੇਰੇ ਪੋਤੇ ਦੀ
0: ਫਰਮਾਇਸ਼ ਹੈ ਫਰਮਾਇਸ਼ ਅੱਜ ਭੋਲਾ ਸਿੰਘ ਦੀ।
1: ਹਾਂਜੀ
0: ਠੀਕ ਹੈ ਭੋਲਾ ਸਿੰਘ ਜੀ, ਤੁਸੀਂ ਕਾਲ ਕੀਤੀ ਤੇ ਆਪਣੇ ਪੋਤੇ ਦੀ ਫਰਮਾਇਸ਼ ਤੇ ਬੱਬੂ ਮਾਨ ਦੀ ਆਵਾਜ਼ ਚ ਸੁਣੋ ਗੀਤ। ਧੰਨਵਾਦ ਜੀ।
1: ਧੰਨਵਾਦ ਜੀ, ਤੁਹਾਡਾ ਵੀ ਧੰਨਵਾਦ।

0: ਜੀ ਦੋਸਤੋ, ਇਹ ਸੀ ਸਾਡਾ ਅੱਜ ਦਾ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ 12 ਕਾਲਸ ਨੂੰ ਮਚਿਓਰ ਕੀਤਾ। ਜਿਨ੍ਹਾਂ ਨੇ ਸਾਨੂੰ ਫੋਨ ਮਿਲਾਇਆ ਉਹਨਾਂ ਦਾ ਸ਼ੁਕਰੀਆ, ਜਿਨ੍ਹਾਂ ਨੇ ਫੋਨ ਮਿਲਾਇਆ ਪਰ ਉਹਨਾਂ ਦਾ ਫੋਨ ਨਹੀਂ ਮਿਲਿਆ, ਕੋਸ਼ਿਸ਼ ਬਹੁਤ ਕੀਤੀ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਅਤੇ ਜਿਨ੍ਹਾਂ ਨੇ ਸਾਡਾ ਪ੍ਰੋਗਰਾਮ ਸੁਣਿਆ ਉਹਨਾਂ ਦਾ ਤਹਿ ਦਿਲੋਂ ਸ਼ੁਕਰੀਆ। ਅਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਤਕਨੀਕੀ ਸਹਿਯੋਗ ਰਿਹਾ ਸਮੁੱਚੀ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਤਕਨੀਕੀ ਟੀਮ ਦਾ, ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ ਅਤੇ ਆਪਣੇ ਰੇਡੀਓ ਦੋਸਤ ਦੀਪਕ ਨੂੰ ਅੱਜ ਦਾ ਪ੍ਰੋਗਰਾਮ ਸ਼ਾਮ ਸੁਹਾਨੀ ਨੂੰ ਖਤਮ ਕਰਨ ਦੀ ਦਿਓ ਆਗਿਆ। ਬਹੁਤ ਬਹੁਤ ਧੰਨਵਾਦ।
1: प्रोग्राम शाम सुहानी।
0: ਹੁਣੇ ਤੁਸੀਂ ਸੁਣ ਰਹੇ ਸੀ ਫਰਮਾਇਸ਼ੀ ਗੀਤਾਂ ਦਾ ਲਾਈਵ ਫੋਨ ਇਨ ਪ੍ਰੋਗਰਾਮ ਸ਼ਾਮ ਸੁਹਾਨੀ। ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR 'ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ। ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:42 ਹੋਏ ਨੇ। ਹੁਣ ਪੇਸ਼ ਹੈ ਜੀ ਪ੍ਰੋਗਰਾਮ ਰੰਗੇ ਗਜ਼ਲ। ਗਜ਼ਲਾਂ 'ਤੇ ਆਧਾਰਿਤ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡੀ ਨਜ਼ਰ ਕਰ ਰਹੇ ਹਾਂ ਅਸੀਂ ਚੰਦਨ ਦਾਸ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਦੇ ਨਾਲ।

ਜੀ ਦੋਸਤੋ, ਪ੍ਰੋਗਰਾਮ ਰੰਗੇ ਗਜ਼ਲ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਤੋਂ, ਅਤੇ ਇਸ ਵੇਲੇ ਸਾਡੀ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 8:17 ਅਤੇ 28 ਸਕਿੰਟ ਹੋਏ ਨੇ, ਅਤੇ ਹੁਣ ਤੁਹਾਡੀ ਨਜ਼ਰ ਕਰ ਰਹੇ ਹਾਂ ਅਸੀਂ ਤਲਤ ਅਜ਼ੀਜ਼ ਦੀ ਆਵਾਜ਼ ਦੇ ਵਿੱਚ ਇਸ ਗਜ਼ਲ ਨੂੰ।

ਜੀ ਦੋਸਤੋ, ਪ੍ਰੋਗਰਾਮ ਰੰਗੇ ਗਜ਼ਲ ਤਹਿਤ ਆਓ ਹੁਣ ਆਪਾਂ ਸਾਰੇ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਜਗਜੀਤ ਸਿੰਘ ਦੀਆਂ ਆਵਾਜ਼ਾਂ ਦੇ ਵਿੱਚ ਇਸ ਗਜ਼ਲ ਨੂੰ।

ਹੁਣੇ ਤੁਸੀਂ ਵਿਵਿਧ ਭਾਰਤੀ ਸੇਵਾ ਦੇ ਪ੍ਰਸਾਰਣ ਸੁਣ ਰਹੇ ਸੀ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਇਸ ਵੇਲੇ ਸਾਡੇ ਸਟੂਡੀਓ ਦੀ ਘੜੀ ਦੇ ਮੁਤਾਬਿਕ ਰਾਤ ਦੇ 11:17 ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਇੱਥੇ ਸਮਾਪਤ ਹੁੰਦੀ ਹੈ। ਕੱਲ੍ਹ ਸਵੇਰੇ 5:55 ਤੇ ਕੱਲ੍ਹ ਦੇ ਪ੍ਰਸਾਰਣ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਫਿਰ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਹਿੰਦ।